0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਆਸਾ ਘਰ ਦੂਜਾ ਮਹੱਲਾ ਤੀਜਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਰ ਦਰਸ਼ਨ ਪਾਵੈ ਬੜ ਭਾਗ, ਗੁਰ ਕੈ ਸ਼ਬਦ ਸੱਚੈ ਬੈਰਾਗ। ਖਟ ਦਰਸ਼ਨ ਵਰਤੈ ਵਰਤਾਰਾ, ਗੁਰ ਕਾ ਦਰਸ਼ਨ ਅਗਮ ਅਪਾਰਾ। ਗੁਰ ਕੈ ਦਰਸ਼ਨ ਮੁਕਤ ਗਤ ਹੋਏ, ਸਾਚਾ ਆਪ ਵਸੈ ਮਨ ਸੋਏ ਰਾਉ। ਗੁਰ ਦਰਸ਼ਨ ਉਧਰੈ ਸੰਸਾਰਾ, ਜੇ ਕੋ ਲਾਏ ਭਾਉ ਪਿਆਰਾ। ਭਾਉ ਪਿਆਰਾ ਲਾਏ ਬਿਰਲਾ ਕੋਈ, ਗੁਰ ਕੈ ਦਰਸ਼ਨ ਸਦਾ ਸੁਖ ਹੋਏ। ਗੁਰ ਕੈ ਦਰਸ਼ਨ ਮੋਖ ਦੁਆਰ, ਸਤਿਗੁਰ ਸੇਵੈ ਪਰਿਵਾਰ ਸਾਧਾਰ। ਨਿਗੁਰੇ ਕਾਉ ਗਤ ਕਾਈ ਨਾਹੀ, ਅਗੁਣ ਮੁਠੇ ਚੋਟਾਂ ਖਾਹੀ। ਗੁਰ ਕੈ ਸ਼ਬਦ ਸੁਖ ਸ਼ਾਂਤ ਸਰੀਰ, ਗੁਰਮੁਖ ਤਾਂ ਕੋ ਲੱਗੈ ਨਾ ਪੀਰ। ਜਮ ਕਾਲ ਕਿਸ ਨੇੜ ਨਾ ਆਵੈ, ਨਾਨਕ ਗੁਰਮੁਖ ਸਾਚ ਸਮਾਵੈ। ਆਸਾ ਮਹੱਲਾ ਤੀਜਾ, ਸ਼ਬਦ ਮੂਆ ਵਿੱਚੋਂ ਆਪ ਗਵਾਏ, ਸਤਿਗੁਰ ਸੇਵੇ ਤਿਲ ਨਾ ਤਮਾਏ। ਨਿਰਭਉ ਦਾਤਾ ਸਦਾ ਮਨ ਹੋਏ, ਸੱਚੀ ਬਾਣੀ ਪਾਈ ਭਾਗ ਕੋਏ। ਗੁਣ ਸੰਗ੍ਰਹ ਵਿੱਚੋਂ ਔਗੁਣ ਜਾਹੀ, ਪੂਰੇ ਗੁਰ ਕੈ ਸ਼ਬਦ ਸਮਾਹੀ ਰਹਾਉ। ਗੁਣਾਂ ਕਾ ਗਾਹਕ ਹੋਵੈ ਸੋ ਗੁਣ ਜਾਣੈ, ਅੰਮ੍ਰਿਤ ਸ਼ਬਦ ਨਾਮ ਬਖਾਣੈ। ਸਾਚੀ ਬਾਣੀ ਸੂਚਾ ਹੋਏ, ਗੁਣ ਤੇ ਨਾਮ ਪ੍ਰਾਪਤ ਹੋਏ। ਗੁਣ ਅਮੋਲਕ ਪਾਏ ਨਾ ਜਾਹੇ, ਮਨ ਨਿਰਮਲ ਸਾਚਾ ਸ਼ਬਦ ਸਮਾਹੇ। ਸੇਵੜ ਭਾਗੀ ਜਿਨ ਨਾਮ ਧਿਆਇਆ, ਸਦਾ ਗੁਣਦਾਤਾ ਮਨ ਵਸਾਇਆ। ਜੋ ਗੁਣ ਸੰਗ੍ਰਹਿ ਤਿੰਨ ਬਲਹਾਰੈ ਜਾਉ, ਦਰ ਸਾਚੈ ਸਾਚੇ ਗੁਣ ਗਾਉ। ਆਪੇ ਦੇਵੈ ਸਹਿਜ ਸੁਭਾਈ, ਨਾਨਕ ਕੀਮਤ ਕਹਿਣ ਨਾ ਜਾਈ। ਆਸਾ ਮਹੱਲਾ ਤੀਜਾ, ਸਤਿਗੁਰ ਵਿੱਚ ਵੱਡੀ ਵਡਿਆਈ, ਚਿਰੀ ਵਿਛੁਨੈ ਮੇਲ ਮਲਾਈ। ਆਪੇ ਮੇਲੇ ਮੇਲ ਮਲਾਈ, ਆਪਣੀ ਕੀਮਤ ਆਪੇ ਪਾਈ। ਹਰ ਕੀ ਕੀਮਤ ਕਿਨ ਬਿਧ ਹੋਈ, ਹਰ ਪਰੰਪਰ ਅਗਮ ਗੋਚਰ। ਗੁਰ ਕੈ ਸ਼ਬਦ ਮਿਲੈ ਜਨ ਕੋਇ ਰਹਾਉ। ਗੁਰਮੁਖ ਕੀਮਤ ਜਾਣੈ ਕੋਇ, ਵਿਰਲੇ ਕਰਮ ਪ੍ਰਾਪਤ ਹੋਏ। ਉੱਚੀ ਬਾਣੀ ਉੱਚਾ ਹੋਏ, ਗੁਰਮੁਖ ਸ਼ਬਦ ਵਿਖਾਣੈ ਕੋਏ। ਬਿਣ ਨਾਵੇ ਦੁੱਖ ਦਰਦ ਸਰੀਰ, ਸਤਿਗੁਰ ਭੇਟੇ ਤਾਂ ਉਤਰੈ ਪੀਰ। ਬਿਨ ਗੁਰ ਭੇਟੇ ਦੁੱਖ ਕਮਾਈ, ਮਨਮੁਖ ਬਹੁਤੀ ਮਿਲੈ ਸਜਾਏ। ਹਰ ਕਾ ਨਾਮ ਮਿੱਠਾ ਅਤ ਰਸ ਹੋਏ, ਪੀਵਤ ਰਹੇ ਪਿਆਏ ਸੋਏ। ਗੁਰ ਕਿਰਪਾ ਤੇ ਹਰ ਰਸ ਪਾਏ, ਨਾਨਕ ਨਾਮ ਰਤੀ ਗਤ ਪਾਏ। ਆਸਾ ਮਹੱਲਾ ਤੀਜਾ, ਮੇਰਾ ਪ੍ਰਭ ਸਾਚਾ ਗਹਿਰ ਗੰਭੀਰ, ਸੇਵਤ ਹੀ ਸੁਖ ਸ਼ਾਂਤ ਸਰੀਰ। ਸ਼ਬਦ ਧਰੇ ਜਨ ਸਹਿਜ ਸੁਭਾਏ, ਤਿੰਨ ਕਹਿ ਹਮ ਸਦ ਲਾਗਮ ਪਾਏ। ਜੋ ਮਨ ਰਾਤੇ ਹਰ ਰੰਗ ਲਾਏ, ਤਿੰਨ ਕਾ ਜਨਮ ਮਰਨ ਦੁੱਖ ਲਾਥਾ। ਤੇ ਹਰ ਦਰਗਾਹ ਮਿਲੈ ਸੁਭਾਏ ਰਹਾਉ। ਸ਼ਬਦ ਚਾਖੈ ਸਾਚਾ ਸਾਧ ਪਾਏ, ਹਰ ਕਾ ਨਾਮ ਮਨ ਵਸਾਏ। ਹਰ ਪ੍ਰਭ ਸਦਾ ਰਹਿਆ ਭਰਪੂਰ, ਆਪੇ ਨੇੜੈ ਆਪੇ ਦੂਰ। ਆਖਣ ਆਖੈ ਬਕੈ ਸਭ ਕੋਏ, ਆਪੇ ਬਖਸ਼ ਮਿਲਾਏ ਸੋਏ। ਕਹਿਣੈ ਕਥਨ ਨਾ ਪਾਇਆ ਜਾਏ, ਗੁਰਪ੍ਰਸਾਦ ਵਸੈ ਮਨ ਆਏ। ਗੁਰਮੁਖ ਵਿੱਚੋਂ ਆਪ ਗਵਾਏ, ਹਰ ਰੰਗ ਰਾਤੇ ਮੋਹ ਚੁਕਾਏ। ਅਤ ਨਿਰਮਲ ਗੁਰ ਸ਼ਬਦ ਵਿਚਾਰ, ਨਾਨਕ ਨਾਮ ਸਵਾਰਨ ਹਾਰ। ਆਸਾ ਮਹੱਲਾ ਤੀਜਾ, ਦੂਜੇ ਭਾਏ ਲੱਗੇ ਦੁੱਖ ਪਾਇਆ, ਬਿਨ ਸ਼ਬਦੈ ਬਿਰਥਾ ਜਨਮ ਗਵਾਇਆ। ਸਤਿਗੁਰ ਸੇਵੈ ਸੋਝੀ ਹੋਏ, ਨਾ ਦੂਜੇ ਭਾਏ ਨਾ ਲਾਗੈ ਕੋਈ। ਮੂਲ ਲਾਗੇ ਸੇ ਜਨ ਪਰਿਵਾਰ ਨੂੰ, ਅਨਦਿਨ ਰਾਮ ਨਾਮ ਜਪ ਹਿਰਦੈ। ਗੁਰ ਸ਼ਬਦੀ ਹਰ ਏਕੋ ਜਾਣ ਰਹਾਉ। ਡਾਲੀ ਲਾਗੈ ਨੇ ਫਲ ਜਾਏ, ਅੰਧੀ ਕੰਮੀ ਅੰਧ ਸਜਾਏ। ਗੁਰਮੁਖ ਮਨਮੁਖ ਅੰਧਾ ਠੌਰ ਨਾ ਪਾਏ, ਬਿਰਥਾ ਬਿਸ਼ਟਾਂ ਕਾ ਕੀੜਾ ਬਿਸ਼ਟਾ ਮਾਹੀ ਸਮਾਏ। ਗੁਰ ਕੀ ਸੇਵਾ ਸਦਾ ਸੁਖ ਪਾਏ, ਸੰਤ ਸੰਗਤ ਮਿਲ ਹਰ ਗੁਣ ਗਾਏ। ਨਾਮੇ ਨਾਮ ਕਰੇ ਵਿਚਾਰ, ਆਪ ਤਰੈ ਕੁਲ ਉਧਰਨ ਹਾਰ। ਗੁਰ ਕੀ ਬਾਣੀ ਨਾਮ ਵਸਾ ਬਜਾਏ, ਨਾਨਕ ਮਹਿਲ ਸ਼ਬਦ ਕਰ ਪਾਏ।
ਗੁਰਮਤ ਸਤ ਸਾਰੂ ਹਰ ਜਲ ਨਹਾਇਆ ਦੁਰਮਤ ਮੈਲ ਸਭ ਦੁਰਤ ਗਵਾਇਆ ਆਸਾ ਮਹੱਲਾ ਤੀਜਾ ਮਨਮੁਖ ਮਰਹੈ ਮਾਰ ਮਰਨ ਵਿਗਾੜ ਹੈ ਦੂਜੈ ਭਾਈ ਆਤਮ ਸੰਗਾਰ ਹੈ ਮੇਰਾ ਮੇਰਾ ਕਰ ਕਰ ਵਿਗੁਤਾ ਆਤਮ ਨਾ ਚੀਨੈ ਭਰਮੇ ਵਿੱਚ ਸੂਤਾ ਮਾਰ ਮੋਇਆ ਸ਼ਬਦੇ ਮਰ ਜਾਏ ਉਸ ਨਿੰਦਾ ਗੁਰ ਸਮਝਣ ਆਈ ਇਸ ਯੁਗ ਮਹਿਲਾ ਹਰ ਜਪ ਲੈ ਜਾਈ ਰਾਉ ਨਾਮ ਵਿਹੂਣ ਗਰਭ ਗਲ ਜਾਏ ਬਿਰਥਾ ਜਨਮ ਦੂਜੈ ਲੋ ਪਾਏ ਨਾਮ ਵਿਹੂਣੀ ਦੁੱਖ ਜਲੈ ਸਬਾਈ ਸਤਿਗੁਰ ਪੂਰੈ ਬੂਝ ਬੁਝਾਈ ਮਨ ਚਾਂਚਲ ਬਹੁ ਚੋਟਾਂ ਖਾਏ ਇੱਥੋਂ ਛੁੜਕਿਆ ਠੌਰ ਨਾ ਪਾਏ ਗਰਭ ਜੋਨ ਵਿਸ਼ਟਾਂ ਕਾ ਵਾਸ ਵਾਸ ਤਿਤ ਘਰ ਮਨਮੁਖ ਕਰੇ ਨਿਵਾਸ ਆਪਣੇ ਸਤਿਗੁਰ ਕਉ ਸਦਬਲ ਜਾਈ ਗੁਰਮੁਖ ਜੋਤੀ ਜੋਤ ਮਿਲਾਈ ਨਿਰਮਲ ਬਾਣੀ ਨਿਜ ਘਰ ਵਾਸਾ ਨਾਨਕ ਹਉਮੈ ਮਾਰੇ ਸਦਾ ਉਦਾਸਾ ਆਸਾ ਮਹੱਲਾ ਤੀਜਾ ਲਾਲੈ ਆਪਣੀ ਜਾਤ ਗਵਾਈ ਤਨ ਮਨ ਅਰਪੇ ਸਤਿਗੁਰ ਸਰਣਾਈ ਹਿਰਦੈ ਨਾਮ ਵੱਡੀ ਵਡਿਆਈ ਸਦਾ ਪ੍ਰੀਤਮ ਪ੍ਰਭ ਹੋਏ ਸਖਾਈ ਸੋ ਲਾਲਾ ਜੀਵਤ ਮਰੈ ਸੋਗ ਹਰਖ ਦੁਨ ਸਮ ਕਰ ਜਾਣੈ ਗੁਰਪ੍ਰਸਾਦੀ ਸ਼ਬਦ ਉਧਰੈ ਰਾਉ ਕਰਨੀ ਕਾਰ ਧੁਰੋਂ ਫੁਰਮਾਈ ਬਿਨ ਸ਼ਬਦੈ ਕੋ ਥਾਉ ਨਾ ਥਾਏ ਨਾ ਪਾਈ ਕਰਨੀ ਕੀਰਤ ਨਾਮ ਵਸਾਈ ਆਪੇ ਦੇਵੈ ਢਿਲ ਨਾ ਪਾਈ ਮਨਮੁਖ ਭਰਮ ਭੁੱਲੈ ਸੰਸਾਰੂ ਬਿਨ ਰਾਸੀ ਕੂੜਾ ਕਰੇ ਵਾਪਾਰੂ ਬਿਨ ਰਾਸੀ ਵੱਖਰ ਪੱਲੈ ਨਾ ਪਾਏ ਮਨਮੁਖ ਭੁੱਲਾ ਜਨਮ ਗਵਾਏ ਸਤਿਗੁਰ ਸੇਵੇ ਸੋ ਲਾਲਾ ਹੋਏ ਊਤਮ ਜਾਤੀ ਊਤਮ ਸੋਏ ਗੁਰ ਪੌੜੀ ਸਬਦ ਉੱਚਾ ਹੋਏ ਨਾਨਕ ਨਾਮ ਵਡਾਈ ਹੋਏ ਆਸਾ ਮਹੱਲਾ ਤੀਜਾ ਮਨਮੁਖ ਝੂਠੋ ਝੂਠ ਕਮਾਵੇ ਖਸਮੈ ਕਾ ਮਹਿਲ ਕਦੇ ਨਾ ਪਾਵੇ ਦੂਜਾ ਲੱਗੀ ਭਰਮ ਭੁਲਾਵੇ ਮਮਤਾ ਵਾਧਾ ਆਵੇ ਜਾਵੇ ਦੁਹਾਗਣੀ ਕਾ ਮਨ ਦੇਖ ਸ਼ਿੰਗਾਰੂ ਪੁੱਤਰ ਕਲਤਰ ਧਨ ਮਾਇਆ ਚਿਤ ਲਾਏ ਝੂਠ ਮੋਹ ਪਖੰਡ ਵਿਕਾਰ ਰਾਉ ਸਦਾ ਸੁਹਾਗਣ ਜੋ ਪ੍ਰਭ ਭਾਵੈ ਗੁਰ ਸ਼ਬਦੀ ਸ਼ਿੰਗਾਰ ਬਣਾਵੇ ਸੇਜ ਸੁਖਾਲੀ ਅਣਦਿਨ ਹਾਰ ਰਾਵੇ ਮਿਲ ਪ੍ਰੀਤਮ ਸਦਾ ਸੁਖ ਪਾਵੇ ਸਾ ਸੁਹਾਗਣ ਸਾਚੀ ਜਿਸ ਸਾਚ ਤਿਆਰੂ ਆਪਣਾ ਪਿਰ ਰਾਖੇ ਸਦਾ ਉਰਤਾਰੂ ਨੇੜੈ ਵੇਖੈ ਸਦਾ ਹਦੂਰ ਮੇਰਾ ਪ੍ਰਭ ਸਰਬ ਰਹਿਆ ਭਰਪੂਰ ਆਗੈ ਜਾਤ ਰੂਪ ਨਾ ਜਾਏ ਤੇਹਾ ਹੋਵੈ ਜਿਹੀ ਕਰਮ ਕਮਾਏ ਸ਼ਬਦੇ ਉੱਚੋ ਉੱਚਾ ਹੋਏ ਨਾਨਕ ਨਾਮ ਸਮਾਵੈ ਸੋਏ ਆਸਾ ਮਹੱਲਾ ਤੀਜਾ ਭਗਤ ਰਤਾ ਜਨ ਸਹਿਜ ਸੁਪਾਈ ਗੁਰ ਕੈ ਭੈ ਸਾਚੈ ਸਾਚ ਸਮਾਈ ਬਿਨ ਗੁਰ ਪੂਰੈ ਭਗਤ ਨ ਹੋਏ ਮਨਮੁਖ ਰੁਨੇ ਆਪਣੇ ਪਤ ਖੋਏ ਮੇਰੇ ਮਨ ਹਰ ਜਪ ਸਦਾ ਧਿਆਏ ਸਦਾ ਆਨੰਦ ਹੋਵੇ ਦਿਨ ਰਾਤੀ ਜੋ ਇੱਛਾ ਸੋਈ ਫਲ ਪਾਏ ਰਾਉ ਗੁਰ ਪੂਰੇ ਤੇ ਪੂਰਾ ਪਾਏ ਹਿਰਦੈ ਸ਼ਬਦ ਸੱਚ ਨਾਮ ਵਸਾਏ ਅੰਤਰ ਨਿਰਮਲ ਅੰਮ੍ਰਿਤ ਸਰ ਨਹਾਏ ਸਦਾ ਸੂਚੇ ਸਾਚ ਸਮਾਏ ਹਰ ਪ੍ਰਭ ਵੇਖੇ ਸਦਾ ਹਜੂਰ ਗੁਰਪ੍ਰਸਾਦ ਰਹਿਆ ਭਰਪੂਰ ਜਹਾਂ ਜਾਉ ਤੈਂ ਵੇਖਾ ਸੋਏ ਗੁਰਬਿਣ ਦਾਤਾ ਅਵਰ ਨਾ ਕੋਏ ਗੁਰਸਾਗਰ ਪੂਰਾ ਭੰਡਾਰ ਊਤਮ ਰਤਨ ਜਵਾਹਰ ਅਪਾਰ ਗੁਰਪ੍ਰਸਾਦੀ ਦੇਵਨ ਹਾਰ ਨਾਨਕ ਬਖਸ਼ੇ ਬਖਸ਼ਣ ਹਾਰ ਮਹੱਲਾ ਆਸਾ ਮਹੱਲਾ ਤੀਜਾ ਗੁਰ ਸਾਇਰ ਸਤਿਗੁਰ ਸਚ ਸੋਏ ਪੂਰੈ ਭਾਗ ਗੁਰ ਸੇਵਾ ਹੋਏ ਸੋ ਬੂਝੈ ਜਿਸ ਆਪ ਬੁਝਾਏ ਗੁਰਪ੍ਰਸਾਦੀ ਸੇਵ ਕਰਾਏ ਗਿਆਨ ਰਤਨ ਸਭ ਸੂਝੀ ਹੋਏ ਗੁਰਪ੍ਰਸਾਦ ਅਗਿਆਨ ਬਿਨਾਸੈ ਅਣਦਿਨ ਜਾਗੈ ਸਦਾ ਸਚ ਸੋਏ ਰਾਉ ਮੋਹ ਗੁਮਾਨ ਗੁਰ ਸ਼ਬਦ ਚਲਾਏ ਪੂਰੇ ਗੁਰ ਤੇ ਸੂਝੀ ਪਾਏ ਅੰਤਰ ਮਹਿਲ ਗੁਰ ਸ਼ਬਦ ਪਛਾਣੈ ਆਵਣ ਜਾਣ ਰਹੇ ਤਿਰ ਨਾਮ ਸਮਾਣੇ ਜੰਮਣ ਮਰਨਾ ਹੈ ਸੰਸਾਰ ਮਨਮੁਖ ਅਚੇਤ ਮਾਇਆ ਮੋਹ ਖੁਗਵਾਰ ਪਾਰ ਨਿੰਦਾ ਬਹੁ ਕੂੜ ਕਮਾਵੇ ਵਿਸ਼ਟਾਂ ਕਾ ਕੀੜਾ ਵਿਸ਼ਟਾਂ ਮਾਏ ਸਮਾਵੇ ਸਤ ਸੰਗਤ ਮਿਲ ਸਭ ਸੋ ਜੀ ਪਾਏ ਗੁਰ ਕਾ ਸ਼ਬਦ ਹਰ ਭਗਤ ਦ੍ਰਿੜਾਈ ਭਾਣਾ ਮੰਨੇ ਸਦਾ ਸੁਖ ਹੋਏ ਨਾਨਕ ਸੱਚ ਸਮਾਵੈ ਸੋਏ ਆਸਾ ਮਹੱਲਾ ਤੀਜਾ ਪੰਚ ਪਦੇ ਸ਼ਬਦ ਮਰੈ ਤਿਸ ਸਦਾ ਆਨੰਦ ਸਤਿਗੁਰ ਭੇਟੈ ਗੁਰ ਗੋਬਿੰਦ ਨਾ ਫਿਰ ਮਰੈ ਨਾ ਆਵੈ ਜਾਏ ਪੂਰੇ ਗੁਰ ਤੇ ਸਾਚ ਸਮਾਏ
ਜਿਨਕੋ ਨਾਮ ਲਿਖਿਆ ਤੁਰ ਲੇਖ ਤੇ ਅਣਦਿਨ ਨਾਮ ਸਦਾ ਧਿਆਵੈ ਗੁਰ ਪੂਰੇ ਤੇ ਭਗਤ ਵਸੇ ਖਰਾਉ ਜਿਨਕੋ ਹਰ ਪ੍ਰਭ ਲਏ ਮਿਲਾਈ ਤਿਨਕੀ ਗਾਹਣ ਗਤ ਕਹੀ ਨਾ ਜਾਈ ਪੂਰੈ ਸਤਿਗੁਰ ਦਿੱਤੀ ਵਡਿਆਈ ਉਤਮ ਪਦਵੀ ਹਰ ਨਾਮ ਸਮਾਈ ਜੋ ਕਿਛ ਕਰੇ ਸੋ ਆਪੇ ਆਪ ਏਕ ਘੜੀ ਮੈਂ ਥਾਪ ਥਾਪ ਕਹਿ ਕਹਿ ਕਹਿਣਾ ਆਖ ਸੁਣਾਈ ਜੇ ਸੋ ਘਾਲੇ ਥਾਏ ਨਾ ਪਾਏ ਜਿਨ ਕਹਿ ਪੋਤੈ ਪੋਨਾ ਤਿਨਾ ਗੁਰੂ ਮਿਲਾਈ ਸੱਚ ਬਾਣੀ ਗੁਰ ਸ਼ਬਦ ਸੁਣਾਏ ਜਹਾਂ ਸ਼ਬਦ ਵਸੈ ਤਹਾਂ ਦੁੱਖ ਜਾਈ ਅਗੇ ਗਿਆਨ ਰਤਨ ਨਾ ਸਾਚੈ ਸਹਿਜ ਸਮਾਏ ਨਾਵੈ ਜੇਵੜ ਹੋਰ ਧਨ ਨਾਹੀਂ ਕੋਏ ਜਿਸਨੂੰ ਬਖਸ਼ੇ ਸਾਚਾ ਸੋਏ ਪੂਰੈ ਸ਼ਬਦ ਮਨ ਵਸਾਈ ਨਾਨਕ ਨਾਮ ਰਤੇ ਸੁਖ ਪਾਏ ਆਸਾ ਮਹੱਲਾ ਤੀਜਾ ਨਿਰਤ ਕਰੇ ਬਹੁ ਵਾਜੇ ਵਜਾਏ ਇਹ ਮਨ ਅੰਧਾ ਬੋਲਾ ਹੈ ਇਹ ਕਿਸ ਆਖ ਸੁਣਾਏ ਅੰਤਰ ਲੋਭ ਭਰਮ ਅਨਲਵਾਉ ਦੀਵਾ ਬਲੈ ਤਾਂ ਨਾ ਸੂਝੀ ਪਾਏ ਗੁਰਮੁਖ ਭਗਤ ਕਟ ਚਾਨਣ ਹੋਏ ਆਪ ਪਛਾਣ ਮਿਲੈ ਪ੍ਰਭ ਸੋਏ ਰਾਉ ਗੁਰਮੁਖ ਨਿਰਤ ਹਰ ਲਾਗੈ ਭਾਉ ਪੂਰੇ ਤਾਲ ਵਿੱਚੋਂ ਆਪ ਗਵਾਏ ਮੇਰਾ ਪ੍ਰਭ ਸਾਚਾ ਆਪੇ ਜਾਣੋ ਗੁਰ ਕੈ ਸ਼ਬਦ ਅੰਤਰ ਬ੍ਰਹਮ ਪਛਾਣੋ ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰੁ ਗੁਰ ਕਾ ਸ਼ਬਦ ਸਹਿਜ ਵਿਚਾਰੁ ਗੁਰਮੁਖ ਭਗਤ ਜੁਗਤ ਸੱਚ ਸੋਏ ਪਾਖੰਡ ਭਗਤ ਨਿਰਤ ਦੁਖ ਹੋਏ ਇਹਾ ਭਗਤ ਜਨ ਜੀਵਤ ਮਰੈ ਗੁਰ ਪ੍ਰਸਾਦੀ ਭਉ ਜਲ ਤਰੈ ਗੁਰ ਕੈ ਬਚਨ ਭਗਤ ਪਾਏ ਥਾਏ ਪਾਏ ਹਰ ਜੀਉ ਆਪ ਵਸੈ ਮਨ ਆਏ ਹਰ ਕਿਰਪਾ ਕਰੇ ਸਤਿਗੁਰੂ ਮਿਲਾਏ ਨਿਹਚਲ ਸ਼ਾਹ ਭਗਤ ਹਰ ਸਿਉਂ ਚਤਲਾਈ ਭਗਤ ਰਤੇ ਤਿਨ ਸੱਚੀ ਸੋਏ ਨਾਨਕ ਨਾਮ ਰਤੇ ਸੁਖ ਹੋਏ ਆਸਾ ਕਾਰ ਅੱਠਵਾਂ ਕਾਫੀ ਮਹੱਲਾ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਕੈ ਭਾਣੇ ਸਤਿਗੁਰ ਮਿਲੈ ਸੱਚ ਸੋਝੀ ਹੋਈ ਗੁਰ ਪ੍ਰਸਾਦੀ ਮਨ ਵਸੈ ਹਰ ਬੂਝੈ ਸੋਈ ਮੈਂ ਸਹੁਦਾਤਾ

ਹੋਈ। ਆਸਤਾ ਮਹੱਲਾ ਚੌਥਾ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੂੰ ਕਰ ਦਸ ਚਾਰ ਮੈਡਾ ਸਾਈਂ ਜੋ ਤੂੰ ਪਾਵੈ ਸੋਈ ਥੀਸੀ ਜੋ ਤੂੰ ਦੇਹੇ ਸੋਈ ਹਉਂ ਪਾਈ ਰਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਧਾ ਮਨ ਮੁਖ ਗਵਾਇਆ ਤੁਧ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਉ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾਹੇ ਜੀ ਜੰਤ ਸਭ ਤੇਰਾ ਖੇਲ ਬਜੋਗ ਮਿਲ ਵਿਛੜਿਆ ਸੰਜੋਗੀ ਮੈਲ ਜਿਸਨੂੰ ਤੂੰ ਜਾਣਾ ਹੀ ਸੂਈ ਜਨ ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀ ਆ ਸਭ ਹੋਵੇ ਤੁਧ ਬੈਨ ਦੂਜਾ ਵਰਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਆਸਾ ਕਰ ਦੂਜਾ ਮਹੱਲਾ ਚੌਥਾ ਕੈਸੀ ਧੜਾ ਕੀਆ ਮਿੱਤਰ ਸੁੱਤ ਨਾਲ ਪਾਈ ਕੈਸੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ ਕੈਸੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸੁਆਈ ਹਮਾਰਾ ਧੜਾ ਹਰ ਰਹਿਆ ਸਮਾਈ ਹਮ ਹਰ ਸਿਉ ਧੜਾ ਕੀਆ ਮੇਰੀ ਹਰ ਟੇਕ ਮੈਂ ਹਰ ਬਿਨ ਪੱਖ ਧੜਾ ਅਵਰ ਨ ਕੋਈ ਹਉ ਹਰ ਗੁਣ ਗਾਵਾਂ ਸੰਖ ਅਨੇਕ ਰਾਉ ਜਿਨ ਸਿਉ ਧੜੇ ਕਰਹੇ ਸੇ ਜਾਹੇ ਝੂਠ ਧੜੇ ਕਰ ਪਛਤਾਹੇ ਸਿਰ ਨਾ ਰਹੇ ਮਨ ਖੂਟ ਬਕਮਾਹੇ ਹਮ ਹਰ ਸਿਉ ਧੜਾ ਕੀਆ ਜਿਸ ਕਾ ਕੋਈ ਸਮਰੱਥ ਨਾਹੀ ਇਹ ਸਭ ਧੜੇ ਮਾਇਆ ਮੋਹ ਪਸਾਰੀ ਮਾਇਆ ਕਹੁ ਲੂਜੈ ਗਾਵਾਰੀ ਜਨਮ ਮਰਹਿ ਜੂਐ ਬਾਜੀ ਹਾਰੀ ਹਮਰੇ ਹਰ ਧੜਾ ਜੀ ਹਲਤ ਪਲਤ ਸਭ ਸਵਾਰੀ ਕਲ ਯੁਗ ਮਹਿ ਧੜੇ ਪੰਜ ਚੋਰ ਜਗੜਾਏ ਕਾਮ ਕ੍ਰੋਧ ਲੋਭ ਮੋਹ ਅਭਿਮਾਨ ਵਧਾਏ ਜਿਸਨੋ ਕਿਰਪਾ ਕਰੇ ਤਿਸ ਸਤਸੰਗ ਮਿਲਾਏ ਹਮਰਾ ਹਰ ਧੜਾ ਜਿਨ ਇਹ ਧੜੇ ਸਭ ਗਵਾਏ ਮਿਥਿਆ ਦੂਜਾ ਭਾਉ ਧੜੇ ਬਹਿ ਪਾਵੇ ਪਰਾਇਆ ਛਿਦਰ ਅਟਕ ਲੈ ਆਪਣਾ ਅਹੰਕਾਰ ਵਧਾਵੇ ਜੈਸਾ ਬੀਜੈ ਤੈਸਾ ਖਾਵੇ ਜਨ ਨਾਨਕ ਕਾ ਹਰ ਧੜਾ ਧਰਮ ਸਭ ਸ੍ਰੇਸ਼ਟ ਜਣਿਆਵੇ ਆਸਾ ਮਹੱਲਾ ਚੌਥਾ ਹਿਰਦੈ ਸੁਣ ਸੁਣ ਮਨ ਅੰਮ੍ਰਿਤ ਭਾਇਆ ਗੁਰਬਾਣੀ ਹਰ ਲਖ ਲਖਾਇਆ ਗੁਰਮੁਖ ਨਾਮ ਸੁਣੋ ਮੇਰੀ ਭੈਣਾ ਏਕੋ ਰਬ ਰਹਿਆ ਘਟ ਅੰਤਰ ਮੁਖ ਬੋਲੋ ਗੁਰ ਅੰਮ੍ਰਿਤ ਬਹਿਣਾ ਰਾਉ ਮੈਂ ਮਨ ਤਨ ਪ੍ਰੇਮ ਮਹਾਂ ਬੈਰਾਗ ਸਤਿਗੁਰ ਪੁਰਖ ਪਾਇਆ ਵਡਭਾਗ ਦੂਜੈ ਭਾਈ ਭਵੈ ਬਿਖ ਮਾਇਆ ਭਾਗਹੀਣ ਨਹੀਂ ਸਤਿਗੁਰ ਪਾਇਆ ਅੰਮ੍ਰਿਤ ਹਰ ਰਸ ਹਰ ਆਪ ਪਿਆਇਆ ਗੁਰ ਪੂਰੈ ਨਾਨਕ ਹਰ ਪਾਇਆ ਆਸਾ ਮਹੱਲਾ ਚੌਥਾ ਮੇਰਾ ਮਨ ਤਨ ਪ੍ਰੇਮ ਨਾਮ ਆਧਾਰ ਨਾਮ ਜਪੀ ਨਾ ਮੂਸਖ ਸਾਰ ਨਾਮ ਜਪੋ ਮੇਰੇ ਸਾਜਨ ਸੈਨਾ ਨਾ ਬਿਨਾ ਮੈਂ ਅਵਰ ਨਾ ਕੋਈ ਵੱਡੇ ਭਾਗ ਗੁਰਮੁਖ ਹਰ ਲੈ ਨਾ ਰਾਉ ਨਾਮ ਬਿਨਾ ਨਹੀਂ ਜੀਵਿਆ ਜਾਏ ਵੱਡੇ ਭਾਗ ਗੁਰਮੁਖ ਹਰ ਪਾਏ ਨਾਮਹੀਣ ਕਾਲਖ ਮੁਖ ਮਾਇਆ ਨਾਮ ਬਿਨਾ ਤ੍ਰਿਗ ਤ੍ਰਿਗ ਜੀਵਾਇਆ ਵੱਡਾ ਵੱਡਾ ਹਰ ਭਾਗ ਕਰ ਪਾਇਆ ਨਾਨਕ ਗੁਰਮੁਖ ਨਾਮ ਦਿਵਾਇਆ ਆਸਾ ਮਹੱਲਾ ਚੌਥਾ ਗੁਣ ਗਾਵਾਂ ਗੁਣ ਬੋਲੀ ਬਾਣੀ ਗੁਰਮੁਖ ਹਰ ਗੁਣ ਆਖ ਵਖਾਣੀ ਜਪ ਜਪ ਨਾਮ ਮਨ ਭਇਆ ਆਨੰਦਾ ਸਤ ਸਤ ਸਤਿਗੁਰ ਨਾਮ ਲੜਾਇਆ ਰਸ ਗਾਏ ਗੁਣ ਪਰਮਾਨੰਦਾ ਰਾਉ ਹਰ ਗੁਣ ਗਾਵੇ ਹਰ ਜਨ ਲੋਗਾ ਵੱਡੇ ਭਾਗ ਪਾਏ ਹਰ ਨਿਰਯੋਗਾ ਗੁਣ ਵਿਹੂਣ ਮਾਇਆ ਮਲ ਤਾਰੀ ਬਿਣ ਗੁਣ ਜਨਮ ਮੂਹੇ ਅਹੰਕਾਰੀ ਸਰੀਰ ਸਰੋਵਰ ਗੁਣ ਪ੍ਰਗਟ ਕੀਏ ਨਾਨਕ ਗੁਰਮੁਖ ਮਤ ਤਤ ਘੜੀਏ ਆਸਾ ਮਹੱਲਾ ਚੌਥਾ ਨਾਮ ਸੁਣੀ ਨਾ ਮੋਮਨ ਪਾਵੇ ਵੱਡੇ ਭਾਗ ਗੁਰਮੁਖ ਹਰ ਪਾਵੇ ਨਾਮ ਜਪੋ ਗੁਰਮੁਖ ਪਰਿਗਾਸਾ ਨਾਮ ਬਿਨਾ ਮੈਂ ਤਰਕ ਨਹੀਂ ਕਾਈ ਨਾਮ ਰਵਿਆ ਸਭ ਸਾਸ ਗਰਾਸਾ ਰਹਾਉ ਨਾਮੈ ਸੁਰਤ ਸੁਨੀ ਮਨ ਪਾਈ ਜੋ ਨਾਮ ਸੁਣਾਵੇ ਸੋ ਮੇਰਾ ਮੀਤ ਸਿਖਾਈ ਨਾਮਹੀਣ ਗਏ ਮੂੜ ਨੰਗਾ ਪਚ ਪਚ ਮੂਹੇ ਬਿਖ ਦੇਖ ਪਤੰਗਾ ਆਪੇ ਥਾਪੇ ਥਾਪੋ ਥਾਪੇ ਨਾਨਕ ਨਾਮ ਦੇਵੈ ਹਰਿ ਆਪੇ ਆਸਾ ਮਹੱਲਾ ਚੌਥਾ ਗੁਰਮੁਖ ਹਰ ਹਰ ਵੇਲ ਵਧਾਈ ਫਲ ਲਾਗੇ ਹਰ ਰਸ ਕਰਸਾਈ ਹਰ ਹਰ ਨਾਮ ਜਪ ਅਣਤ ਤਰੰਗਾ ਜਪ ਜਪ ਨਾਮ ਗੁਰਮਤਿ ਸਾ ਲਾਹੀ ਮਾਰਿਆ ਕਾਲ ਜਮ ਕੰਕਰ ਭਯੰਗਾ ਰਾਉ ਹਰ ਹਰ ਗੁਰਮਹਿ ਭਗਤ ਰਖਾਈ ਗੁਰਤੁਠਾ ਸਿੱਖ ਦੀ ਵੈ ਮੇਰੇ ਪਾਈ ਹਉ ਮੈਂ ਕਰਮ ਕਿਛ ਵਿਦ ਨਹੀਂ ਜਾਣੈ ਜਿਉਂ ਪੁੰਚਰ ਨਾਏ ਖਾਕ ਸਿਰ ਛਾਣੈ
ਜੇ ਵੱਡ ਭਾਗ ਹੋਵੈ ਵੱਡ ਉੱਚੇ, ਨਾਨਕ ਨਾਮ ਜਪੈ ਸੱਚ ਸੂਚੇ, ਆਸਾ ਮਹੱਲਾ ਪੈ ਚੌਥਾ।

ਰਾਗ ਹਿਰੈ ਰਾਉ ਵਸਤ੍ਰ ਭੂਖਨ ਸੁਖ ਬਹੁਤ ਵਸੇਖੈ ਓਏ ਪੀ ਜਾਨੋ ਕਿਤੇ ਨਾ ਲੇਖੈ ਪਤ ਸੁਭਾ ਅਰਮਾਨ ਮਹਤ ਆਗਿਆਕਾਰੀ ਸਗਲ ਜਾਗਤ ਗ੍ਰਹਿ ਐਸਾ ਹੈ ਸੁੰਦਰ ਲਾਲ ਪ੍ਰਭ ਭਾਵਾਂ ਤਾਂ ਸਦਾ ਦਿਆਲੁ ਬਿੰਜਨ ਭੋਜਨ ਅਨਕ ਪ੍ਰਕਾਰੁ ਰੰਗ ਤਮਾਸ਼ੇ ਬਹੁਤ ਵਿਸਥਾਰੁ ਰਾਜ ਮਿਲਖ ਅਰ ਬਹੁਤ ਫਰਮਾਇਸੁ ਮਨ ਨਹੀਂ ਧਰਾਪੈ ਤ੍ਰਿਸ਼ਨਾ ਨਾ ਜਾਇਸੁ ਬਿਨ ਮਿਲਵੇ ਇਹ ਦਿਨ ਨਾ ਬਿਹਾਵੈ ਮਿਲੈ ਪ੍ਰਭੂ ਤਾਂ ਸਭ ਸੁਖ ਪਾਵੈ ਖੋਜਤ ਖੋਜਤ ਸੁਣੀ ਇਹ ਸੋਈ ਸਾਧ ਸੰਗਤ ਬਿਨ ਤਰਿਉ ਨਾ ਕੋਈ ਜਿਸ ਮਸਤਕ ਭਾਗ ਤੈਨ ਸਤਿਗੁਰ ਪਾਇਆ ਪੂਰੀ ਆਸਾ ਮਨ ਤ੍ਰਿਪਤਾਇਆ ਪ੍ਰਭ ਮਿਲਿਆ ਤਾਂ ਚੂਕੀ ਡੰਜਾ ਨਾਨਕ ਲੱਦਾ ਮਨ ਧਨ ਮੰਜਾ ਆਸਾ ਮਹੱਲਾ ਪੰਜਵਾ ਪੰਚ ਪਦੇ ਪ੍ਰਥਮੇ ਤੇਰੀ ਨੇਕੀ ਜਾਤ ਦੁਤੀਆ ਤੇਰੀ ਮਨੀਐ ਭਾਂਤ ਤ੍ਰਿਤੀਆ ਤੇਰਾ ਸੁੰਦਰ ਥਾਨ ਬਿਗੜ ਰੂਪ ਮਨ ਮਾਹੇ ਅਭਿਮਾਨ ਸੋਹਣੀ ਸਰੂਪ ਸੁਜਾਨ ਵਿਚੱਖਣ ਅਬ ਗਰਭੈ ਮੋਹਿ ਫਾਕੀ ਤੂੰ ਰਾਉ ਅਤ ਸੂਚੀ ਤੇਰੀ ਪਾਕ ਸਾਲ ਕਰ ਇਸ਼ਨਾਨ ਪੂਜਾ ਤਿਲਕ ਲਾਲ ਗਲੀ ਗਰਭੈ ਮੁਖੇ ਮੁਖ ਗੋਵਹਿ ਗਿਆਨ ਗਲੀ ਗਰਭ ਹੈ ਮੁਖ ਗੋਵਹਿ ਗਿਆਨ ਸਭ ਬਿਦ ਖੋਈ ਲੋਭ ਸੁਵਾਨ ਕਾਪਰ ਪਹਿਰੈ ਭੋਗੈ ਭੋਗ ਆਚਾਰ ਕਰੈ ਸੋਭਾ ਮਹਿ ਲੋਗ ਚੂਆ ਚੰਦਨ ਸੁਗੰਧ ਵਿਸਥਾਰੁ ਸੰਗੀ ਖੋਟਾ ਕ੍ਰੋਧ ਚੰਡਾਲ ਅਵਰਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ ਸਕਦਾਰੀ ਸੋਇਨਾ ਰੂਪਾ ਤੁਜ ਪੈ ਦਾਮ ਸੀਲ ਵਿਗਾਰਿਓ ਤੇਰਾ ਕਾਮ ਜਾ ਕਉ ਦ੍ਰਿਸ਼ਟ ਮਾਇਆ ਹਰਰਾ ਮਾਇਆ ਹਰਰਾਏ ਸਾ ਬੰਦੀ ਤੇ ਲਏ ਚੜਾਏ ਸਾਧ ਸੰਗ ਮਿਲ ਹਰ ਰਸ ਪਾਇਆ ਕਉ ਨਾਨਕ ਸਭ ਲੋਕ ਆਇਆ ਸਭ ਰੂਪ ਸਭ ਸੁਖ ਬਣੇ ਸੁਹਾਗਣ ਅਤ ਸੁੰਦਰ ਵਿਚੱਖਣ ਤੂੰ ਰਹਾਉ ਦੂਜਾ ਆਸਾ ਮਹੱਲਾ ਪੰਜਵਾਂ ਇੱਕ ਤੁਕੇ ਦੋ ਜੀਵਤ ਦੀਸੈ ਤਿਸ ਸਰ ਪਰ ਮਰਣਾ ਮੂਆ ਹੋਵੈ ਤਿਸ ਨਹਿ ਚਲ ਰਹਿਣਾ ਜੀਵਤ ਮੂਏ ਮੂਏ ਸੇ ਜੀਵੇ ਹਰ ਹਰ ਨਾਮ ਔਖਦ ਮੁਖ ਪਾਇਆ ਗੁਰ ਸ਼ਬਦੀ ਰਸ ਅੰਮ੍ਰਿਤ ਪੀਵੇ ਰਹਾਉ ਸਾਚੀ ਮਟਕੀ ਬਿਨਸ ਬਿਨਾਸਾ ਜਿਸ ਛੂਟੈ ਤ੍ਰਿਕੁਟੀ ਤਿਸ ਨਿਜ ਘਰ ਵਾਸਾ ਉੱਚਾ ਚੜ੍ਹੈ ਸੋ ਪਵੇ ਪਿਆਲਾ ਧਾਰਨ ਪੜੈ ਤਿਸ ਲੱਗੈ ਨਾ ਕਾਲਾ ਭ੍ਰਮਤ ਫਿਰੈ ਤੈਨ ਕਿਛੂ ਨਾ ਪਾਇਆ ਸੇ ਆਸਰ ਜਿਨ ਗੁਰ ਸ਼ਬਦ ਕਮਾਇਆ ਜੀਉ ਪਿੰਡ ਸਭ ਹਰ ਕਾ ਮਾਲ ਨਾਨਕ ਗੁਰਮਿਲ ਭਈ ਨਿਹਾਲ ਆਸਾ ਮਹੱਲਾ ਪੰਜਵਾਂ ਪੁੱਤਰੀ ਤੇਰੀ ਬਿਦ ਕਰ ਥਾਟੀ ਜਾਨ ਸਤ ਕਰ ਹੋਏਗੀ ਮਾਟੀ ਮੂਲ ਸੰਭਾਲੋ ਵਸਤੂ ਤੁਜ ਪਾਹੇ ਅਮਾਨ ਮੂਲ ਸੰਭਾਲੋ ਚੇਤ ਗਵਾਰਾ ਇਤਨੇ ਤੋਂ ਇਤਨੇ ਕਉ ਤੁਮ ਕਿਆ ਗਰਭੀ ਰਹਾਉ ਤੀਨ ਸੇਰ ਕਾ ਦਿਹਾੜੀ ਮਹਿਮਾਨ ਅਬਰ ਵਸਤ ਤੁਜ ਪਾਹੇ ਅਮਾਨ ਬਿਸ਼ਤਾ ਆਸਤ ਰਾਕਤ ਪ੍ਰੇਟੇ ਚਾਮ ਇਸ ਉਪਰ ਲੈ ਰਾਖਿਓ ਗਮਾਨ ਏਕ ਵਸਤ ਬੂਝੈ ਤਾਂ ਹੋਵੈ ਪਾਕ ਬਿਨ ਬੂਝੈ ਤੂੰ ਸਦਾ ਨਾ ਪਾਕ ਕਹੁ ਨਾਨਕ ਗੁਰ ਕਉ ਕੁਰਬਾਨ ਦਿਸ ਦਿਸ ਦੇ ਪਾਈਐ ਹਰ ਪੁਰਖ ਸੁਜਾਨ ਆਸਾ ਮਹੱਲਾ ਪੰਜਵਾਂ ਇੱਕ ਤੁਕੇ ਚੌਪਦੇ ਇੱਕ ਘੜੀ ਦਿਨ ਸਮੂਹ ਕਉ ਬਹੁਤ ਦਿਹਾਰੇ ਮਨ ਨਾ ਰਹੇ ਕੈਸੇ ਮਿਲੋ ਪਿਆਰੀ ਇੱਕ ਪਲ ਦਿਨ ਸਮੂਹ ਕਉ ਕਬਹੂ ਨਾ ਬਿਹਾਵੇ ਦਰਸ਼ਨ ਕੀ ਮਾਨ ਆਸ ਕਨੇਰੀ ਕੋਈ ਐਸਾ ਸੰਤ ਮੂਹ ਕਉ ਪ੍ਰਹਿ ਮਿਲਾਵੇ ਰਹਾਉ ਚਾਰ ਪਹਿਰ ਚਹੋਂ ਜੁਗਾਂ ਸਮਾਨੇ ਰਹਿਣ ਭਈ ਤਬ ਅੰਤ ਨਾ ਜਾਣੇ ਪੰਚ ਦੂਤ ਮਿਲਹੇ ਮਿਲ ਪ੍ਰਹਿ ਵਿਛੋੜੀ ਭ੍ਰਮ ਭ੍ਰਮ ਰੂਵੈ ਹਾਥ ਪਛੋੜੀ ਜਨ ਨਾਨਕ ਕਉ ਹਰ ਦਰਸ ਦਿਖਾਇਆ ਆਤ ਮਚੀਨ ਪਰਮ ਸੁਖ ਪਾਇਆ ਆਸਾ ਮਹੱਲਾ ਪੰਜਵਾਂ ਹਰ ਸੇਵਾ ਮਹਿ ਪਰਮ ਨਿਧਾਨ ਹਰ ਸੇਵਾ ਮੁਖ ਅੰਮ੍ਰਿਤ ਨਾਮ ਹਰ ਮੇਰਾ ਸਾਥੀ ਸੰਗ ਸਖਾਈ ਦੁੱਖ ਸੁਖ ਸਿਮਰੀ ਕਉ ਮੌਜੂਦ ਜਮ ਵਪਰਾ ਮੋਹ ਕਉ ਕਹਾਂ ਡਰਾਈ ਰਹਾਉ ਹਰ ਮੇਰੀ ਓਟ ਮੈਂ ਹਰ ਕਾ ਤਾਣ ਹਰ ਮੇਰਾ ਸਖਾ ਮਨ ਮਾਹੇ ਦੀਵਾਨ ਹਰ ਮੇਰੀ ਪੂੰਜੀ ਮੇਰਾ ਹਰ ਵੇਸਾ ਗੁਰਮੁਖ ਧਾਨ ਖੱਟੀ ਹਰ ਮੇਰਾ ਸਾ ਗੁਰ ਕਿਰਪਾ ਤੇ ਇਹ ਮਤ ਆਵੈ ਜਨ ਨਾਨਕ ਹਰਿ ਕੈ ਅੰਕ ਸਮਾਵੈ ਆਸਾ ਮਹੱਲਾ ਪੰਜਵਾਂ ਪ੍ਰਭ ਹੋਏ ਕਿਰਪਾਲਤਾ ਇਹ ਮਨ ਲਾਈ ਸਤਿਗੁਰ ਸੇਵ ਸਭੈ ਫਲ ਪਾਈ ਮਨ ਕਿਉਂ ਬਹਿ ਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨਸਾ ਕਾ ਦਾਤਾ ਸਭ ਸੁਖ ਨਿਧਾਨ ਅੰਮ੍ਰਿਤ ਸਾਰ ਸਦ ਹੀ ਭਾਰ ਪੂਰਾ ਰਹਾਉ ਚਰਨ ਕਮਲ ਹਿਰਦੇ ਅੰਤਰ ਧਾਰੀ ਪ੍ਰਗਟੀ ਜੋਤ ਮਿਲੇ ਰਾਮ ਪਿਆਰੀ
ਪੰਚ ਸਖੀ ਮਿਲ ਮੰਗਲ ਗਾਇਆ, ਅਨਹਦ ਬਾਣੀ ਨਾਦ ਬਜਾਇਆ, ਗੌਰ ਨਾਨਕ ਤੁਠਾ ਮਿਲਿਆ ਹਰ ਰਾਈ, ਸੁਖ ਰਹਿਣ ਵਿਹਾਣੀ ਸਹਿ ਸੁਭਾਈ। ਆਸਥਾ ਮਹੱਲਾ ਪੰਜਵਾਂ, ਅਹੰਕਾਰ ਕਿਰਪਾ ਪ੍ਰਹਰ ਪ੍ਰਗਟਿਆਇਆ, ਮਿਲ ਸਤਿਗੁਰ ਤਨ ਪੂਰਾ ਪਾਇਆ, ਐਸਾ ਹਰ ਤਨ ਸੰਚੀ ਪਾਈ, ਭਾਹੇ ਨਾ ਜਲ ਲੈ ਜਲ ਨਹੀਂ ਬੂ ਡੂਬੈ, ਸੰਗ ਛੋੜ ਕਰ ਕਤਹੁ ਨਾ ਜਾਈ ਰਹਾਉ, ਟੋਟ ਨਾ ਆਵੇ ਖੋਨ ਖੁੱਟ ਨਾ ਜਾਈ, ਖਾਈ ਖਰਚ ਮਨ ਰਹਿਆ ਗਾਈ, ਸੋ ਸੱਚ ਸਾਹ ਜਿਸ ਘਰ ਹਰ ਧਨ ਸੰਚਾਇਣਾ, ਇਸ ਧਨ ਤੇ ਸਭ ਕੋ ਸਭ ਜਗ ਵਰਸਾਇਣਾ, ਤਿੰਨ ਹਾਰ ਧਨ ਪਾਇਆ ਜਿਸ ਪੁਰਬ ਲਿਖੇ ਕਾ ਲਹਿਣਾ, ਜਨ ਨਾਨਕ ਅੰਤ ਵਾਰ ਨਾਮ ਗਹਿਣਾ। ਆਸਾ ਮਹੱਲਾ ਪੰਜਵਾਂ, ਜੈਸੇ ਕਿਰਸਾਨ ਬੋਵੈ ਕਿਰਸਾਣੀ, ਕਾਚੀ ਪਾਕੀ ਬਾਡ ਪੁਰਾਣੀ, ਜੋ ਜਨਮੈ ਸੋ ਜਨ ਮੂਆ, ਗੋਬਿੰਦ ਭਗਤ ਅਸਤਰ ਹੈ ਥੀਆ ਰਹਾਉ, ਜਨ ਤੇ ਸੰਸਰ ਪਾਉ ਸੀ ਰਾਤ, ਰਹਿਣ ਗਈ ਫਿਰ ਹੋਈ ਪ੍ਰਭਾਤ, ਮਾਇਆ ਮੋਹ ਸੋਏ ਰਹੇ ਅਪਾਗੇ, ਗੁਰਪ੍ਰਸਾਦ ਕੋ ਵਿਰਲਾ ਜਾਗੇ, ਕਹੋ ਨਾਨਕ ਗੁਣ ਗਾਈਐ ਨੀਤ, ਮੁਖ ਉਜਲ ਹੋਏ ਨਿਰਮਲ ਚੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰੂ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਭਰੀ ਸੋ ਕਹੀ ਆਏ, ਕੇਤੇ ਤੇਰੇ ਗਾਵਣ ਹਾਰੇ, ਗਾਵਨ ਤੁਧਨੋ ਪਵਨ ਪਾਣੀ ਵੈ ਸੰਤਰ, ਗਾਵੈ ਰਾਜਾ ਧਰਮ ਦੁਆਰੀ, ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ, ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਣ ਤੇਰੇ ਸਦਾ ਸਵਾਰੇ, ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵ ਤਿਆਂਦਰ ਨਾਲੇ, ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ, ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੀ, ਗਾਵਨ ਤੁਧਨੋ ਪੰਡਿਤ ਪੜ੍ਹਨ ਰੱਖੀ ਸਰ, ਜੁਗ ਜੁਗ ਵੇਦਾ ਨਾਲੇ, ਗਾਵਨ ਤੁਧਨੋ ਮੋਹਣੀਆ ਮਨ ਮੋਹਣ, ਸੁਰਗ ਮਛ ਪਿਆਲੇ, ਗਾਵਨ ਤੁਧਨੋ ਰਤਨ ਉਪਾਏ ਤੇਰੇ, ਅੜਸਠ ਤੀਰਥ ਨਾਲੇ, ਗਾਵਨ ਤੁਧਨੋ ਜੋਧ ਮਹਾਂਬਲ ਸੂਰਾ, ਗਾਵਨ ਤੁਧਨੋ ਖਾਣ ਵਿਚਾਰੇ, ਗਾਵਨ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ, ਸਹੀ ਤੁਧਨੋ ਗਾਵਨ ਜੋ ਤੁਧ ਪਾਵਨ, ਰਤੇ ਤੇਰੇ ਭਗਤ ਰਸਾਲੇ, ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤਨਾ ਆਵਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ, ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜੇ ਨਰਚਾਈ, ਰੰਗੀ ਰੰਗੀ ਭਾਤੀ ਕਰ ਕਰੂ, ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ, ਜੋ ਤਿਸ ਪਾਵੈ ਸੋਈ ਕਰਸੀ, ਫਿਰ ਹੁਕਮ ਨ ਕਰਨਾ ਜਾਈ, ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖ ਸਭ ਕੋਏ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ,

ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਦਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਦੀਕ ਨੇ ਨਾ ਪਾਈਆ। ਕਰਮ ਮਿਲੈ ਨਾਹੀਂ ਠਾਕਰ ਹਾਈਆਂ, ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰ ਨਹਾਰਾ। ਆਸਾ ਮਹੱਲਾ ਪਹਿਲਾ।

ਕਾਨ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸੱਚ ਨਾਇ ਰਹਾਉ ਸੱਚ ਨਾਮ ਕੀ ਤਲ ਵਡਿਆਈ ਆਖ ਤੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੀ ਵੱਡਾ ਨਾ ਹੋਵੇ ਘਾਟ ਨਾ ਜਾਏ

ਜੋਗੀ ਮੇਲ ਜਿਸ ਨੂੰ ਤੂੰ ਜਾਣਾ ਹੀ ਸੋਈ ਜਨ ਜਾਣੈ ਹਰ ਗੁਣ ਸਦ ਹੀ ਆਖ ਬਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬੈਨ ਦੂਜਾ ਵਰ ਨਾ ਕੋਏ ਤੂੰ ਕਰ ਕਰ ਵੇਖੈ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵਰੜੈ ਪੈਨੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਪੰਕਜ ਮੋਹ ਪਗ ਨਹੀਂ ਚਾਲੈ ਹਮ ਦੇਖਾ ਦੈੜੂ ਬਿਅਲੈ ਮਾਨ ਏਕ ਨ ਚੇਤ ਸਮੂੜ ਮਨ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਇਆ ਪ੍ਰਣਵਤ ਨਾਨਕ ਤਨ ਕੀ ਸ਼ਰਣਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਜਾ ਮਿਲਾਗ ਭਵ ਜਲ ਤਰਨ ਕਹਿ ਜਨਮ ਮ੍ਰਿਥਾ ਜਾਤ ਰੰਗ ਮਾਇਆ ਕਹਿ ਰਾਉ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਭਰੇ ਕੀ ਰਾਖੋ ਸ਼ਰਮਾ ਪਾਤਸ਼ਾਹੀ ਦਸਵੀਂ

ਤਰਦਸਕੰਤਾਂ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਜੋਥੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੀਂ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੈਂਤ ਜਸ਼ਨ ਉਪਜਾਇਓ ਆਦਿ ਅੰਤੇ ਕਰ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਦਸੀ ਕੋ ਹਮਾਰੀ ਸਕਲ ਪ੍ਰਜਾ ਜਨ ਆਪ ਸਵਾਰੀ ਸਿਵ ਕਨ ਕੋ ਸਿਵ ਗੁਣ ਸੁਖ ਦੀਓ ਸਦਰਨ ਕੋ ਪਲ ਮੋ ਬਦ ਕੀਓ ਗੜ ਗੜ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੂੰਚਰ ਅਸ ਥੂਲਾ ਸਭ ਪਰ ਕਿਰਪਾ ਦ੍ਰਿਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਗੜ ਗੜ ਕੇ ਬਟ ਬਟ ਕੀ ਜਾਣੈ ਜਬੂਦ ਕਰਖ ਕਰਾ ਕਰ ਤਾਰਾ ਪ੍ਰਜਾ ਦਰਤ ਤਬ ਦੇ ਅਪਾਰ ਜਬ ਆ ਕਰਖ ਕਰਤ ਹੋ ਕਮ ਹੋ ਤੁਮ ਮੈਂ ਮਿਲਤ ਦੇ ਧਰ ਸਭ ਹੋ ਜੇਤੇ ਬਦਨ ਸ੍ਰੇਠ ਸਭ ਤਾਰੇ ਆਪ ਆਪਣੀ ਬੂਝੋ ਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਭੇਦ ਭੇਦ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਬ ਆਦਿ ਅਨੀਲ ਅਨਾਦ ਅਸੰਭ ਦਾ ਕਾ ਮੂੜ ਚਾਰਤ ਭੇਦਾ ਜਾ ਕੋ ਭੇਵ ਨਾ ਪਾਵਤ ਵੇਦਾ ਤਾਂ ਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸੇਵ ਨਿਰੰਕਾਰ ਕਾ ਚਿੰਤ ਨਹਿ ਪੇਵ ਆਪ ਆਪਣੀ ਬੁੱਧ ਹੈ ਜੇਤੀ ਵਰਣਤ ਭਿਨ ਭਿਨ ਤੋਹੇ ਤੇਤੀ ਤੁਮਰਾ ਲਖ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡ ਜੇ ਰਜ ਸਿਧ ਜਕੀਨੀ ਉਤਪੁਜ ਖਾਨ ਬਹੋਰ ਰਚ ਦੀਨੀ ਕਹੂੰ ਭੂਤ ਰਾਜਾ ਵੈ ਬੈਠਾ ਕਹੂੰ ਸਿਮਟ ਭਯੋ ਸੰਗਰ ਕੈਠਾ ਸਗਰੀ ਸ੍ਰੇਸ਼ਟ ਦਿਖਾਏ ਜੰਪਵ ਆਦਿ ਜੁਗਾਦ ਸਰੂਪ ਸੁਜੰਪਵ ਅਵਰਛਾ ਮੇਰੀ ਤੁਮ ਕਰੋ ਸੇਖੋ ਵਾਰਿਆ ਸਿੱਖ ਸੰਗਰੋ ਦੋਟੀ ਤੇ ਉਠ ਬਦੁਦ ਪਾਤਾ ਸਕਲ ਮਲੇਸ਼ ਕਰੋ ਰਣ ਖਾਤਾ ਜੇ ਅਸ ਦੋਜ ਦਬ ਸ਼ਰਣੀ ਪਰੇ ਤਿਨ ਕੇ ਦੋਸ਼ਟ ਦੁਖਤ ਵੈ ਮਰੇ ਪੁਰਖ ਜਵਨ ਪਗ ਪਰੇ ਤਿਹਾਰੇ ਤਨ ਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਧਿਆਏ ਹੈ ਤਾਂ ਕੇ ਕਾਲ ਉਹ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਰਿਸ਼ਟ ਟਰੇ ਤਤਕਾਲਾ ਕਿਰਪਾ ਦ੍ਰਿਸ਼ ਤਨ ਜਾਏ ਨੇ ਹਰਿ ਹੋ ਤਾਂ ਕੇ ਤਾਪ ਧਨ ਕਮੋ ਹਰਿ ਹੋ ਰਿਧ ਸਿੱਧ ਕਰਮੋ ਸਭ ਹੋਈ ਦੁਸ਼ਟ ਸ਼ਾਸ ਨ ਕੋਈ ਏਕ ਵਾਰ ਜੰਤ ਮੈਂ ਸੰਭਾਰਾ ਕਾਲ ਵਾਸਤੇ ਤਾਹੇ ਉਬਾਰ ਜਿਨ ਨਰ ਨਾਮ ਤਿਹਾਰੂ ਕਹਾ ਦਾਰਿਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤਿਹਾਰੀ ਆਪ ਹਾਥ ਦਾ ਲੇ ਉਬਾਰੀ ਸਰਬ ਠਾਰ ਮੋਹ ਸਹਾਈ ਦੁਸ਼ਟ ਦੋਖ ਤੇ ਲੇ ਬਚਾਈ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੇ ਅਮੇਕ ਨਾ ਜਾਣਿਓ ਸਰੀ ਅਸਬਾਨ ਕਿਰਪਾ ਤੁਮਰੀ ਕਾਰੂ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ ਦੋਹਰਾ ਸਗਲ

ਜਾਣੀ ਸੁਣ ਤੇ ਪੁਨੀਤ ਕਹਿ ਤੇ ਭਗਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸਕਾ ਸਭ ਸੇ ਅਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਜਿਸਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਾਖਿਓ ਅਧਾਰੋ ਤਮ ਸੰਸਾਰ ਚਰਨ ਲਗਤਰੀਐ ਸਭ ਨਾਨਕ ਬ੍ਰਹਮ ਪਸਾਰੋ ਸਲੋਕ ਮਹੱਲਾ ਪੰਜਵਾਂ ਤੇਰਾ ਕੀਤਾ ਜਤੋ ਨਾਹੀ ਮੈਨੂੰ ਜੋਗ ਕੀਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਦਰਸ ਪਇਓਈ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਾਧ ਤੇਰੀ ਰਪਸ ਤੁਮ ਆਪ ਕਾ ਹੋ ਵਾਹਿਗੁਰੂ।

0: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਚੌਪਦੇ, ਏਕੰਕਾਰ ਸਤਿਗੁਰ ਪ੍ਰਸਾਦ। ਏਕ ਪਿਤਾ ਇਕ ਸਕੇਹਮ ਬਾਰਕ, ਤੂੰ ਮੇਰਾ ਗੁਰੂ ਹਾਈ। ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇ ਦਿਖਾਈ। ਏਕ ਪਿਤਾ ਇਕ ਸਕੇਹਮ ਬਾਰਕ, ਤੂੰ ਮੇਰਾ ਗੁਰੂ ਹਾਈ। ਸੁਣ ਮੀਤਾ ਜਿਉ ਹਮਾਰਾ ਬਲ ਬਲ ਜਾਸੀ, ਹਰ ਦਰਸ਼ਨ ਦੇ ਦਿਖਾਈ। ਸੁਣ ਮੀਤਾ ਧੂਰੀ ਕਉ ਬਲ ਜਾਈ, ਇਹ ਮਨ ਤੇਰਾ ਭਾਈ ਰਹਾਉ। ਭਾਵ ਮਲੋਵਾ ਮਲ ਮਲ ਧੋਵਾ, ਇਹੋ ਮਨ ਕੇ ਮਨ ਤੇ ਕੁ ਦੈਸਾ। ਸੁਣ ਮੀਤਾ ਹਉ ਤੇਰੀ ਸਰਨਾਈ ਆਇਆ, ਪ੍ਰਭ ਮਿਲਿਓ ਦੇਉ ਉਪਦੇਸਾ। ਮਾਨ ਨਾ ਕੀਜੇ ਸਰਨ ਪਰੀਜੇ, ਕਰੇ ਸੂ ਭਲਾ ਮਨਾਈਏ। ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪਜੀਏ ਅਰਪੀਜੇ, ਇਹੋ ਦਰਸ਼ਨ ਹਰ ਜਿਉ ਪਾਈਏ। ਭਇਓ ਅਨੁਗੁਰੂ ਪ੍ਰਸਾਦ ਸੰਤਨ ਕੇ, ਹਰ ਨਾਮਾ ਹੈ ਮੀਠਾ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਦੀਠਾ। ਭਇਓ ਅਨੁਗੁਰੂ ਪ੍ਰਸਾਦ ਸੰਤਨ ਕੇ, ਹਰ ਨਾਮਾ ਹੈ ਮੀਠਾ। ਜਨ ਨਾਨਕ ਕਉ ਗੁਰ ਕਿਰਪਾ ਧਾਰੀ, ਸਭ ਅਕੁਲ ਨਿਰੰਜਨ ਦੀਠਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾਰਾ ਗੋੜੀ ਦੀਪਤੀ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤਾਖੀ ਐ ਕਰਤੇ ਕਹੋਏ ਵਿਚਾਰੋ, ਗਿਤ ਕਰ ਗਾਵੋ ਸੋਹਿਲਾ ਸਿਵਰਿਓ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹਉ ਵਾਰੀ ਜਿਤ ਸੋਹਿਲਾ ਸਦਾ ਸੁਖ ਹੋਇ ਰਾਉ। ਨਿਤ ਨਿਤ ਜੀਅੜੇ ਸੰਭਾਲੀਆ ਨਾ, ਦੇਖੇ ਗਾ ਦੇਵਨ ਹਾਰ। ਤੇਰਾ ਦਾਨ ਕੀਮਤ ਨਾ ਪਵੈ, ਕਿਸ ਦਾਤੀ ਕਵਣ ਸਮਾਰ। ਸੰਬਤ ਸਾਹ ਲਿਖਿਆ ਮਿਲਕਰ ਪਾਵੋ ਤੇਲ, ਦੇਹ ਸਜਣ ਸੀਸੜੀਆਂ ਜਾਂ ਹੋਵੇ ਸਾਹਿਬ ਸੁਮੇਲ। ਘਰ ਘਰ ਇਹੋ ਪਹੁੰਚਾ, ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੀਏ ਨਾਨਕ ਸੇ ਦੇਹੀ ਅਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰੇ ਕੋਵੇ ਸਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੋ ਕਰ ਰਾਖ ਵਡਾਈ ਤੋਇ ਰਾਉ। ਬਿਸਵੇ ਜਸਿਆਂ ਕੜੀਆਂ ਪਹਿਰਾਂ, ਥਿੱਤੀ ਵਾਰੀ ਮਾਹ ਹੋਵਾ। ਸੂਰਜੇ ਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇ ਤੇਵੇ ਸੋ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈ ਥਾਲ ਰਬ ਚੰਦ ਦੀਪ ਗਵਾਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਾਲਿਆ ਨਲੋ ਪਵਨ ਜਬਰੋ ਕਰੇ, ਸਗਲ ਬਨਰਾਏ ਫੁਲਾਂਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜ ਅੰਤ ਪੇਰੀ ਰਹਾਉ। ਸਹਿਸ ਤਵ ਨੈਣ ਨਨ ਨੈਣ ਹੈ ਤੋਏ ਕਉ, ਸਹਿਸ ਮੂਰਤ ਨਨ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧੇ ਵਿਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਇਸਦਾ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਾਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨੰਦਨ ਮੋਹਿਆ ਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰਿੰਗ ਕਉ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੋੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬ ਭਰਿਆ, ਮਿਲ ਸਾਧੂ ਖੰਡਲ ਖੰਡਾ ਹੀ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵੋ ਮੰਡਲ ਮੰਡਾ ਹੀ। ਕਰ ਸਾਧੂ ਅੰਜਲੀ ਪੁਨ ਵੱਡਾ ਹੀ, ਕਰ ਡੰਡਾਓ ਤ ਪੁਨ ਵੱਡਾ ਹੀ ਰਾਉ। ਸਾਕਤ ਹਰ ਰਸਤਾਦ ਨਾ ਜਾਣਿਆ, ਤੇਰੇ ਅੰਤਰ ਹਉ ਮੈਂ ਕੰਡਾ ਹੀ। ਜਿਉਂ ਜਿਉਂ ਚਲੈ ਚੁਬੇ ਦੁੱਖ ਪਾਵਹਿ, ਜਮ ਕਾਲ ਸਹਿ ਸਿਰ ਡੰਡਾ ਹੀ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਪਵ ਖੰਡਾ ਹੀ। ਅਵਨਾਸ਼ੀ ਪੁਰਖ ਪਾ ਪਰਮੇਸ਼ਰ, ਬਹੁ ਸੋ ਵਖੰਡ ਬ੍ਰਹਿਮੰਡਾ ਹੀ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਬੜ ਵੱਡਾ ਹੀ। ਜਨ ਨਾਨਕ ਨਾਮ ਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗ ਗੌੜੀ ਪੂਰਵੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਵੇਲਾ ਪੀਹਾਂ ਖਾਟ ਚਲੋ ਹਰ ਲਾਹਾ ਆ ਗਏ ਬਸਨ ਸੁਹੇਲਾ ਆਉਦ ਕਟੈ ਦਿਨ ਸਰਹਿਣਾਰੀ ਮਨ ਗੁਰਮਿਲ ਕਾਲ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸੇ ਮੈਂ ਕਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀਆ ਵਹਿ ਰਸ ਕਥ ਕਥਾ ਤਿਨ ਜਾਨੀ ਜਾ ਕੋ ਆਈ ਸੂਈ ਬਿਹਾਜ ਹੋ ਹਰ ਗੁਰ ਤੇ ਮਨੇ ਬਸੇਰਾ ਨਿਜ ਕਰ ਮਹਿਲ ਪਾਵੋ ਸੁਖ ਸਹਿਜੇ ਬਹੁਰ ਨਾ ਹੋਏ ਗੋ ਫੇਰਾ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ ਵਿਧਾਤੇ ਸ਼ਰਧਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਹ ਕਉ ਕਰ ਸੰਤਨ ਕੀ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ
2: ਸਤਿ ਸ਼੍ਰੀ ਅਕਾਲ।

0: केरबू दी रंगीली धरती दे वसनीक स्रोतियो, तुसी ए प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैष्णव सिंह सभा विलियम्स लेक तो प्रसारित किया जा रहा है। उम्मीद रखते हां कि इस प्रोग्राम नु होर भी खोज भरपूर बनाउण लई तुसी सानू सुझाव दिंदे रहोगे। साडे स्टूडियो दे टेलीफोन नंबर तां आप जी नू पता ही है, जे नहीं तां ओ भी लिख लो जी। एरिया कोड 250-392-3074 अते फैक्स नंबर एरिया कोड 250-392-3075।
1: साडा ईमेल एड्रेस नोट करो जी, singhsabha2@gmail.com। एक बार फिर नोट करो जी, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.
3: Satnam Shri Vaheguru Ji, Gujri Mohalla Panjwa, Panch Pada Kar Duja Ek Omkar Satgur Prasad रथ में गर्भ माता के वासा ऊहा छोड़ कर नहीं आया। पहले माता दे उदर विच पातशाह दे निवास हुंदा है, फिर उस स्थान छोड़ छड़ के त्याग के धरती मातलोक विच आ जांदा है। चित्र साल सुंदर बाग मंदिर संग न कछ हूं जाया, जदों इस दुनिया च आ जांदा चित्र साल चित्रकारी कीते हुए जिहड़े घर मकान हैं जिन्हां च बड़ियां सुंदर सुंदर तस्वीरां छापियां हों, बड़े सोहने सोहने बाग बगीचे उन्हां मंदरां मकानां च आ के फसिया रहिंदा है। पर ये जिन्नियां भी चीज़ां इन्हां चों इस जीव दे नाल कोई वस्तु नहीं जांदी है। ਅਵਰ ਸਾ ਮਿਥਿਆ ਲੋਭ ਲੱਭੀ, ਲੋਭ ਚ ਜੀਵ ਫਸ ਕੇ ਪਦਾਰਥਾਂ ਦਾ ਲੱਭੀ ਮੈਨੇ ਬੜਾ ਲਾਲਚੀ ਹੋ ਜਾਂਦਾ। ਪਰਮਾਤਮਾ ਦੇ ਨਾਮ ਸਿਮਰਨ ਸੁਣਦੇ ਨਾ ਸਾਰੇ ਪਦਾਰਥ ਮਿਥਿਆ ਮੈਨੇ ਝੂਠੇ ਹਨ। ਗੁਰਪੂਰੇ ਦਿਓ ਹਰਨਾਮਾ ਜੀ ਕੋ ਇਹ ਵਸਤ ਕਬੀ ਰਹੋ, ਪੂਰੇ ਸਤਿਗੁਰਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਇਹ ਉਪਦੇਸ਼ ਦਿੱਤਾ ਵੀ ਭਜਨ ਕਰਿਆ ਕਰ। ਇਹ ਜਿਹੜੀ ਵਸਤੂ ਹੈ ਇਹ ਜੀਵ ਨੂੰ ਫੱਬੀ ਮੈਨੇ ਸੁਭਾਏ ਮਾਨ ਸੋਭਾ ਦੇਣ ਵਾਲੀ ਹੈ। ਰਾਹ ਇਸ਼ਟ ਮੀਤ ਬੰਧਕ ਸੁਤ ਪਾਈ ਸੰਗ ਬੰਨ ਤਾਰਾ ਚ ਹੱਸਿਆ। ਇਸ਼ਟ ਮੀਤ ਪਿਆਰੇ ਮਿੱਤਰ ਔਰ ਬੰਧਕ ਸੁਬੰਧੀ ਸੁਤ ਪੁੱਤਰ ਪਾਈ ਭਰਾ ਬੰਤਾ ਇਸਤਰੀ ਅਰਥ ਪਿਆਰੇ ਮਿੱਤਰ ਦੋਸਤ ਸੁਗੰਧੀ ਪੁੱਤਰ ਆ ਭਰਾ ਇਸਤਰੀ ਜਿੰਨੇ ਵੀ ਇਹਨਾਂ ਨਾਲ ਰੱਜ ਕੇ ਹੱਸਿਆ ਬਹਿ ਕੇ ਪਰਿਵਾਰ 'ਚ ਬੜਾ ਹੱਸਦਾ ਖੁਸ਼ ਹੁੰਦਾ। ਯਵੰਤੀ ਉਸ ਰਾਏ ਬਣਿਆ ਹੈ ਉਹਨ ਫੇਰਤੀ ਕਾਲ ਗ੍ਰਸਿਆ। ਜਿਸ ਸਮੇਂ ਫਿਰ ਇਹਦਾ ਜੀਵ ਆ ਇਹਦੇ ਉੱਤੇ ਅੰਤੀ ਉਸ ਅਖੀਰ ਦਾ ਸਮਾਂ ਕੇ ਬਣ ਜਾਂਦਾ। ਉਹਨਾਂ ਸੁਗੰਧੀਆਂ ਅਤੇ ਦੇਖਦਿਆਂ ਦੇਖਦਿਆਂ ਜਿਹੜਾ ਜਮਰਾਜ ਉਹਨੂੰ ਗ੍ਰਸ ਲੈਂਦਾ ਪਕੜ ਲੈਂਦਾ, ਉਸ ਵੇਲੇ ਕੋਈ ਸਾਗ ਸੁਗੰਧੀ ਸਹਾਇਤਾ ਨਹੀਂ ਕਰਦਾ ਹੈ। ਕਰ ਕਰਾ ਅਨਰਥ ਬਿਹਾਜੀ ਸੰਪੈ ਸੋਇਨਾ ਰੂਪਾ ਦਮ, ਅਨਰਥ ਬਹੁਤ ਪਾਪ ਕਰ ਕਰਕੇ ਹੋਣਾ ਰੂਪਾ ਚੰਦੀ ਦਮ ਨਾ ਦਮੜੇ ਪੈਸੇ ਆ ਇਹਨਾਂ ਨੂੰ ਸੰਪਦਾ ਨੂੰ ਬਿਹਾਜੀ ਮੈਨੂੰ ਬਹੁਤ ਜੋੜਦਾ ਇਕੱਠੇ ਕਰਦਾ ਹੈ। ਪਹਾੜੀ ਕੋ ਉਹ ਪਹਾੜਾ ਮਿਲਿਆ ਹੋਰ ਸਗਲ ਪੈਗਰਾਂ ਨੂੰ, ਉਹਦੇ ਵਿੱਚੋਂ ਕੋਈ ਤਾਂ ਖਾ ਲਿਆ ਪੀ ਲਿਆ ਹੰਡਾ ਲਿਆ, ਉਹ ਤਾਂ ਇਸ ਤਰ੍ਹਾਂ ਮਨ ਨੂੰ ਪਹਾੜੀ ਜਿਵੇਂ ਮਜ਼ਦੂਰ ਨੂੰ ਪਹਾੜਾ ਮਜ਼ਦੂਰੀ ਮਿਲ ਗਈ ਨਾ, ਇਸ ਤਰ੍ਹਾਂ ਹੀ ਹੋਰ ਸਾਰਾ ਪਦਾਰਥ ਬਰਾਨਾ ਬਗਾਨਾ ਬਣ ਜਾਂਦਾ ਹੈ। ਐਵਰ ਗੈਵਰ ਰਥ ਸੰਭਾਹੇ

0: हाँ जी, गौह कर लीने मेरे हैवर, मेरे श्रेष्ठ घोड़े गैवर, श्रेष्ठ हाथी संभारे सारे रथ संभारे, जड़े कट्ठे किए हुए सी चीज़ा कठिन की करदा रहा। गौ बड़ा हट कर के गौ मैंने मोह कर कहता सी सारे मेरे, ये अपना ही है सारा कुछ कहता। जपते हुई लांबी लामी ताई चले नहीं एक पैरे, इस वेले लामी ताई लम्मी दौड़ केड़ी पर लोग दे रास्ते, ये बड़ी लंबी यात्रा ना दूर की यात्रा शुरू हो गई। ये हाथी घोड़े एक पैरे एक कदम भी इस दे नाल नहीं तुरते, यानी कि इन्हों की सवारी करके पर लोग की यात्रा कर लो तो इतने का ही है। नाम तन नाम सुख राजा नाम कुटुंब सहाय, पातशाह कहते भाई गुरु हो कहो भी नाम ही साडा तान, सुख भी नाम को नाम ही साडा राजा, नाम करके मन राजा रज गया, नाम ही मेरा कुटुंब परिवार, ते परमेश्वर का नाम ही साड़ी सहायता करने वाला। नाम संपद गुरु नानक दी ओह मरण आवै जाई रहो, नाम संपद गुरु नानक दी ओह मरण आवै जाई। पातशाह कहते सतगुरां ने सानू ये नाम की संपदा जायदाद दिती, ये जी संपदा कित ना आँदी है ना जाती है तो ना मरे नाश होंगी। ऐसी संपदा वाला जड़ा पुरुष वो जम के ना होंदा है ना मर के जाता, जिदे को भजन रूपी पूंजी है वह जमन मरना खत्म हो जाता। गुरी महला पंजवा तेप दे पर दूजा एक ओंकार सतगुर प्रसाद, गुजरी राज पंजवें पातशाह तिना पदों का शब्द कर दूजे कृपा करते हैं। वाहगुरु जी अखान ओंकार प्रकाश रूप सतगुरों की प्रसाद कृपा न प्राप्त होंगे हैं। दुख बिन से सुखिया नवासा त्रिशनागन बजाई, सारे दुख नाश हो गया, सुखा ने आके नवास कर लिया, मन च जिनी त्रिशना रूपी अग सी जलन जलन मैंने अग्नि गुरु महाराज ने बजा दी। नाम ने दान सतगुर दरड़ाया बिन सुनावै जाए, जिन्हों गुरमुख प्यारियां नूं सतगुरु जी ने नाम दा नाम निधिया का खजाना दृढ़ पक्का कराता विश्वास कराता भी ये जप के कल्याण है, वो जम के ना आते हैं ना दिन समर के जाते। हर जप माया बंधन टूटे, परमात्मा का नाम जपन माया के बंधन टुट जाते। वाहिगुरु पाल दयाल का मेरे साथ संगत मिल छूटे रहो, जदों निरंकार दयालू हो गए जिन्हों से मेहरबान हो गए वो फिर गुरु की संगत मिल के दुखों तो छुटकारा प्राप्त कर जाते हैं। रहो आठ कर हर के गुण गावे भगत प्रेम रसा माता, जड़े गुण बैठो कर परमात्मा के गुण गाते हैं, कोई परमेश्वर की भगती करके रस विच माता नाम रस मस्त रहेंगे। हर सोग दोह माहे निराला परने हर पछात, वो हर सो इन्हों दोहों तो निराले असंग निर्लेप रहेंगे। उन्होंने सारे कार्यां नूं करने वाला जिहड़ा परमेश्वर है उन्हूं पछाता मैंने पछाण लिया है, जिस खासा तिन ही रख लिया सगल जुगत बनी आई, जिस निरंकार का सेवक सी उसने इन्हूं दुखों तो रख लिया बचा लिया। हुण सारी जिहड़ी जुगती है वो तरीके पूरे बने आए हैं। कौ नानक परम पुरख दया अल्लाह कीमत कहना जाए। पातशाह कहिंदे उह निरंकार बड़ा दयालू पुरश है, उहदी कीमत किसी भी कथन करने वाले तो कही नहीं जाती है। गुरु मला पंजवा दो पदे कर दूजा एक ओंकार सतगुर प्रसाद, गुजरी राग पंजवें पातशाह दो पदों में शब्द दूजे घर च कृपा करते हैं। वाहिगुरु जी कहान ओंकार प्रकाश रूप हैं, सतगुरां की प्रसाद कृपा द्वारा प्राप्ति होंदी है। पतत पवित्र लिए कर अपने सगल कर नमस्कारो, वो परमेश्वर है सब पापियां नूं अपना सेवक बना के पवित्र कर दिंदा है। ये जितनी भी दुनिया सारे लोग नमस्कार करते हैं महात्मा नूं, वर्ण जात वो पूछे ना ही भाषा चरण वारो, वो जिहड़ा संत भगत बन जाता वो वर्ण ਤੇ ਜਾਤੀ ਨੂੰ ਕੋਈ ਨਹੀਂ ਪੁੱਛਦਾ, ਲੇਕਿਨ ਸਾਰੇ ਲੋਕ ਉਹਦੇ ਚਰਨਾਂ ਦੀ ਰਵਾਰੋ ਚੂੜੀ ਨੂੰ ਬਾਂਛੇ ਮਹੀਨੇ ਚਾਹੁੰਦੇ ਨਮਸਕਾਰਾਂ ਕਰਦੇ ਹਨ। ਠਾਕਰ ਐਸੋ ਨਾਮ ਤੁਮਾਰੋ, ਇਹ ਸਵਾਮੀ ਠਾਕਰ ਮਾਲਕ ਤੁਹਾਡਾ ਐਸਾ ਨਾਮ ਜਿਹੜਾ ਪਾਪੀਆਂ ਨੂੰ ਪਵਿੱਤਰ ਕਰ ਦਿੰਦਾ। ਸਗਲ ਸ੍ਰੇਸ਼ਟ ਕੋ ਤਣੀ ਕੀਜੇ ਜਨ ਕੋ ਅੰਗ ਨਿਰਾਰੋ ਰਹੋ। ਭਾਵੇਂ ਕਹਿੰਦੇ ਸਾਰੀ ਸ੍ਰਿਸ਼ਟੀ ਦਾ ਮਾਲਕ ਕਹੀ ਦਾ, ਲੇਕਿਨ ਪਰਮਾਤਮਾ ਆਪਣੇ ਦਾਸ ਦਾ ਨਰਾਰੋ ਮਿਲੇ ਨਿਰਾਲਾ ਭਾਵ ਖਾਸ ਕਰਕੇ ਅੰਗ ਮੈਨੇ ਆਪਣੇ ਪ੍ਰੇਮੀਆਂ ਦਾ ਪੱਖ ਕਰਦਾ। ਰਾਵ ਸਾਧ ਸੰਗ ਨਾਨਕ ਬੁੱਧ ਪਾਈ ਹਰ ਕੀਰਤਨ ਆਧਾਰੋ। ਪਾਤਸ਼ਾਹੀ ਕਿਰਪਾ ਕਰਦੇ ਇਸ ਸੰਗਤ ਵਿੱਚ ਜਿਨ੍ਹਾਂ ਨੇ ਆ ਕੇ ਸ੍ਰੇਸ਼ਟ ਬੁੱਧੀ ਪਾਈ ਹੈ, ਕਹਿੰਦੇ ਉਹਨਾਂ ਨੇ ਨਿਰੰਕਾਰ ਦੇ ਕੀਰਤਨ ਦਾ ਆਧਾਰੋ ਆਸਰਾ ਲਿਆ। ਨਾਮ ਦਿਓ ਤਰਲੋਚਨ ਕਬੀਰਦਾਸ ਰੋ ਮੁਕਤ ਪੈਜ ਮਿਆਰੋ। ਹੈਂ ਛਿੰਬਿਆਂ ਚੋਂ ਨਾਮ ਦੇ, ਬਾਣੀਆਂ ਚੋਂ ਤਰਲੋਚਨ, ਦਿਲਾਂ ਚੋਂ ਕਬੀਰ, ਛਿਮਿਆਰਾਂ ਚੋਂ ਰਵਿਦਾਸ, ਇਹ ਜਿੰਨੇ ਵੀ ਸਾਰੇ ਦਾਸ ਰੋ ਦਾਸਾ ਭਾਵ ਨੂੰ ਧਾਰ ਕੇ ਮੁਕਤੀ ਨੂੰ ਪ੍ਰਾਪਤ ਹੋ ਗਏ। ਗੁਜਰੀ ਮਹਲਾ ਪੰਜਵਾਂ। ਐ ਨਾਹੀਂ ਕੋ ਬੂਝਣ ਹਾਰੋ ਜਾਣੈ ਕਵਨ ਪਤਾ, ਇਹ ਸ਼ਬਦ ਦੁਆਰਾ ਪਾਤਸ਼ਾਹ ਕਿਰਪਾ ਕਰਦੇ ਹਨ। ਕਹਿੰਦੇ ਜਦੋਂ ਕੋਈ ਸਮਝਣ ਵਾਲਾ ਹੀ ਨਹੀਂ ਤੇ ਫਿਰ ਤਾਂ ਕੋਈ ਕਵਨ ਪਤਾ ਕਿਸ ਤਰ੍ਹਾਂ ਜਾਣੇਗਾ। ਕੋਈ ਸਮਝਣ ਵਾਲਾ ਹੋਵੇ ਫਿਰ ਹੀ ਸਮਝਾਇਆ ਜਾਏਗਾ, ਅਤੇ ਜੇ ਉਹਦੀ ਬੁੱਧੀ ਨਹੀਂ ਤੁਹਾਨੂੰ ਕੀ ਸਮਝਾਏਗਾ। ਸਿਰ ਬ੍ਰਹਮਚਰ ਸਗਲ ਮੂਨ ਜਾਣ ਗਹਿਣਾ ਸਿਖਾਏਗਾ ਤਾਂ। ਔਰ ਸ਼ਿਵ ਜੀ ਬ੍ਰਾਂਚ ਬ੍ਰਹਮਾ ਔਰ ਸਾਰੇ ਮੁਨੀ ਜਨ ਮਹਾਤਮਾ ਜਨ ਜਿਹੜੇ ਉਹਦੀ ਗਤੀ ਨੂੰ ਗਹਿਣਾ ਪਕੜਨ ਦਾ ਪੜ ਨਹੀਂ ਸਕਦੇ ਅਥਵਾ ਉਹਦਾ ਅੰਤ ਨਹੀਂ ਪਾ ਸਕਦੇ। ਜਦੋਂ ਕਹਿੰਦੇ ਕੋਈ ਸਮਝਣ ਵਾਲਾ ਨਹੀਂ ਤਾਂ ਦੱਸੋ ਕੋਈ ਕਵਨ ਪਤਾ ਇਸ ਤਰ੍ਹਾਂ ਪਤਾ ਮੈਨੂੰ ਜਾਣੇ। ਸ਼ਿਵ ਜੀ ਹੈ ਬ੍ਰਹਮਾ, ਬ੍ਰਾਂਚ ਬ੍ਰਹਮਾ ਹੈ, ਹੋਰ ਸਾਰੇ ਮੁਨੀ ਜਨ ਕਹਿਣਾ ਸਿਖਾਏ ਗਤਾ, ਉਹਦੀ ਗਤਾ ਜਿਹੜੀ ਉਸ ਨੂੰ ਗਤੀ ਨੂੰ ਉਹਦੀ ਨੂੰ ਮਰਜ਼ਾਦਾ ਨੂੰ ਨਹੀਂ ਜਾਣ ਸਕਦੇ, ਅੰਤ ਨਹੀਂ ਪਾ ਸਕਦੇ। ਪ੍ਰਭ ਕੀ ਆਗਮ ਅਗਾਧ ਕਥਾ, ਨਿਰੰਕਾਰ ਦੀ ਜਿਹੜੀ ਕਥਾ ਹੈ ਉਹ ਅਗਮ ਅਤੇ ਅਗਾਧ ਹੈ, ਇਸ ਕਰਕੇ ਕਥਨ ਕਰਕੇ ਦੱਸੀ ਨਹੀਂ ਜਾਂਦੀ, ਕਥਨ ਤੋਂ ਰਹਿਤ ਆ। ਕਿੰਨਾ ਕੋਈ ਕਥਾ ਕਰਕੇ ਦੱਸੂਗਾ, ਮੁੱਕਣ ਵਾਲੀ ਥੋੜ੍ਹੀ ਹੈ। ਸੁਣੀਏ ਅਵਰ ਅਵਰ ਬਦਬੂਜੀ ਹੈ ਬਕਨ ਕਥਨ ਰਹਿਤਾ ਰਹੋ, ਜਿਹੜੀ ਸੁਣੀ ਦੀ ਆ ਹੋਰ ਤਰ੍ਹਾਂ ਦੀ। ਪਰਮਾਤਮਾ ਨੇ ਉਤਾਰਦਾ ਦੁਸ਼ਟਾਂ ਦਾ ਨਾਸ ਕਰਦਾ, ਭਗਤਾਂ ਦੀ ਰੱਖਿਆ ਕਰਦਾ, ਇਸ ਤਰ੍ਹਾਂ ਵਿਚਾਰ ਕੇ ਦੇਖੀਏ ਹੋਰ ਵਿਧੀ ਦੀ ਸਮਝੀ ਦੀ। ਉਹ ਕਹਿਣ ਤੋਂ ਰਹਿ ਬਕਨ ਬਾਣੀ ਆਦਿਕਾਂ ਦੇ ਕਥਨ ਕਰਤੋਂ ਵੀ ਰਹਿ ਤੇ ਰਹੋ, ਵਿਸਰਾਮ ਦੇ ਕਥਨ ਕਰਦੇ ਹਨ। ਆਪੇ ਭਗਤਾ ਆਪ ਸੁਆਮੀ ਆਪਣ ਸੰਗ ਰੱਤਾ, ਉਹ ਆਪੇ ਹੀ ਜਿਗਿਆਸੂ ਹੋ ਕੇ ਭਗਤੀ ਕਰਨ ਵਾਲਾ ਭਗਤ ਰੂਪ ਆ, ਸੇਵਕ ਰੂਪ ਆ, ਆਪੇ ਸੁਆਮੀ ਰੂਪ ਆ, ਸਾਰਿਆਂ ਨਾਲ ਰੱਤਾ ਮਿਲਿਆ ਹੋਇਆ ਵੀ ਆਪੇ ਹੀ ਹੈ। ਨਾਨਕ ਉਪਰਾ ਪੂਰਾ ਜੋ ਹੈ ਪੇਕੋ ਜਤਰ ਕਥਾ। ਪਾਤਸ਼ਾਹ ਕਹਿੰਦੇ ਹੈ ਮੈਂ ਦਾਸ, ਇਸ ਤਰ੍ਹਾਂ ਬੇਨਤੀ ਕਰੋ ਕਿ ਮੈਂ ਤੁਹਾਡਾ ਦਾਸ ਨਿਰੰਕਾਰ, ਤੁਸੀਂ ਸਾਰੇ ਪਰਿਪੂਰਨ ਹੋ ਰਹੇ ਹੋ। ਜਤਰ ਕਥਾ ਜਿੱਥੇ ਕਿੱਥੇ ਸਾਰੇ ਉਸੇ ਨੂੰ ਵੇਖਣਾ ਕਰੋ, ਉਸ ਤੋਂ ਪਿੰਡ ਤਾਂ ਕੋਈ ਹੈ ਹੀ ਨਹੀਂ। ਗੁਜਰ ਮਹਲਾ ਪੰਜਾਬ ਮਾਤਾ ਮਸੂਰ ਕਬਰ ਸਿਆਣ ਗੁਜਾਨ ਕਹੋ ਕੁਛ ਨਾ। ਚਾਰ ਮਨੁੱਖ ਜੇ ਰਲ ਕੇ ਆਪਸੀ ਸਲਾਹ ਕਰਨ ਉਹਨੂੰ ਮਤਾ ਕਹਿੰਦੇ। ਚਾਰ ਯਾਰ ਮਿਲ ਮਤਾ ਪੁਕਾਰੋ, ਦਸਵਾਂ ਨੱਕੀ ਲਿਖਿਆ। ਬਹੁਤੇ ਮਨੁੱਖ ਜਦੋਂ ਆਪਸ ਵਿੱਚ ਰਲ ਕੇ ਸਲਾਹ ਕਰਨ ਉਹਨੂੰ ਮਸੂਰਤ ਕਹਿੰਦੇ, ਜਿਹੜੀ ਸਿਆਣਪ ਬੁੱਧੀ ਦੀ ਹੁੰਦੀ ਹੈ। ਲੇਕਿਨ ਵਾਹਿਗੁਰੂ ਦੇ ਸਿਮਰਨ ਕਰਨ ਵਾਲੇ ਜਿਹੜੇ ਗੁਰੂ ਪਿਆਰੇ ਹੈ ਉਹਨਾਂ ਨੂੰ ਮਤਾ ਮਸੂਰਤ, ਹੋਰ ਬੁੱਧੀ ਦੀ ਸਿਆਣਪ ਇਹ ਜਿੰਨੀ ਵੀ ਹੈ ਕੁਝ ਵੀ ਯਤਨ ਕਰਨਾ ਨਹੀਂ ਆਉਂਦਾ। ਜਿਸ ਤਰ੍ਹਾਂ ਕਹਿੰਦੇ ਜੰਗਲ ਚਾਰ ਚੋਰ, ਕਿਉਂਕਿ ਜਦੋਂ ਉਹਨੂੰ ਖਾਣ ਨੂੰ ਕੋਈ ਵਸਤੂ ਨਾ ਮਿਲੀ ਭੁੱਖ ਨੇ ਬੜਾ ਦੁਖੀ ਕੀਤਾ, ਸੋਚਣ ਲੱਗੇ ਉਹਨੇ ਕੀ ਕਰੀਏ। ਇੰਨੇ ਨੂੰ ਇੱਕ ਆਦਮੀ ਮੁੰਡਿਆਂ ਦੀ ਬੱਕਰਾ ਚੁੱਕੀ ਆ ਰਿਹਾ ਸੀ, ਉਹ ਦੇਖ ਕੇ بکرا ان کے اتنا بکھوئیے لوگ سلاح کر سلاح کر کے ایک ایک میل تے کھڑے ہو گئے. جب وہ بکرا لے کے ایک دے اگے لنگیا وہ کہندے منڈے کی یہ چپی ہے نا تین شرم نہیں ہوتی ایڈا بھی شرم آدمی تے تم کدورا چکی ہے نا کہ نہیں تم بکرا لے لا وہ سنتا اگے چلے گیا اگے دعا ملے وہ بھی ایویں کہنے لگا وہ کوئی شرم کر بھی شرم آ بھی چکی ہے نا بندہ ہو کے کدورا چکی ہے نا منڈا اگے تیجا تیجے نے بھی اس طرح کہ ایڈا بڑا شاہوکار ہو کے کتا چکی جا رہے ہیں تینوں شرم نہیں لوگ کی کہیں گے ایڈا بڑا شاہوکار تو کتے چکی پھر تریا گیا یہ چوتھا ملیا شاہ جی کوئی شرم کرو کیوں لوکاں وچ اپنا جلوس کڈی جانے کتا جا کے ترے جانے یہ تھوڑی شان نہ گل رلدی ਇਹਨੂੰ ਸੁੱਟਦੇ ਕਿਉਂ ਨਹੀਂ ਹੈ ਅਤੇ ਸਾਨੂੰ ਦੇਖਦੇ ਹਾਂ ਸ਼ਰਮ ਆਉਂਦੀ ਤੁਹਾਨੂੰ ਨਹੀਂ ਆਉਂਦੀ ਉਹ ਜਿਹੜੇ ਚਾਰਾਂ ਨੇ ਇੱਕੋ ਗੱਲ ਕਹੀ ਉਹ ਐਸਾ ਦਿਮਾਗ ਭਰ ਗਿਆ ਵੀ ਕੁੱਤਾ ਹੀ ਹੈ ਇਹ ਚਾਰ ਜਣੇ ਕਹਿ ਰਹੇ ਹੈਗਾ ਬੰਦਾ ਉਹ ਸਿੱਧਾ ਰਹਿੰਦਾ ਸੀ ਅਤੇ ਉਹ ਸੁੱਟ ਕੇ ਚਲੇ ਗਏ ਇਹ ਨਹੀਂ ਬੱਕਰਾ ਪੜ ਲਿਆ ਅਤੇ ਹੁਣ ਮਾਰ ਮੂਰ ਕੇ ਬਣਾ ਮਰ ਕੇ ਖਾ ਲਿਆ چار چوراں نے متا پکایا نا کام جو چار گل کرتے رل کے ان متا کہہ دیں کیونکہ چورن ٹولا ایک ہی بولا چورا جارا آشکا خسما بہار اس واسطے اس طرح کی حالت ہے دس گرام ایسا چرتر بھی لکھیا ہوا تین چاروں گئے ہاں جی تہ لو پاکیو تاک ہے جائے اج تج پج جڑ کر گئے وہ چھل نے لگ بنائے کہتے وہ بکروں تیا کر چلا گیا انہیں چوراں دے چھل نو نہیں جانے جہاں جہاں اس رائے بنے ہے تاہاں تاہاں ہر تیا جڑی جڑی جگہ کو دکھ رہا اس سما کے بنیا تاہاں تاہاں جی اسے اسے جگہ پرماتما نو گرمکھا نے کیوں نہ کیتا رب کو بھگت وچل بردا وہ بھگتان کا وچل پیار کرنے والا یہ نرنکار کا بردا وہ دھرم ہی بنیا آ رہا آدھی کال تو کرے پرتوال بھر کی نے جن کو لاڑ لڑاؤ رہو جن کو لاڑ لڑاؤ جس طرح ماتا پتا اپنے بچے بچیاں کی پالنا پوسنا کرتے اس طرح جڑا نرنکار پرمیشر ہے اپنے سیوکان بچیاں انہوں کی پالنا کرتا اپنے داساں لاڑ لڑاؤں بہت پریم نہ کڑاؤں جب تب سنجم کرم دھرم ہر کیرتن جن کر گورو پیارے پرمیشر کیرتن گاؤں اور انہوں نے درشٹی سے یہ جپ تپ سادھن سنجم اندریاں دمن کرنا یہ کرم دھرم ہے بھی سارن پرو نان ٹھاک کی پیدان تو پایا پاتشاہ کہندے یہ نرنکار تیری شرن چ پائے ہیں انہوں نے پاتا دا دان دیو جنہوں مل گیا انہیں آتما سکھ پا لیا اس واسطے گجر محلہ اپنے دن رات آرا دو پیارو نمک نہ کیجیے ٹھیلا اس کر کے سنت سیوا کر پاونی لائی ہے تیاگ من ہٹھیلا من تے ہٹھیلا ہٹ نو تیاگ کے سنتاں دی سیوا کرنی جڑی تیج پاونی شردا لونی کریے اور پہلے سنتاں دی سیوا کریے پھر مہاپرکھوں کے بچنا سے شردا وشواس رکھی ودیا جاتی کے ماڑ ہنکار ہٹ جڑا جھوٹا یہ چھڈ دینا چاہیے تیاگ دینا چاہیے موہن پران من رنگیلا وہ جڑا موہن رنگار پرانا نو رنگیلا آنند دن والا پرانا کا رنگیلا پیارا موہن ماڑ عزت وڈیائی دن والا باسرا ہیرے سہ سنگے باس رہو ہیرے کہہ سنگے پیخ موہے من دل آ رہا جڑا ہیرے ہردے نال ہر ویل نواس کر رہا وہ جڑی لیلا کوتکاں نوں دیکھ کے من موہے من موہیا گیا راز سراؤں دے کہندے ہن جے سمرت من ہوتا آنندا اترے منہ جنگیلا جس نرنکار دے سمرن کرنا من بڑا آنند خوشیاں کھیڑے ہوندے ہن ਮਨ ਤੋਂ ਪਾਪਾਂ ਰੁਕੀ ਜਿਹੜਾ ਜੰਗੀਲਾ ਜੰਗਾਲ ਆ ਇਹ ਲੈ ਜਾਂਦਾ, ਫਿਰ ਦਾ ਬਿਲਕੁਲ ਸ਼ੁੱਧ ਹੋ ਜਾਂਦਾ। ਮਿਲਵੇ ਕੀ ਮਹਿਮਾ ਵਰਨਾ ਸਾਖੋ ਨਾਨਕ ਪਰੇ ਪ੍ਰੇਮ। ਪਾਤਸ਼ਾਹ ਕਹਿੰਦੇ ਉਸ ਨਿਰੰਕਾਰ ਦੀ ਮਿਲਾਪ ਦੀ ਮਹਿਮਾ ਜਿਹੜੀ ਉਹ ਵਰਨਨ ਕਥਨ ਕਰਕੇ ਦੱਸੀ ਨਹੀਂ ਜਾਂਦੀ। ਪਰੇ ਪੀਲਾ ਪਰੇ ਤੋਂ ਪਰੇ, ਜਿਵੇਂ ਵਿਆਕਰਨ ਵਿੱਚ ਪੀਲਾ ਦਾ ਅਰਥ ਘਰ ਹੈ, ਅਤੇ ਦੂਸਰੇ ਆਸਣ ਸੰਪਰਦਾ ਕਰਦੇ ਆ ਕਿ ਪਰੇ ਤੋਂ ਪਰੇ ਜੋ ਸਰੂਪ ਘਰ ਆ ਉਹਦੀ ਪ੍ਰਾਪਤੀ ਕਰਨ ਵਾਲੀ ਹੈ ਪਰਮਾਤਮਾ ਦੀ ਮਹਿਮਾ ਜਿਹੜੀ। ਗੁਜਰੀ ਮਹਿਲਾ ਪੰਜ, ਮੁਨ ਜੋਗੀ ਸ਼ਾਸਤਰ ਕਹਾਵਤ ਸਭ ਕਿਨੇ ਬਸ ਆਪਣ। ਕਿਸੇ ਨੇ ਪੁੱਛਿਆ ਵੀ ਮਾਇਆ ਕਿਸ ਤਰ੍ਹਾਂ ਦੀ, ਪਾਤਸ਼ਾਹ ਮਾਇਆ ਦਾ ਬਲ ਦੱਸ। ਰਾਵਤ ਪੰਗਤੀ ਸੁਖਣੀ ਬਲਵੰਤ ਵਿਆਪ ਰਹੀ ਸਮੇਂ, ਇਹ ਬਲ ਵਾਲੀ ਮਾਇਆ ਸਾਰੇ ਧਰਤੀ ਕੀ ਸਵਰਗ ਸਾਰੀ ਜਗ੍ਹਾ ਵਿਆਪ ਰਹੀ। ਮੁਨੀ ਜਿਹੜੇ ਮੁਨੀ ਹੈ ਜੋਗੀ ਹੈ ਸ਼ਾਸਤਰਾਂ ਦੇ ਗਿਆ ਅਤੇ ਬੜੇ ਵਿਦਵਾਨ ਪੰਡਿਤ ਲੋਕ ਆ ਸਭ ਕਿੰਨੇ ਬਸ ਆਪਣੇ, ਇਹ ਸਾਰੇ ਜਿੰਨੇ ਵੀ ਹੈ ਮਾਇਆ ਨੇ ਆਪਣੇ ਬਸ ਕੀਤੇ ਹੋਏ ਹਨ। ਤੀਨ ਦੇਵ ਅਰ ਕੋਟ ਅਤੇ ਤੀਸਾ ਤਿੰਨ ਕੀ ਹਰ ਪ੍ਰਸ਼ਨ ਹੋਏ, ਤਿੰਨੇ ਦੇਵਤੇ ਜਿਹੜੇ ਮੁਖੀ ਜਿਹੜੇ ਬ੍ਰਹਮ ਵਿਸ਼ਨੂੰ ਸ਼ਿਵ, ਇਹ ਤਿੰਨ ਦੇਵਤੇ ਅਤੇ 30 ਕਰੋੜ ਦੇਵਤੇ ਹੋਰ ਆ, ਉਹਨਾਂ ਦੀ ਹੈਰਤ ਜਿਹੜੀ ਅਕਲ ਆ ਨਾ ਮਾਇਆ ਦੇ ਅੱਗੇ ਉਹਨਾਂ ਦੀ ਵੀ ਕੋਈ ਪੇਸ਼ ਨਹੀਂ ਹੁੰਦੀ। ਮਾਇਆ ਅੱਗੇ ਉਹਨਾਂ ਦੀ ਅਕਲ ਕੰਮ ਨਹੀਂ ਕਰਦੀ, ਬੜਬੜਿਆਂ ਨੂੰ ਭਰਮਾ ਦਿੱਤਾ ਇਸ ਨੇ। ਬਲਵੰਤ ਵਿਆਪ ਰਹੀ ਸਮੇਂ, ਇਹ ਬਲ ਵਾਲੀ ਮਾਇਆ ਸਾਰੀ ਮਹੀ ਸਾਰੀ ਧਰਤੀ ਦੇ ਵਿਆਪ ਰਹੀ। ਅਵਰ ਨਾ ਜਾਣਸ ਕੋ ਮਰਮਾ ਗੁਰ ਕਿਰਪਾ ਤੇ ਲਹੀ, ਹੋਰ ਕੋਈ ਮਰਮਾ ਕਹਿੰਦੇ ਇਹਦੇ ਭੇਦ ਨੂੰ ਨਹੀਂ ਜਾਣਦਾ, ਜਿਹਦੇ ਦੇ ਸਤਿਗੁਰੂ ਸੱਚੇ ਪਾਤਸ਼ਾਹ ਮਿਹਰ ਹੋਈ ਹੈ ਤੇ ਲਈ ਉਹਨੇ ਜਾਣ ਲਿਆ ਕਿ ਮਾਇਆ ਤਾਂ ਠੱਗਣੀ ਆ। ਰਾਹੋ ਵਿਸਰਾਮ ਦੇ ਕਿਰਪਾ ਕਰਦੇ, ਜੀਤ ਜੀਤ ਜੀਤੇ ਸਭ ਥਾਨਾ ਸਗਲ ਪਵਨ ਲਪਟਰੀ। ਕਹਿੰਦੇ ਰੀਖੀਆਂ ਨੂੰ ਜਿੱਤ ਕੇ, ਦੇਵਤਿਆਂ ਨੂੰ ਜਿੱਤ ਕੇ, ਤੀਰਥਾਂ ਦੇ ਸਾਰੇ ਸਥਾਨਾਂ ਨੂੰ ਜਿੱਤ ਕੇ, ਸਾਰੇ ਸਥਾਨਾਂ ਨੂੰ ਜਿੱਤ ਜਿੱਤ ਕੇ ਜਿੱਤ ਹੀ ਲਿਆ। ਕਹਿੰਦੇ ਇਸ ਨੇ ਜਿਹੜੇ ਸਥਾਨ ਜਿੱਤਣੇ ਤੋਂ ਅਜਿੱਤ ਸੀ ਨਾ, ਉਹਨਾਂ ਸਥਾਨਾਂ ਨੂੰ ਵੀ ਇਸ ਮਾਇਆ ਨੇ ਜਿੱਤ ਲਿਆ। ਮਾਇਆ ਆਪ ਜਿੱਤਣੇ ਤੋਂ ਅਜਿੱਤਿਆ, ਹੋਰ ਸਾਰੇ ਸਥਾਨਾਂ ਨੂੰ ਇਸ ਨੇ ਜਿੱਤ ਲੈਣਾ ਕੀਤਾ ਹੈ। ਔਰ ਸਾਰਿਆਂ 14 ਭਵਨਾਂ 'ਚ ਲਪਟ ਰਹੀ, ਲੰਪਟ ਹੋ ਰਹੀ, ਸਭ ਨੂੰ ਚਿੰਬੜੀ ਹੋਈ, ਕੌਣ ਨਾਨਕ ਕੱਦ ਅਤੇ ਭਾਗੀ ਹੋਏ ਚੇਰੀ ਚੰਨ। ਕਹਿੰਦੇ ਮਹਾਰਾਜ ਫਿਰ ਤੋਂ ਬਚਿਆ ਕੋਈ? ਕਹਿੰਦੇ ਹਾਂ। ਪਾਤਸ਼ਾਹ ਕਹਿੰਦੇ ਇੱਕ ਜਿਹੜੇ ਬ੍ਰਹਮ ਗਿਆਨੀ ਸੰਤਾਂ ਤੋਂ ਦੂਰ ਭਾਗੀ ਭੱਜ ਗਈ ਦੌੜ ਗਈ ਅਤੇ ਆਪਣਾ ਜੀਵਨ ਸਫਲ ਕਰਨ ਵਾਸਤੇ ਚੇਰੀ ਦਾਸੀ ਬਣ ਕੇ ਸੰਤਾਂ ਦੇ ਚਰਨ ਗਈ, ਸੰਤਾਂ ਦੇ ਚਰਨਾਂ ਨੂੰ ਪੜ੍ਹਦੀ ਅਤੇ ਮਹਾਰਾਜ ਮੇਰੀ ਵੀ ਕਲਿਆਣ ਕਰਕੇ। ਗੁਜਰੀ ਮਹਲਾ ਪੰਜਵਾਂ, ਦੋਵੇਂ ਘਰ ਜੋੜ ਕਰੀ ਬਿਨਾ ਤੀ ਠਾਕਰ ਆਪਣਾ ਧਿਆਇਆ। ਦੋਵੇਂ ਘਰ ਕਰਨ ਹੱਥਾਂ ਦਾ ਜੋੜ ਕੇ ਅਸੀਂ ਆਸ਼ਾ ਬੇਨਤੀ ਕਰਦੇ ਹਾਂ, ਤੁਹਾਡੀ ਕਿਰਪਾ ਨਾਲ ਅਸੀਂ ਉਸ ਮਾਲਕ ਨੂੰ ਧਿਆਇਆ, ਤੁਹਾਡੇ ਨਾਮ ਨੂੰ ਤਾਂ ਹੀ ਧਿਆ ਸਕਦੇ ਜੇ ਤੁਸੀਂ ਕਿਰਪਾ ਕਰੋ। ਸਾਡੀ ਬੇਨਤੀ ਹੈ ਕਿਰਪਾ ਕਰੋ, ਤੇਰਾ ਨਾਮ ਧਿਆਉਂਦੇ ਰਹੀਏ। ਆਸ ਦੇ ਰਾਖੇ ਪਰਮੇਸ਼ਰ ਸਗਲਾ ਦੁਸ਼ਮਣ, ਨਿਰੰਕਾਰ ਆਪਣਾ ਮਿਹਰ ਦਾ ਹੱਥ ਦੇ ਕੇ ਸਾਨੂੰ ਇਹ ਮਾਇਆ ਦੇ ਜਾਲ ਤੋਂ, ਮਾਇਆ ਦੇ ਮੋਹ ਤੋਂ ਰੱਖ ਲਿਆ। ਸਾਰੇ ਜਿਹੜੇ ਬੜੇ ਦੁਸ਼ਤਰ ਪਾਪ ਆ ਉਹਨਾਂ ਨੂੰ ਮਿਟਾ ਦਿੱਤਾ, ਪਾਪਾਂ ਦਾ ਸਮੂਹ ਖਤਮ ਕਰ ਦਿੱਤਾ, ਠਾਕਰ ਹੋਏ ਆਪਦੇ। ਜਦੋਂ ਨਿਰੰਕਾਰ ਪਰਮੇਸ਼ਰ ਆਪ ਦਿਆਲੂ ਹੋ ਗਏ, ਭਈ ਕਲਿਆਣ ਆਨੰਦ ਰੂਪ ਹੋਈ ਹੈ ਉਭਰੇ ਵਾਲ ਗੋਪਾਲ, ਇਹ ਸਾਰੀ ਤਰ੍ਹਾਂ ਦੀ ਕਲਿਆਣ ਹੋ ਗਈ, ਆਨੰਦਾਂ ਦੀ ਪ੍ਰਾਪਤੀ ਹੋ ਗਈ, ਆਨੰਦ ਰੂਪ ਨਿਰੰਕਾਰ ਦੀ ਪ੍ਰਾਪਤੀ ਹੋਣਾ ਕਲਿਆਣ ਮੁਕਤੀ ਹੋ ਗਈ। ਗੋਪਾਲ ਦੀ ਪਰਮੇਸ਼ਰ ਕਿਰਪਾ ਨਾਲ ਅਸੀਂ ਬਾਲ ਬਾਲ ਕੇ ਉਭਰੇ, ਮੈਨੇ ਬਚ ਗਏ ਬਾਲ ਗੋਪਾਲ, ਗੋਪਾਲ ਦੀ ਕਿਰਪਾ ਨਾਲ ਅਸੀਂ ਬਾਲ ਬਚ ਗਏ ਹਾਂ। ਰਾਹੁਲ ਵਿਸਰਾਮ ਦੇ ਕਿਰਪਾ ਕਰਦੇ, ਮਿਲਵਰ ਨਾਰੀ ਮੰਗਲ ਗਾਇਆ ਠਾਕਰ ਕਾ ਜੈਕਾਰ। ਬਾਰਵੇਂ ਨਿਰੰਕਾਰ ਮਾਲਕ ਦੀ ਪ੍ਰਾਪਤੀ ਵਾਲੇ ਜਿਹੜੇ ਸੰਤਾਂ ਰੂਪੀ ਜਗਿਆਸੂ ਹੀ ਮਿਲ ਕੇ ਉਹਨਾਂ ਨੇ ਮੰਗਲ ਖੁਸ਼ੀ ਦੇ ਗੀਤ ਜਸ ਨੂੰ ਗਾਇਆ। ਠਾਕਰ ਪਰਮਾਤਮਾ ਦੀ ਜੈ ਜੈਕਾਰ ਦਾ ਉਚਾਰਨ ਕੀਤਾ, ਨਿਰੰਕਾਰ ਤੇਰੀ ਜੈ ਹੋ ਜੈ ਹੋ, ਕੌਣ ਨਾਨਕ ਤੇ ਸਗੁਰ ਬਲਿਹਾਰੀ ਜਿਨ ਸਭ ਕਾਫੀ। ਕਹਿੰਦੇ ਅਸੀਂ ਉਹ ਸਤਿਗੁਰ ਤੋਂ ਬਲਿਹਾਰ ਜਾਂਦੇ ਹਾਂ ਜਿਨ੍ਹਾਂ ਨੇ ਸਾਰਿਆਂ ਦਾ ਉਧਾਰ ਕਰਤਾ, ਸਾਰਿਆਂ ਦੀ ਕਲਿਆਣ ਕਰ ਦਿੱਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM ਬ੍ਰੌਡਕਾਸਟਿੰਗ ਫਰੋਮ ਦ ਵੈਸਟਰਨ ਸਿੰਘ ਸਭਾ ਗੁਰਦੁਆਰਾ ਇਨ ਵਿਲੀਅਮਸ ਲੇਕ, ਬ੍ਰਿਟਿਸ਼ ਕੋਲੰਬੀਆ, ਕੈਨੇਡਾ। You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਸਤਨਾਮ ਸ੍ਰੀ ਵਾਹਿਗੁਰੂ ਜੀਓ। ਗੁਰੂ ਜੀ ਮਹੱਲਾ ਪੰਜਵਾਂ, ਗੁਰੂ ਘਰ ਜੋੜ ਕਰੀ ਬੇਨਤੀ, ਠਾਕਰ ਆਪਣਾ ਧਿਆਇਆ, ਹਾਥ ਰਾਖੇ ਪਰਮੇਸ਼ਰ ਸਗਲਾ ਦੁਰਤ ਮਿਟਾਇਆ, ਠਾਕੁਰ ਹੋਏ ਆਪ ਦਿਆਲ। ਪੰਜਵੇਂ ਪਾਤਸ਼ਾਹ ਜੀ ਗੁਰੂ ਰਾਗ ਵਿੱਚ ਕਿਰਪਾ ਕਰਦੇ ਹਨ, ਦੋਵੇਂ ਘਰ ਹੱਥ ਜੋੜ ਕੇ ਬੇਨਤੀ ਕੀਤੀ, ਆਪਣੇ ਠਾਕੁਰ ਨੂੰ ਧਿਆਉਣਾ ਕੀਤਾ ਹੈ। ਪਰਮੇਸ਼ਰ ਨੇ ਆਪਣਾ ਹੱਥ ਦੇ ਕੇ ਸਾਨੂੰ ਬੁਰਾਈਆਂ ਤੋਂ ਰੱਖ ਲਿਆ, ਸਾਰੇ ਦੁਰਤ ਪਾਪ ਮਿਟਾ ਦਿੱਤੇ ਹਨ। ਠਾਕੁਰ ਨਾਲ ਘਰ ਆਪ ਦਿਆਲੂ ਹੋਏ ਹਨ, ਕਈ ਕਲਿਆਣ ਆਨੰਦ ਰੂਪ ਹੋਈ ਹੈ, ਉਭਰੇ ਵਾਲ ਗੋਪਾਲ ਰਾਮ। ਸਾਰਾ ਤਰ੍ਹਾਂ ਦੀ ਕਲਿਆਣ ਸੁੱਖ ਦੀ ਪ੍ਰਾਪਤੀ ਹੋ ਗਈ, ਆਨੰਦ ਰੂਪ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ, ਕਲਿਆਣ ਮੁਕਤੀ ਹੋ ਗਈ ਹੈ। ਗੋਪਾਲ ਨਿਰੰਕਾਰ ਦੀ ਕਿਰਪਾ ਨਾਲ ਅਸੀਂ ਬਾਲਕ ਬਚ ਗਏ ਹਾਂ, ਤਰ ਗਏ। ਮਿਲਵਰ ਨਾਰੀ ਮੰਗਲ ਗਾਇਆ, ਠਾਕਰ ਕਾ ਜੈਕਾਰ, ਕੌ ਨਾਨਕ ਤਿਸ ਗੁਰੂ ਬਲਿਹਾਰੀ, ਦਿਨ ਸਭ ਕਾ ਕੀ ਆਧਾਰ। ਬਾਰਾਂ ਮਹੀਨੇ ਉਹ ਪਰਮੇਸ਼ਰ ਪ੍ਰਾਪਤੀ ਵਾਲੇ ਜਿਹੜੇ ਸੰਤ ਔਰ ਜੀਵਾਤਮਾ ਮਿਲ ਕੇ ਉਹਨਾਂ ਨੂੰ ਮੰਗਲ ਉਹਦਾ ਜਸ ਗਾਇਆ। ਠਾਕਰ ਦੀ ਜੈ ਜੈਕਾਰ ਆਚਾਰੀ ਹੈ, ਕੌ ਨਾਨਕ ਤਿਸ ਗੁਰੂ ਬਲਿਹਾਰੀ, ਦਿਨ ਸਭ ਕਾ ਕੀ ਆਧਾਰ। ਪਾਤਸ਼ਾਹ ਕਹਿੰਦੇ ਅਸੀਂ ਉਸ ਗੁਰੂ ਤੋਂ ਬਲਿਹਾਰ ਜਾਂਦੇ ਹਨ, ਸਾਰਿਆਂ ਦਾ ਉਧਾਰ ਕਲਿਆਣ ਕੀਤੀ। ਪਹਿਲੇ ਸ਼ਬਦ ਵਿੱਚ ਸਾਰੇ ਵਿਚਾਰ ਸੀ, ਸੰਕੇਤੀ ਅਰਥ ਕੀਤੇ ਹਨ। ਗੁਜਰੀ ਮਹੱਲਾ ਪੰਜਵਾਂ, ਮਾਤ ਪਿਤਾ ਭਾਈ ਸੁਤਬੰਧ, ਤਿਨਕਾ ਬਲ ਹੈ ਥੋੜਾ। ਇਹ ਹੁਣ ਜਿਹੜੇ ਪੰਜੇ ਸੰਬੰਧੀ ਹੈ, ਇਹਨਾਂ ਸਾਰਿਆਂ ਦਾ ਬਲ ਵੀ ਥੋੜਾ, ਕਿਉਂ ਪਰ ਲੋਕ ਕੋਈ ਸਹਾਇਤਾ ਨਹੀਂ ਕਰ ਸਕਦੇ। ਅਨਕ੍ਰਮ ਮਾਇਆ ਕੇ ਦੇਖੇ ਕਿ ਸਾਥ ਨਾ ਚੱਲੇ ਪੂਰਾ। ਮਾਇਆ ਦੇ ਰੰਗ ਤੇ ਬਹੁਤ ਤਰ੍ਹਾਂ ਦੇ ਨਜ਼ਰ ਆਉਂਦੇ ਹਨ, ਪਰ ਇਹਨਾਂ ਚੋਂ ਭੋਰਾ ਥੋੜ੍ਹਾ ਮਾਤਰ ਵੀ ਕੋਈ ਨਾਲ ਨਹੀਂ ਚੱਲਦਾ। ਠਾਕੁਰ ਤੋਂ ਜੀਵਨ ਆਹ ਨੂੰ ਮਿਲਿਆ, ਇਹ ਨਿਰੰਕਾਰ ਆਪ ਤੋਂ ਬਿਨਾਂ ਮੇਰਾ ਹੋਰ ਕੋਈ ਆਸਰਾ ਨਹੀਂ ਹੈ। ਮੋਹੇ ਨਾਥ ਨਿਰਗੁਣ ਗੁਣ ਨਾ ਹੀ ਮੈਂ ਆਹੋ ਤੁਮਰਾ ਤੋਰਾ ਰਹਾਂ। ਮੇਰਾ ਅਨਾਥ ਬੇਸਹਾਰੇ ਦਾ ਕੋਈ ਆਸਰਾ ਨਹੀਂ, ਗੁਣਾਂ ਤੋਂ ਹੀਣਾ ਹਾਂ, ਨਿਰਗੁਣ ਗੁਣਾਂ ਤੋਂ ਹੀਣਾ ਹਾਂ, ਮੇਰੇ 'ਚ ਕੋਈ ਪਵਿੱਤਰ ਗੁਣ ਨਹੀਂ। ਇਸ ਕਰਕੇ ਮਾਰਾ ਇਹ ਪਰਮੇਸ਼ਰ ਤੁਹਾਡਾ ਹੀ ਤੋਰਾ ਆਸਰਾ, ਆਹੋ ਮੈਂ ਚਾਹਿਆ ਜਾਂ ਤੱਕਿਆ ਹੈ, ਰਾਹੁਲ ਵਿਸਰਾਮ ਦੇ ਕੇ ਕਹਿ ਰਹੇ ਹਾਂ। ਬਲ ਬਲ ਬਲ ਬਲ ਚਰਨ ਤੁਹਾਰੇ ਹੀ ਹਾਂ, ਉਹ ਤੁਹਾਰਾ ਜੂਗਾ। ਹੇ ਠਾਕਰ, ਤੁਹਾਡੇ ਚਰਨਾਂ ਤੋਂ ਮਨ ਬੁੱਧੀ ਚਿੱਤ ਹੰਕਾਰ ਅੰਤ ਕੰਨ ਕਰਕੇ ਬਲਿਹਾਰ ਜਾ ਰਹੇ ਹਾਂ, ਕੁਰਬਾਨ ਜਾ ਰਹੇ ਹਾਂ, ਈ ਹਾਂ ਲੋਕ ਪ੍ਰਲੋਕ ਤੁਹਾਡਾ ਹੀ ਜੋਰਾ ਜੋਰ ਬਲ ਸ਼ਕਤੀ ਚੱਲ ਰਹੀ ਹੈ, ਲੋਕ ਪ੍ਰਲੋਕ ਤੁਹਾਡਾ ਹੀ ਬਲ ਹੈ। ਸਾਧ ਸੰਗ ਨਾਨਕ ਦਰਸ਼ ਪਾਇਓ ਬਿੰਦ ਸੋ ਸਵਰ ਨੂੰ, ਪਾਤਸ਼ਾਹਾਂ ਦੇ ਮਹਾਂਪੁਰਖਾਂ ਦੀ ਸੰਗਤ ਵਿੱਚ ਤੁਹਾਡਾ ਦਰਸ਼ਨ ਪਾਇਆ। ਸਾਰਿਆਂ ਦਾ ਹੁਣ ਜਿਹੜਾ ਨਿਹੋਰਾ ਤਾਨਾ ਮੀਣਾ ਸੀ ਉਹ ਚੁੱਕ ਗਿਆ, ਭਾਵ ਹੁਣ ਕਿਸੇ ਦੀ ਕਨੌੜ ਕਸ਼ਾਮਦ ਨਹੀਂ ਰਹਿ ਗਈ। ਨਿਹੋਰਾ ਮੀਣੇ ਅਹਿਸਾਨ ਜਾਂ ਤਾਨਾ ਮੀਣਾ, ਗੁਜਰੀ ਮਹੱਲਾ ਪੰਜਵਾਂ, ਆਲ ਜਾਲ ਤਾਂ ਬਹੁਤ ਜ਼ਿਆਦਾ, ਪ੍ਰਭੂ ਛੇਤੀ ਰੰਗ ਲਾਈ। ਜਿਹੜੇ ਮਹਾਂਪੁਰਖ ਆਲ ਜਾਲ ਕਰਦੇ ਜਾਲਾਂ ਵੱਲੋਂ ਔਰ ਭਰਮ ਵੱਲੋਂ ਔਰ ਇਸਤਰੀ ਪਰਿਵਾਰ ਦੇ ਮੋਹ ਵੱਲੋਂ ਤਜਾਵੇ ਛਡਾ ਕੇ ਨਿਰੰਕਾਰ ਨੂੰ ਸਾਡਾ ਪ੍ਰੇਮ ਲਾ ਦਿੰਦਾ ਹੈ। ਐਸੇ ਜਿਹੜੇ ਮਹਾਂਪੁਰਖ ਹਨ, ਮਨ ਕੋਈ ਉਪਦੇਸ਼ ਦ੍ਰਿੜਾਵੈ ਸਹਿ ਸਾਹਿਬ ਗੁਣ ਗਾਏ। ਫਿਰ ਸਾਡੇ ਮਨ ਦੇ ਅੰਦਰ ਇਸ ਤਰ੍ਹਾਂ ਦਾ ਉਪਦੇਸ਼ ਪੱਕਾ ਕਰਾ ਦੇਵੇ ਕਿ ਸਹਿਜ ਸਹਿਜ ਵਿਚਾਰ ਵਿਚਾਰ ਉੱਤੇ ਹੌਲੀ ਹੌਲੀ ਪਰਮਾਤਮਾ ਦੇ ਗੁਣ ਗਾਈ ਚੱਲੀਏ। ਸਾਜਨ ਐਸੋ ਸੰਸਾਰੀ, ਐਸੇ ਜਿਹੜੇ ਮਹਾਤਮਾ ਇਸ ਲੋਕ ਦੇ ਸੱਜਣੇ ਹਨ ਅਤੇ ਉੱਪਰ ਲੋਕ ਜੀ ਦੀ ਸਹਾਇਤਾ ਕਰਦੇ ਹਨ। ਜਿਸ ਭੇਟੇ ਤੂੰ ਟਹਿ ਮਾਇਆ ਬੰਦ ਬਿਸਰਨ ਕਮ ਹੁੰਦਾ ਜਾ, ਜਿਹਨਾਂ ਸੰਤਾਂ ਦੇ ਮਿਲਣ ਨਾਲ ਮਾਇਆ ਦੇ ਬੰਧਨ ਟੁੱਟ ਜਾਂਦੇ ਹਨ ਔਰ ਮਨ ਚੋਂ ਨਿਰੰਕਾਰ ਕਦੇ ਵੀ ਨਹੀਂ ਭੁੱਲਦਾ ਹੈ, ਕਦੀ ਭੁੱਲ ਨਹੀਂ ਜਾਂਦਾ, ਹਮੇਸ਼ਾ ਚੇਤੇ ਰਹਿੰਦਾ ਹੈ। ਰਹੋ ਵਿਸਰਾਮ ਦੇ ਕੇ ਕਹਿ ਰਹੇ ਹਨ, ਕਰਤ ਕਰਤ ਅਨਕ ਬਹੁ ਪਾਤੀ ਨੀਕੀ ਹੇਠ ਰਹੇ। ਅਨੇਕਾਂ ਹੀ ਪੁਰਖਾਂ ਨਾਲ ਮਿਲ ਕੇ ਬਹੁਤ ਤਰ੍ਹਾਂ ਦੀਆਂ ਸਲਾਹਾਂ ਮਸ਼ਵਰੇ ਕਰਦੇ ਹਾਂ, ਅੰਤ ਨੂੰ ਇਹ ਗੱਲ ਨੀਕੀ ਮੈਨੇ ਚੰਗੀ ਠਹਿਰਾਈ, ਇਹ ਮਨ 'ਚ ਧਾਰਨ ਕੀਤੀ ਹੈ। ਮੇਰੇ ਸਾਧੂ ਹਰ ਜਸ ਗਾਵੈ ਨਾਨਕ ਪਾਵ ਜਲ ਪਾਰ ਪੜਾਈ। ਪਾਤਸ਼ਾਹੀ ਕਿਰਪਾ ਕਰਦੇ ਕਿ ਉਹਨਾਂ ਮਹਾਂਪੁਰਖਾਂ ਨਾਲ ਮਿਲ ਕੇ ਨਿਰੰਕਾਰ ਦਾ ਜਸ ਗਾਉਂਦਾ ਹੈ, ਉਹ ਪੁਰਖ ਸੰਸਾਰ ਸਾਗਰ 'ਚੋਂ ਪਾਰ ਪੜਾਈ ਮੈਨੇ ਪਾਰ ਉਤਰ ਜਾਂਦਾ, ਮੁਕਤ ਹੋ ਜਾਂਦਾ। ਗੁਜਰੀ ਮਹੱਲਾ ਪੰਜਵਾਂ, ਖਿਨ ਮਹਿ ਥਾਪਤ ਆਪਣਾ ਹਰਾ ਕੀਮਤ ਜੈਨਕ ਕਰੀ। ਉਹ ਨਿਰੰਕਾਰ ਖਿਨ ਵਿੱਚ ਉਤਪਤੀ ਪਾਲਣਾ ਸੰਘਾਰ ਕਰ ਦਿੰਦਾ ਹੈ, ਉਸ ਦੀ ਕੀਮਤ ਨਹੀਂ ਕਹੀ ਜਾਂਦੀ ਹੈ। ਰਾਜਾ ਰੰਗ ਕਰੇ ਖਿਨ ਪੀਤਰ ਨੀਚਾ ਜੋਤ, ਉਹਦੇ 'ਚ ਐਸੀ ਸ਼ਕਤੀ ਖਿਨ 'ਚ ਰਾਜਿਆਂ ਨੂੰ ਕੰਗਾਲ ਕਰ ਦਿੰਦਾ। ਰੰਗ ਨੀਚ ਜਿਹੜੇ ਕੰਗਾਲ ਆ ਉਹਨਾਂ ਦੇ ਅੰਦਰ ਉਸਨੇ ਵਿਸ਼ੇਸ਼ ਕਰਕੇ ਜੋਤ ਧਾਰ ਕੇ ਉਹਨਾਂ ਨੂੰ ਰਾਜ ਪਦਵੀਆਂ ਦੇ ਦਿੰਦਾ, ਆਤਮਾ ਦਾ ਰਾਜ ਦੇ ਦਿੰਦਾ। ਧਿਆਈਏ ਆਪਣਾ ਸਦਾ ਆਪਣੇ ਨਿਰੰਕਾਰ ਪਰਮੇਸ਼ਰ ਨੂੰ ਸਦਾ ਹੀ ਧਿਆਉਂਦੇ ਰਹੀਏ। ਸੋਚ ਆਉਂਦੇ ਸਾ ਤਾ ਕਹਾਂ ਕਰੀਏ ਜਾਵੇਂ ਇਹ ਘੜੀ ਦਾ ਜਾਵੇਂ, ਜਿਹੜੇ ਪਦਾਰਥ ਇਹ ਘੜੀ ਦਾ ਆਨੰਦ, ਇਹ ਘੜੀ ਵਿੱਚ ਉਹ ਪਦਾਰਥ ਨਾਸ ਹੋ ਜਾਣੇ। ਕਹਿੰਦੇ ਮੈਂ ਮਨ ਵਿੱਚ ਇਹ ਸੋਚ ਰਿਹਾ ਕਿ ਉਹਨਾਂ ਪਦਾਰਥਾਂ ਦਾ ਜਿਹੜਾ ਅੰਦੇਸਾ ਹੈ ਉਹਨਾਂ ਦਾ ਕੀ ਸੰਸਾਰ ਕਰਨਾ, ਜਿਹੜੀ ਪਦਾਰਥਾਂ ਤੋਂ ਬਣੀ ਹੁੰਦੀ ਹੈ ਉਹ ਕਿੰਨਾ ਕੁ ਚਿਰ ਰਹੇਗੀ, ਪਦਾਰਥਾਂ ਦੀ ਕਿੰਨੀ ਉਮਰ ਹੈ। ਤੁਮਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨ ਤੁਮਾਰੇ ਪੜੀ। ਇਹ ਪੂਰੇ ਸਤਿਗੁਰੂ ਅਸੀਂ ਆਪ ਜੀ ਦੀ ਟੇਕ ਓਟ ਲਈ ਹੈ ਔਰ ਸਾਡੇ ਮਨ ਦੀ ਬਿਰਤੀ ਵੀ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਭਰੀ ਮੈਨੂੰ ਪਈ ਹੋਈ ਹੈ। ਅਚੇਤਿਆਨੇ ਵਾਰਕ ਨਾਨਕ ਹਮ ਤੁਮ ਰਾਖੋ ਧਾਰਕ। ਅਸੀਂ ਮਹਾਰਾਜ ਬੁੱਧੀ ਤੋਂ ਹੀਣੇ ਨਿਆਣੇ ਬੱਚੇ ਵਾਂਗੂ, ਜਿਵੇਂ ਤੁਸੀਂ ਨੇ ਕਰੀ ਕਰੀ ਨਾ ਮਹਾਥੀ ਦਾ, ਹਾਥੀ ਦੀ ਤੰਦੂਏ ਤੋਂ ਰੱਖਿਆ ਕੀਤੀ, ਸਾਡੀ ਰੱਖਿਆ ਕਰੋ। ਔਰ ਕਿਰਪਾ ਰੂਪੀ ਕਰੀ ਮੈਨੇ ਹੱਥ ਸਾਡੇ ਸਿਰ 'ਤੇ ਧਰ ਕੇ ਸਾਨੂੰ ਕਰੀ ਮੈਨੇ ਕਲਯੁਗ ਦਾ ਜਿਹੜਾ ਭਿਆਨਕ ਭੈੜਾ ਸਮਾਂ ਇਹਤੋਂ ਸਾਡੀ ਰੱਖਿਆ ਕਰੋ। ਗੁਜਰੀ ਮਹੱਲਾ ਪੰਜਵਾਂ, ਤੂੰ ਦਾਤਾ ਜੀ ਆ ਸਭਨਾ ਕਾ ਬਸੋ ਮੇਰੇ ਮਨ ਮਾ। ਇਹ ਨਿਰੰਕਾਰ ਆਪ ਸਾਰੇ ਜੀਵਾਂ ਦੇ ਦਾਤੇ ਨੇ, ਸਾਡੇ ਮਨ 'ਚ ਆ ਕੇ ਨਿਵਾਸ ਕਰੋ। ਚਰਨ ਕਮਲ ਦੁਮਾਹੇ ਸਮਾਏ ਤੈ ਪਰ ਮੰਦਿਰ, ਜਿਨ੍ਹਾਂ ਦੇ ਹਿਰਦੇ 'ਚ ਆਪ ਜੀ ਦੇ ਚਰਨ ਸਮਾ ਗਿਆ ਉੱਥੇ ਭਰਮ ਅਤੇ ਅਗਿਆਨਤਾ ਰੂਪੀ ਹਨੇਰਾ ਨਹੀਂ ਰਹਿੰਦਾ ਹੈ, ਇਹ ਨਹੀਂ ਰਿਹਾ ਹੈ। ਠਾਕਰ ਜਾ ਸਿਮਰਾ ਤੂੰ ਤਾਂ ਠਾਕਰ ਮੈਨੇ ਮਾਲਕ, ਜਿੱਥੇ ਤੁਹਾਨੂੰ ਚੇਤੇ ਕਰਦੇ ਹਾਂ ਤੁਸੀਂ ਉਸੇ ਜਗ੍ਹਾ ਤਾਰੀ ਮੈਨੇ ਉੱਥੇ ਦਰਸ਼ਨ ਦੇ ਦਿੰਦੇ ਹੋ। ਕਰ ਕਿਰਪਾ ਸਰਪ੍ਰਤ ਪਾਲਕ ਪ੍ਰਭ ਕੋ ਸਦਾ ਸਲਾਹੀ ਰਾਵ। ਸਾਡੇ ਸਾਰਿਆਂ ਦੀ ਪਾਲਣਾ ਕਰਨ ਵਾਲੇ ਨਿਰੰਕਾਰ ਅਸੀਂ ਮਿਹਰ ਕਰੋ, ਅਸੀਂ ਹਮੇਸ਼ਾ ਆਪ ਜੀ ਦੀ ਸਲੋਤਾ ਉਸਤਤ ਕਰਦੇ ਰਹੀ ਰਹੋ। ਸਾਥ ਸਾਥ ਤੇਰਾ ਨਾਮ ਸਮਾਰੋ ਤੁਮ ਹੀ ਕੋ ਪ੍ਰਭ, ਸਵਾਸ ਸਵਾਸ ਤੁਹਾਡਾ ਨਾਮ ਸੰਭਾਲਦੇ ਹਾਂ ਜਪਦੇ ਹਾਂ। ਇਹ ਨਿਰੰਕਾਰ ਆਪ ਨੂੰ ਹੀ ਆਹੀ ਮੈਨੇ ਚਾਹੁੰਦੇ ਹਾਂ ਕਦੋਂ ਤੁਹਾਡਾ ਦਰਸ਼ਨ ਹੋ ਜਾਵੇ। ਨਾਨਕ ਟੇਕ ਪਈ ਕਰਤੇ ਕੀ ਹੋਰ ਆਸ ਬਿਡਾਉਣੀ ਰਾਹੀਂ। ਪਾਤਸ਼ਾਹ ਕਹਿੰਦੇ ਅਸੀਂ ਨਿਰੰਕਾਰ ਕਰਤੇ ਪਰ ਤੁਹਾਡੀ ਸਾਨੂੰ ਓਟ ਪ੍ਰਾਪਤ ਹੋਈ ਹੈ, ਹੋਰ ਬਿਡਾਉਣੀ ਮੈਨੇ ਜਿਹੜੀਆਂ ਬਗਾਨੀਆਂ ਆਸਾਂ ਉਹ ਲਾ ਦਿੱਤੀਆਂ, ਉਹਨਾਂ 'ਤੇ ਕਾਹਦਾ ਮਾਣ। ਕਰ ਕਿਰਪਾ ਆਪਣਾ ਦਰਸ ਦੀਜਾ ਜਸ ਗਾਵਾ ਨਿਸ, ਇਸ ਕਰਕੇ ਪਾਤਸ਼ਾਹ ਅਸੀਂ ਮਿਹਰ ਕਰੋ ਕਿ ਤੁਹਾਡੇ 'ਤੇ ਸਾਡਾ ਭਰੋਸਾ ਜਿਹੜਾ ਉਹ ਬਣ ਜਾਏ ਅਤੇ ਵਿਸ਼ਵਾਸ ਐਸਾ ਪੱਕਾ ਹੋ ਜਾਏ। ਗੁਜਰੀ ਮਹੱਲਾ ਪੰਜਵਾਂ, ਕਰ ਕਿਰਪਾ ਆਪਣਾ ਦਰਸ ਦੀਜਾ ਜਸ ਗਾਵਾ ਨਿਸ ਅਰਪੋਰ, ਕਿ ਪਾਤਸ਼ਾਹ ਅਸੀਂ ਕਿਰਪਾ ਕਰੋ ਦਰਸ਼ਨ ਦਿਓ। ਅਸੀਂ ਨਿਸ ਭੋਰ ਨਿਸ ਮੈਨੇ ਰਾਤ, ਭੋਰ ਮੈਨੇ ਦਿਨ, ਦਿਨ ਰਾਤ ਆਪ ਜੀ ਦਾ ਜਸ ਗਾਉਂਦੇ ਰਹਿੰਦੇ ਹਾਂ। ਕੇ ਸੰਗ ਦਾਸ ਪਹੁੰਚਾਰੋ ਇਹ ਮਨੋਰਥ, ਮੇਰੇ ਮਨ 'ਚ ਇਹੋ ਹੀ ਮਨੋਰਥ ਤੁਰਨਾ ਆ ਕਿ ਕੇਸਾਂ ਨਾਲ ਤੁਹਾਡੇ ਦਾਸਾਂ ਦੇ ਚਰਨ ਝਾੜਨਾ ਕਰਾਂ, ਭਾਵ ਨਿਮਰਤਾ ਤੁਹਾਡੇ ਦਾਸਾਂ ਦੇ ਵੀ ਦਾਸ ਬਣਦੀ। ਠਾਕੁਰ ਤੁਝ ਬਿਨ ਬਿਆਨ ਹੋ ਕੇ ਨਿਰੰਕਾਰ, ਪਰਮੇਸ਼ੁਰ ਆਪ ਤੋਂ ਬਿਨਾਂ ਦੂਜਾ ਤਾਂ ਕੋਈ ਆਸਰਾ ਹੈ ਹੀ ਨਹੀਂ, ਬੀਆ ਮੈਨੂੰ ਦੂਸਰਾ ਚਿਤ ਚਿਤ ਵੋ ਹਰ ਰਸਨ ਅਰਾਧਾ ਨਿਰਖੋ ਤੁਮਰੀ ਓਰ ਰਾਮ। ਚਿਤ ਵਿੱਚ ਆਪ ਜੀ ਦਾ ਚਿਤ ਵਾ ਮੈਨੂੰ ਚਿੰਤਨ ਕਰਦੇ ਰਹਿੰਦੇ ਹਾਂ ਅਤੇ ਰਸਨਾ ਨਾਲ ਤੁਹਾਡਾ ਨਾਮ ਜਪਦੇ ਹਾਂ, ਅੱਖਾਂ ਨਾਲ ਆਪ ਜੀ ਤਰਫ ਨਿਰਖੋ ਦੇਖਦੇ ਹਾਂ ਕਦੋਂ ਤੁਸੀਂ ਦਰਸ਼ਨ ਦਿੰਦੇ ਹੋ ਰਹੋ। ਦਿਆਲ ਪੁਰਖ ਤਰਫ ਕੇ ਠਾਕਰ ਬਿਨੋ ਕਰੋ ਕਰਜੋ, ਇਹ ਦਿਆਲੂ ਪੁਰਖ ਪਰਮਾਤਮਾ ਆਪ ਸਾਰਿਆਂ ਦੇ ਠਾਕਰ ਮਾਲਕ ਹੈ। ਮੈਂ ਦੋਵੇਂ ਹੱਥ ਜੋੜ ਕੇ ਬੇਨਤੀ ਕਰ ਰਿਹਾ ਹਾਂ, ਨਾਮ ਜਪੈ ਨਾਨਕ ਦਾਸ ਤੁਮਰੋ ਉਧਰ ਸਾਖੀ ਹੋ। ਪਾਤਸ਼ਾਹ ਮੈਂ ਤਾਂ ਅਰਦਾਸ ਆਪ ਦੇ ਨਾਮ ਦਾ ਜਾਪ ਕਰਦਾ ਹਾਂ, ਆਖੀ ਹੋਰ ਆਖਦੇ ਫਰਕਣੇ ਮਾਤਰ, ਜੇ ਤੁਸੀਂ ਮਿਹਰ ਕਰੋ ਇੰਨੇ ਸਮੇਂ 'ਚ ਮੈਨੂੰ ਤਾਰ ਨਾ ਕਰੋ, ਤਾਰ ਸਕਦੇ ਹੋ। ਗੁਜਰੀ ਮਹੱਲਾ ਪੰਜਵਾਂ, ਬ੍ਰਹਮ ਲੋਕ ਆ ਰੁਦਰ ਲੋਕ ਆਈ ਇੰਦਰ ਲੋਕ ਤੇ ਤਾਰੇ। ਕਹਿਣ ਲੱਗਾ ਜੀ ਮਾਇਆ ਕਿਵੇਂ ਕੈਸੀ ਹੈ, ਪਾਤਸ਼ਾਹ ਨੇ ਮਾਇਆ ਬੜੀ ਬਲ ਵਾਲੀ, ਇਹ ਬ੍ਰਹਮ ਲੋਕ ਸ਼ਿਵ ਲੋਕ ਇੰਦਰ ਲੋਕ ਉਹਨਾਂ ਨੂੰ ਹਾਂਜੀ ਸਾੜ ਕੇ ਉੱਥੋਂ ਤਾਏ ਮੈਨੇ ਦੌੜ ਕੇ ਆਈ ਹੈ। ਸਾਧ ਸੰਗਤ ਕੋ ਜੋ ਇਹਨਾਂ ਸਾਖਿਆ ਮਲਮਲ ਤੋਂ ਪਾਏ, ਜਿਹੜੀ ਸੱਚੀ ਸੰਗਤ ਉਹਨੂੰ ਜੋ ਇਹਨਾਂ ਸਾਖਿਆ ਦੇਖੋ ਨਹੀਂ ਸਕਦੀ, ਲੇਕਿਨ ਸਤਸੰਗਤ ਦੇ ਚਰਨਾਂ ਨੂੰ ਮਲਮਲ ਕੇ ਧੋਂਦੀ ਹੈ। ਸਤਸੰਗਤ ਦੇ ਜਿਹੜੇ ਸੇਵਾਦਾਰ ਹੈ ਆਮ ਹੋਏ ਆਏ ਪਰੇ ਉਸਰ ਮਾਰੇ, ਇਹ ਪਾਤਸ਼ਾਹ ਹੁਣ ਤਾਂ ਮੈਂ ਤੁਹਾਡੀ ਸੰਗਤ 'ਚ ਤੁਹਾਡੀ ਸ਼ਰਨ ਵਿੱਚ ਆ ਕੇ ਪੈ ਗਿਆ ਹਾਂ। ਗੋਹਜ ਪਾਵ ਕੋ ਬਹੁਤ ਵਰ ਜਾ ਰਿਹਾ, ਮੋਕੋ ਸਤਿਗੁਰ ਦੀ ਉਹ ਹੈ ਬਿਤਾਏ ਰਹਾਂ। ਇਹ ਜਿਹੜੀ ਗੋਹਜ ਹੈ ਲੁਕੀ ਹੋਈ ਪਾਵ ਕੋ ਅੱਗ, ਮਾਇਆ ਨੇ ਬਹੁਤੇ ਪੁਰਖਾਂ ਨੂੰ ਪਰਜਾਰੇ ਚੰਗੀ ਤਰ੍ਹਾਂ ਸਾੜ ਸੁੱਟਿਆ, ਪਰ ਮੈਨੂੰ ਸਤਿਗੁਰ ਨੇ ਬਚਣ ਦਾ ਢੰਗ ਜਿਹੜਾ ਵੀ ਉਹ ਹੈ ਬਿਤਾਏ ਦੱਸ ਦਿੱਤਾ ਹੈ। ਰਾਓ ਸਿਰ ਸਾਧ ਕਰ ਯੱਖ ਕਿੰਨਰ ਨਰ ਰਹੀ ਕੰਠ ਹੋ ਜਾਏ, ਸਿੱਧ ਸਾਧਕ ਔਰ ਜਖ ਕਿੰਨਰ ਨਰ, ਸਿੱਧ 84 ਸਾਧਕ ਸਾਧਨਾ ਕਰਨ ਵਾਲੇ ਜਖ ਕਬੀਰ ਦੀ ਕੁੱਲ ਵਾਲੇ ਕਿੰਨਰ ਦੇਵਤਿਆਂ ਦੇ ਜਿਹੜੇ ਰਾਗੀ ਹੈ ਨਰ ਮਨੁੱਖ, ਇਹਨਾਂ ਸਾਰਿਆਂ ਦੇ ਗਲ ਨਾਲ ਆ ਕੇ ਚਿੰਬੜੀ ਹੋਈ ਹੈ ਔਰ ਜਾਏ ਸਾਰੇ ਇਹਦੇ ਚੋਲਦੇ ਹੋਏ। ਜਾਂ ਨਾਨਕ ਅੰਗ ਕੀਆ ਪ੍ਰਭ ਕਰਤਾ ਜਾ ਕੇ ਕੋਟ ਐਸੀ ਦੱਸ। ਪਾਤਸ਼ਾਹ ਕਹਿੰਦੇ ਨਿਰੰਕਾਰ ਪਰਮੇਸ਼ਰ ਨੇ ਕਰਤੇ ਪੁਰ ਨੇ ਇਹਦਾ ਅੰਗ ਪਕਸ਼ ਲਿਆ, ਉਹਨਾਂ ਦੇ ਦਰ ਉੱਤੇ ਇਸ ਤਰ੍ਹਾਂ ਕਰੋੜਾਂ ਦਾਸੀਆਂ ਹਨ। ਗੁਜਰੀ ਮਾਲਾ ਪੰਜਵਾਂ, ਅੱਬ ਜੇ ਸਮਿਟਿਆ ਹੋਇਆ ਜਾ ਕੇ ਕੀਰਤ ਦਰਗਾਹ ਦਰਸ਼ਨ ਪਾਏ, ਪਰਮੇਸ਼ਰ ਦੇ ਨਾਂ ਸਿਮਰਨ ਦਾ ਪ੍ਰਤਾਪ ਐਸਾ ਹੈ ਇਹਦੇ ਕਰਕੇ ਅੱਬ ਜਸ ਬਦਨਾਮੀ ਮਿਟ ਜਾਂਦੀ ਹੈ, ਸੰਸਾਰ ਵਿੱਚ ਕੀਰਤੀ ਜਸ ਹੋ ਜਾਂਦਾ, ਦਰਗਾਹ ਵਿੱਚ ਬਹਿਣਾ ਪ੍ਰਾਪਤ ਹੋ ਜਾਂਦਾ ਹੈ। ਜਮ ਕੀ ਤਰਾਸ ਨਾਸ ਹੋਏ ਖਿਨ ਮੈਂ ਸੁੱਖ ਆਨੰਦ ਸੇਤੀ ਕਰਦੀ। ਜਮਾਂ ਦਾ ਜਿਹੜਾ ਤਰਾਸ ਡਰ ਆ ਉਹ ਵੀ ਖਿਨ ਵਿੱਚ ਨਾਸ ਹੋ ਜਾਂਦਾ, ਔਰ ਸੁੱਖ ਅਤੇ ਆਨੰਦ ਨਾਲ ਸਰੂਪ ਘਰ ਵਿੱਚ ਪਹੁੰਚ ਜਾਈਦਾ ਜਾਂ ਤਾਂ ਕਾਲਣਾ ਵਿਰਥੀ ਜਾਈਦੀ, ਕਿਉਂ ਨਿਰੰਕਾਰ ਦੇ ਘਰ ਦੀ ਕੀਤੀ ਕਾਲ ਸੇਵਾ ਕਮਾਈ ਵਿਅਰਥ ਨਹੀਂ ਜਾਂਦੀ। ਆਠ ਪੈਰ ਸਿਮਰੋ ਪ੍ਰਭ ਆਪਣਾ ਮੰਤਨ ਸਦਾ ਧਿਆਈਆ, ਇਸ ਵਾਸਤੇ ਰਹੋ ਅੱਠੇ ਪੈਰ ਆਪਣੇ ਨਿਰੰਕਾਰ ਦਾ ਸਿਮਰਨ ਕਰੋ, ਮਨ ਔਰ ਤਨ ਵਿੱਚ ਉਸ ਪਰਮੇਸ਼ਰ ਨੂੰ ਧਿਆਉਣਾ ਕਰੀਏ। ਮੋਹਿ ਸਰਨ ਦੀਨ ਦੁੱਖ ਭੰਜਨ ਤੂੰ ਦੇਹ ਸੋਈ ਪ੍ਰਭੂ, ਇਹ ਦੀਨਾਂ ਗਰੀਬਾਂ ਦੇ ਦੁੱਖਾਂ ਨੂੰ ਭੰਜਨ ਮੈਨੇ ਨਾਸ ਕਰਨ ਵਾਲੇ ਨਿਰੰਕਾਰ ਪਰਮੇਸ਼ਰ ਤੁਹਾਡੀ ਸ਼ਰਨ ਪਿਆ, ਜੋ ਆਪ ਦਿੰਦੇ ਆ ਅਸੀਂ ਉਹ ਪ੍ਰਾਪਤ ਕਰਦੇ ਹਾਂ। ਚਰਨ ਕਮਲ ਨਾਨਕ ਰੰਗ ਰਾਤੇ ਹਰ ਦਰਗਹਿ ਦਸ ਹੈ ਪੈਜ ਰਖਾਈ, ਪਾਤਸ਼ਾਹ ਕਿਰਪਾ ਕਰਦੀ ਆਪ ਦੇ ਚਰਨ ਕਮਲਾਂ ਦੇ ਵਿੱਚ ਜਿਹੜਾ ਪਿਆਰ ਆ ਉਹਦੇ 'ਚ ਅਸੀਂ ਆਪਣੇ ਮਨ ਨੂੰ ਰੰਗਿਆ ਹੋਇਆ, ਔਰ ਇਹ ਨਿਰੰਕਾਰ ਆਪ ਦਾਸਾਂ ਦੀ ਇੱਜ਼ਤ ਨੂੰ ਰੱਖਣਾ ਪਵੇ। ਗੁਜਰੀ ਮਹੱਲਾ ਪੰਜਵਾਂ, ਦਸਵੰਬਰ ਜੀਨ ਕੋ ਦਾਤਾ ਭਗਤ ਵਿਚਲ ਭੰਡਾਰ, ਉਹ ਜਿਹੜਾ ਵਿਸ਼ਵ ਸੰਸਾਰ ਦਾ ਭਰਨ ਵਾਲਾ ਕੌਣ ਨਿਰੰਕਾਰ ਸਾਰੇ ਜੀਵਾਂ ਦਾ ਦਾਤਾ, ਉਹਦੀ ਜਿਹੜੀ ਭਗਤੀ ਦੇ ਭੜਾਰੇ ਭਰੇ ਹੈ ਹਾਂਜੀ, ਅਥਵਾ ਸੰਤਾਂ ਦੇ ਅੰਤਿਸ਼ਕਰਨ ਨੂੰ ਵੀ ਭੜਾਰੇ ਭਰੇ ਹੋਏ ਹਨ। ਜਾ ਕੇ ਸੇਵਾ ਨਿਫਲ ਨਾ ਹੋਵੋ ਖਿਨਵੇਂ ਭਰੇ ਉਹਦਾ, ਉਹ ਨਿਰੰਕਾਰ ਦੀ ਸੇਵਾ ਨਿਸਫਲ ਨਹੀਂ ਜਾਂਦੀ, ਉਹ ਖਿਨ ਵਿੱਚ ਜੀਵਾਂ ਨੂੰ ਆਧਾਰ ਮੈਨੇ ਤਾਰ ਦਿੰਦਾ ਹੈ, ਕਲਿਆਣ ਕਰ ਦਿੰਦਾ ਹੈ। ਮਨ ਮੇਰੇ ਚਰਨ ਕਮਲ ਸੰਗਰਾਮ, ਇਹ ਮਰਿਆ ਮਨਾ ਤੂੰ ਉਹਨਾਂ ਦੇ ਪਵਿੱਤਰ ਚਰਨ ਕਮਲ ਪ੍ਰੀਤੀ ਵਿੱਚ ਰਾਜ ਮਿੱਚ ਜਾ। ਸਗਲ ਜੀ ਜਾ ਕੋ ਅਰਧ ਹੈ ਤਾਹੂ ਕੋ ਤੂੰ ਜਾਚਰਾ। ਜਿਸ ਨਿਰੰਕਾਰ ਦੀ ਅਰਾਧਨਾ ਸਾਰੇ ਕਰ ਰਹੇ ਹੈ ਉਸੇ ਨੂੰ ਮੰਗ, ਉਹਦੇ ਨਾਮ ਦਾ ਨੂੰ ਮੰਗ, ਉਹਦੇ ਪਾਸੋਂ ਹਾਂਜੀ ਪਰਮੇਸ਼ਰ ਨੂੰ ਮੰਗਣਾ ਕਰ। ਫਿਰ ਨਿਰੰਕਾਰ ਤੇਤੋਂ ਤੈਨੂੰ ਹੀ ਮੰਗਦੇ, ਤੂੰ ਹੀ ਦਰਸ਼ਨ ਦੇ। ਨਾਨਕ ਸਨ ਤੁਮਾਰੀ ਕਰਕੇ ਤੂੰ ਪ੍ਰਾਪਤਾਨ ਹੇ ਕਰਤੇ ਪੁਰਖ ਤੁਹਾਡੀ ਸ਼ਰਨ 'ਚ ਪੈ ਗਏ, ਤੁਸੀਂ ਸਾਡੇ ਪ੍ਰਾਣਾਂ ਦੇ ਆਧਾਰ ਮੈਨੂੰ ਆਸਰਾਓ। ਕੋਈ ਸਹਾਇ ਜਿਸ ਤੂੰ ਰੱਖ ਹੈ ਤਿਸ ਕਹਾਂ ਕਰੇ ਸਹਾਇ, ਜਿਨ੍ਹਾਂ ਦੇ ਸਹਾਇਕ ਹੋ ਕੇ ਆਪ ਜੀ ਰੱਖਿਆ ਕਰਦੇ ਹੋ। ਸੰਸਾਰ 'ਚ ਦੁਸ਼ਟ ਲੋਕ ਉਹਨਾਂ ਦਾ ਕੁਝ ਵੀ ਵਿਗਾੜ ਨਹੀਂ ਸਕਦੇ। ਗੁਜਰੀ ਮਹਲਾ ਪੰਜਵਾਂ। ਜਿਸ ਵੇਲੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਵਿਖਾਰ ਉਤਰ ਗਿਆ ਅਤੇ ਮਹਾਰਾਜ ਧੰਨਵਾਦ ਦੇ ਸ਼ਬਦ ਉਚਾਰਦੇ ਹਨ, ਜਾਨਕੀ ਪੈ ਸਵਾਰੀ ਆ, ਕਹਿੰਦੇ ਸਾਡੇ ਸੇਵਕਾਂ ਦੀ ਪੈ ਇੱਜ਼ਤ ਨਿਰੰਕਾਰ ਆਪ ਸਵਾਰੀ ਹੈ। ਹਰ ਹਰ ਨਾਮ ਦੀ ਯੋਗ ਰਾਵ ਖੁਦ ਉਤਰ ਗਏ ਸਭ ਤਾਪਰਾ। ਸਤਿਗੁਰਾਂ ਨੇ ਪਰਮੇਸ਼ਰ ਨਾਮ ਰੂਪੀ ਅਬ ਖੁਦ ਔਸ਼ਧੀ ਦਵਾਈ ਦਿੱਤੀ ਹੈ, ਜਿਹਦੇ ਨਾਲ ਸਾਰਾ ਤਾਪ ਲੈ ਗਿਆ ਹੈ। ਹਰਗੋਬਿੰਦ ਰੱਖਿਓ ਪਰਮੇਸ਼ਰ ਆਪਣੀ ਕਿਰਪਾ, ਨਿਰੰਕਾਰ ਨੇ ਕਿਰਪਾ ਕਰਕੇ ਹਰਗੋਬਿੰਦ ਸਾਹਿਬ ਨੂੰ ਦੁੱਖਾਂ ਤੋਂ ਰੱਖ ਲਿਆ ਹੈ। ਮੇਰੇ ਵਿਆਹ ਸਗਲ ਸੁੱਖ ਹੋਏ, ਹਰਗੁਣ ਸਦਾ ਵਿਚਾਰ ਹਮੇਸ਼ਾ ਵਾਸਤੇ ਪਰਮਾਤਮਾ ਦੇ ਗੁਣ ਵਿਚਾਰਨੇ ਕਰਕੇ ਵਿਆਧ ਬਿਮਾਰੀ ਮਿਟ ਗਈ ਹੈ, ਸਾਰੇ ਤਰ੍ਹਾਂ ਦੇ ਸੁੱਖ ਵੀ ਪ੍ਰਾਪਤ ਹੋ ਗਏ ਹਨ। ਅੰਗੀਕਾਰ ਕੀ ਹੋ ਮੇਰੇ ਕਰਤਾ ਹੈ ਗੁਰ ਪੂਰੇ ਕਿਉਂ ਨੇ, ਮੇਰੇ ਕਰਤੇ ਪੁਰਖ ਅਕਾਲ ਪੁਰਖ ਮੇਰਾ ਅੰਗੀਕਾਰ ਬਖਸ਼ ਕੀਤਾ, ਇਹ ਸਾਰੀ ਪੂਰੇ ਸਤਿਗੁਰ ਸੱਚੇ ਪਾਤਸ਼ਾਹ ਦੀ ਆਪਣੀ ਵਡਿਆਈ ਹੈ। ਆਪ ਚਲ ਨੀਵ ਧਰੀ ਗੁਰੂ ਨਾਨਕ ਨਿਤ ਨਿਤ ਚੜ੍ਹੇ ਸਵਾਈ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਹੈ, ਜਿਨ੍ਹਾਂ ਨੇ ਕਿਰਪਾ ਕਰਕੇ ਅਤੇ ਸੋਢਵੰਦ ਗੁਰਤਾ ਗੱਦੀ ਜੀ ਆਪ ਜਲ ਨਾ ਚਲਾਏ ਮਨ ਹੁਣ ਨੀ ਰੱਖਦੀ ਹੈ, ਔਰ ਬ੍ਰਹਮ ਰੂਪੀ ਕੋਟ ਦੇ ਉਸਾਰਨੇ ਨੂੰ ਸ਼ਰਧਾ ਰੂਪੀ ਜਿਹੜੀ ਅਬ ਚਲ ਨੀ ਜਿਹੜੀ ਚਲਾਏ ਮਨ ਹੋਵੇ ਰੱਖੀ ਹੈ, ਅਤੇ ਸਦਾ ਸਵਾਈ ਤੋਂ ਸਵਾਈ ਚੜ੍ਹਦੀ ਜਾ ਰਹੀ, ਮਹਿਮਾ ਵੱਧਦੀ ਜਾ ਰਹੀ ਹੈ। ਗੌੜੀ ਮਹਿਲਾ ਪੰਜਵਾਂ। ਕਾਬੂ ਹੁਣ ਸੋ ਚੀਜ਼ ਨਾ ਲਾਇਓ, ਇਹ ਐਸਾ ਭੈੜਾ ਜੀਵ ਹੈ, ਕਦੇ ਵੀ ਨਿਰੰਕਾਰ ਦੇ ਨਾਮ ਨਾਲ ਚਿੱਤ ਨੂੰ ਨਹੀਂ ਲਾਇਆ। ਧੰਦਾ ਗਲਤ ਬਿਆਨੀ ਅਹੁਦ ਹੈ, ਗੁਣ ਦੇ ਨਾਮ ਨਾਲ ਗਾਇਬ ਲਾ, ਧੰਦਾ ਕਰਦਿਆਂ ਕਰਦਿਆਂ ਅਹੁਦਾ ਮੈਨੂੰ ਇਹਦੀ ਉਮਰ ਸਾਰੀ ਬਿਆਨੀ ਬੀਤ ਜਾਂਦੀ। ਜਿਹੜੇ ਪਰਮੇਸ਼ਰ ਦੇ ਸ਼ੁਭ ਗੁਣਾਂ ਉਹਨਾਂ ਨੂੰ ਇਨਕਾਰਦਾ ਕਿ ਨਿਧੀ ਖਜ਼ਾਨਾ ਰੂਪ ਜਿਹੜਾ ਨਿਰੰਕਾਰ ਉਹਦੇ ਨਾਮ ਨੂੰ ਨਹੀਂ ਜਪਦਾ ਹੈ। ਰਾਹੁਲ ਕੌਡੀ ਕੌਡੀ ਜੋਰ ਕਪਟ ਹੈ ਅਨਕ ਜੋਤ ਕਰਤਾ ਹੋ, ਇਹ ਐਸਾ ਕਪਟੀ ਛੜੀਆ ਆ, ਕਪਟ ਛਾਲ ਦੀਆਂ ਤਾਂ ਬਹੁਤ ਯੋਗਤੀਆਂ ਜਾਣਦਾ, ਉਧਰ ਨੂੰ ਦੌੜ ਦੌੜ ਭਜਿਆ ਕਰਦਾ, ਅੰਤ ਨੂੰ ਕਹਿੰਦੇ ਇਹ ਕੌਡੀ ਕੌਡੀ ਇਕੱਠੀ ਕਰੀ ਜਾਂਦਾ, ਨਾਮ ਨਹੀਂ ਜਪਦਾ, ਕਪਟ ਕਰ ਕੱਢ ਕੇ ਮਾਇਆ ਜੋੜਦਾ। ਬੇਸਵਤ ਪ੍ਰਭ ਕੇਤੇ ਦੋ ਬਣੀਆਂ ਮਹਾਂਮੋਹਣੀ ਫਲ, ਨਿਰੰਕਾਰ ਨੂੰ ਭੁਲਾਉਣ ਨਾਲ ਕਿੰਨੇ ਦੁੱਖ ਪ੍ਰਾਪਤ ਹੁੰਦੇ ਗਿਣੇ ਨਹੀਂ ਜਾਂਦੇ। ਕਹਿੰਦੇ ਸਤਿ ਦਾ ਗਿਣੇ ਨਹੀਂ ਜਾਂਦੇ, ਮਹਾਂਮੋਹਣੀ ਮਾਇਆ ਨੇ ਇਹਨੂੰ ਖਾ ਲਿਆ। ਕਰੋ ਅਨੁਗ੍ਰਹ ਸਵਾਮੀ ਮੇਰੇ ਗਨੋਂ ਨੂੰ ਹੁਕਮਾ, ਇਹ ਸਵਾਮੀ ਸਾਡੇ 'ਤੇ ਆਪਣੀ ਮਿਹਰ ਦ੍ਰਿਸ਼ਟੀ ਕਰ ਦਿਓ, ਕਿਰਪਾ ਕਰ ਦਿਓ, ਸਾਡੇ ਕਮਾਇਓ। ਕਮਾਏ ਕੀ ਕੀਤੇ ਜਿਹੜੇ ਪਾਪ ਕਰਮ ਆ ਇਹਨਾਂ ਨੂੰ ਚੇਤੇ ਨਾ ਕਰੋ, ਆਪਣੀ ਦਇਆ ਦ੍ਰਿਸ਼ਟੀ ਕਰੋ। ਗੋਬਿੰਦ ਦਇਆਲ ਕਿਰਪਾਲ ਸੁਖ ਸਾਗਰ ਨਾਨਕ ਹਰ ਸਰਨ ਆਓ। ਪਾਤਸ਼ਾਹ ਕਹਿੰਦੇ ਹੇ ਗੋਬਿੰਦ ਜੀ, ਤੁਸੀਂ ਤਾਂ ਬੜੇ ਦਿਆਲੂ ਆ, ਕਿਰਪਾਲੂ ਆ, ਸਾਰੇ ਸੁੱਖਾਂ ਦੇ ਸਾਗਰ ਆ, ਇਹ ਨਿਰੰਕਾਰ ਅਸੀਂ ਹਰ ਤਰ੍ਹਾਂ ਕਰਕੇ ਹਾਂਜੀ ਤੁਹਾਡੀ ਪਵਿੱਤਰ ਸ਼ਰਨ ਵਿੱਚ ਆਏ ਹਾਂ। ਗੁਜਰੀ ਮਹਿਲਾ ਪੰਜਵਾਂ। ਰਸਨਾ ਰਾਮ ਰਾਮ ਰਵੰਤ, ਕਹਿੰਦੇ ਰਸਨਾ ਦੁਆਰਾ ਗੁਰਮੁਖੋ, ਰਾਮ ਦੇ ਨਾਮ ਨੂੰ ਰਵੰਤ ਮੈਨੇ ਉਜਾਰ ਨਾ ਕਰੋ, ਛੋੜਾਨ ਵਿਵਹਾਰ ਮਿੱਥਿਆ ਭਾਈ ਸਦਾ ਭਗਵੰਤ ਰਹੋ। ਆਨ ਮੈਨੇ ਹੋਰ ਜਿੰਨੇ ਝੂਠੇ ਧੰਦੇ ਆ ਨੇ ਇਹਨੂੰ ਛੱਡ ਕੇ ਹਮੇਸ਼ਾ ਵਾਸਤੇ ਭਗਵਾਨ ਦਾ ਸਿਮਰਨ ਕਰੋ। ਨਾਮ ਇੱਕ ਆਧਾਰ ਭਗਤਾਂ ਈਤ ਆ ਬੈਠੇ, ਭਗਤਾਂ ਨੂੰ ਈਤ ਮੈਨੇ ਇਸ ਲੋਕ 'ਚ ਇੱਕ ਪਰਮੇਸ਼ੁਰ ਦੇ ਨਾਮ ਦਾ ਆਧਾਰ ਆਸਰਾ, ਅੱਗੇ ਪ੍ਰਲੋਕ 'ਚ ਵੀ ਨਾਮ ਦੀ ਟੇਕ ਓਟ ਉਹਨਾਂ ਨੇ ਧਾਰੀ ਹੋਈ ਹੈ। ਹਰ ਕਿਰਪਾ ਗੁਰਬਿੰਦ ਦੀਆ ਗੁਰ ਗਿਆਨ ਬੁੱਧ ਵੇ, ਹਰ ਕਿਰਪਾ ਗੁਰਬਿੰਦ ਦੀਆ ਗੁਰ ਗਿਆਨ ਬੁੱਧ ਵੇ, ਗੋਬਿੰਦ ਦੀ ਕਿਰਪਾ ਗੁਰਾਂ ਨੇ ਬੁੱਧੀ ਵਿੱਚ ਬਵੇਸ, ਦੋਵਾਂ ਦੇ ਇੱਕ ਹੋਣ ਦਾ ਜਿਹੜਾ ਗਿਆਨ ਦਿੱਤਾ ਜੀ, ਬ੍ਰਹਮ ਦੀ ਏਕਤਾ ਕਰਨ ਕਾਰਨ ਸਮਰੱਥ ਸ੍ਰੀ ਧਰ ਸਰਨ ਤਾਂ ਕੀ ਗਈ। ਉਹ ਸ੍ਰੀ ਧਰ ਮਾਇਆ ਨੂੰ ਧਾਰਨ ਵਾਲਾ, ਮਾਇਆ ਦਾ ਆਸਰਵ ਨਿਰੰਕਾਰ ਸਾਰੇ ਕਾਰਨਾਂ ਨੂੰ ਕਰਨ ਲਈ ਸਰਵ ਸ਼ਕਤੀ ਮਾਨਿਆ, ਉਹਦੀ ਸ਼ਰਨ ਜਿਹਨਾਂ ਮਹਾਂਪੁਰਖਾਂ ਨੇ ਗਹੀ ਮੈਨੇ ਪਕੜੀ ਹੈ। ਮੁਕਤ ਯੁਗ ਹਰਵਾਲ ਸਾਧੂ ਨਾਨਕ ਹਰ ਨਿਤ ਲਈ, ਉਹਨਾਂ ਮਹਾਂਪੁਰਖਾਂ ਦੀ ਚਰਨ ਧੂੜ ਜਿਹੜੀ ਹੈ ਇਹ ਮੁਕਤੀ ਦੀ ਪ੍ਰਾਪਤੀ ਦੀ ਯੁਗਤੀ ਹੈ। ਇਹ ਧੂੜੀ ਕਰਕੇ ਕਹਿੰਦੇ ਪਰਮਾਤਮਾ ਰੂਪੀ ਨਿਧੀ ਖਜ਼ਾਨੇ ਪਰਮੇਸ਼ੁਰ ਨੂੰ ਪ੍ਰਾਪਤ ਕੀਤਾ ਹੈ। ਗੁਜਰੀ ਮਹੱਲਾ ਪੰਜਵਾਂ ਘਰ ਚੌਥਾ ਚੌਕ ਲੇਖ ਓੰਕਾਰ ਸਤਿਗੁਰ ਪ੍ਰਸਾਦ ਛੱਡ ਸਕਲ ਸਿਆਣਪਾਲ ਸਾਧ ਸਰਣੇ ਹੋ ਇਹ ਮਨਾ ਕਾਲੀ ਚਿਤਰਿਆਂ ਛੱਡ ਕੇ ਮਹਾਂਪੁਰਖਾਂ ਦੀ ਸ਼ਰਨ ਵਿੱਚ ਆ ਜਾ ਪਰਮ ਪਰਮੇਸ਼ੁਰ ਪ੍ਰਭੂ ਕੇ ਗੁਣ ਗਾਉ ਪਰਾ ਰੂਪ ਜਿਹੜਾ ਬ੍ਰਹਮ ਪਰਮੇਸ਼ੁਰ ਵਿਆਪਕ ਹੈ ਮੈਂ ਪਰਮ ਐਸ਼ਵਰ ਦਾ ਮਾਲਕ ਹੈ ਉਹਦੇ ਪਵਿੱਤਰ ਗੁਣਾਂ ਨੂੰ ਗਾਉਣਾ ਕਰੋ ਰੇ ਚਿਤ ਚਰਨ ਕਮਲ ਆਰਾਧ ਹੇ ਮਨਾ ਨਿਰੰਕਾਰ ਦੇ ਚਰਨ ਕਮਲਾਂ ਦੀ ਆਰਾਧਨਾ ਕਰ ਸਰਵ ਸੁਖ ਕਲਿਆਣ ਪਾਵੇ ਮਿਟੇ ਸਗਲ ਉਪਾਸ ਰਹੋ ਸਾਰੇ ਸੁਖ ਕਲਿਆਣ ਮੁਕਤੀ ਨੂੰ ਪਾ ਲਾਂਗਾ ਸਾਰੀਆਂ ਉਪਾਧੀਆਂ ਜਿੰਨੇ ਦੁੱਖ ਕਲੇਸ਼ ਤੇਰੇ ਉਹ ਵੀ ਮਿਟ ਜਾਣਗੇ ਮਾਤ ਪਿਤਾ ਸੁਤ ਮੀਤ ਪਾਈ ਤਿਸ ਬਿਨਾਂ ਨਹੀਂ ਕੋਈ ਉਸ ਨਿਰੰਕਾਰ ਪਰਮੇਸ਼ਰ ਤੋਂ ਬਿਨਾਂ ਮਾਂ ਪੇ ਮਿੱਤਰ ਪ੍ਰਾਪ ਜਿੰਨੇ ਵੀ ਰਿਸ਼ਤੇਦਾਰ ਹੈ ਦਰਗਾਹ 'ਚ ਇਹਨਾਂ 'ਚੋਂ ਕੋਈ ਤੇਰਾ ਰਖਵਾਲਾ ਨਹੀਂ ਹੋਵੇਗਾ ਈ ਤੂਤ ਜੀ ਨਾਲ ਸੰਗੀ ਸਰਵ ਰਵਿਆ ਸੋਏ ਉਹ ਨਿਰੰਕਾਰ ਈ ਤੂਤ ਲੋਕ ਪ੍ਰਲੋਕ 'ਚ ਇਹਨਾਂ ਜੀਵਾਂ ਦੇ ਅੰਗ ਸੰਗ ਰਹਿੰਦਾ ਔਰ ਉਹੀ ਸਾਰਿਆਂ ਦੇ ਵਿੱਚ ਰਵਿਆ ਹੋਇਆ ਹੈ ਉਸ ਤੋਂ ਤੈਨੂੰ ਕੋਈ ਵੀ ਨਹੀਂ ਪਾਠ ਅੰਤਰ ਊਤ ਵੀ ਕਈ ਜਗ੍ਹਾ ਆਉਂਦਾ ਹੈ ਆਰਾਮ ਪ੍ਰਸਿੱਧ ਇਹ ਕੋਟ ਯਤਨ ਉਪਾਮ ਮਿੱਥਿਆ ਕਛ ਨਾ ਵੇਖੋ ਜਿੰਨੇ ਯਤਨ ਕਰ ਲੈ ਜਾਣ ਕਰੋੜਾਂ ਆਪਾਂ ਇਹ ਝੂਠੇ ਦਰਗਾਹ 'ਚ ਕੋਈ ਵੀ ਇਹਨਾਂ 'ਚੋਂ ਕੰਮ ਨਹੀਂ ਹੁੰਦਾ ਸਰਨ ਸਾਧੂ ਨਿਰਮਲਾ ਗਾ ਤੋਹੇ ਪ੍ਰਭ ਕਾ ਨਾਮ ਮਹਾਂਪੁਰਖਾਂ ਦੀ ਜਿਹੜੀ ਸ਼ਰਨ ਵਿੱਚ ਪਿਆ ਮਨ ਪਵਿੱਤਰ ਹੋ ਜਾਂਦਾ ਹੈ ਔਰ ਨਿਰੰਕਾਰ ਦੇ ਨਾਮ ਸਿਮਰਨ ਕਰਕੇ ਮੁਕਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਆਗਮ ਦਿਆਲ ਪ੍ਰਭੂ ਉੱਚਾ ਸਰਨ ਸਾਧੂ ਸੰਗ ਉਹ ਜਿਹੜਾ ਪ੍ਰਭੂ ਅਗਮ ਬੇਅੰਤ ਦਿਆਲੂ ਸਾਰਿਆਂ ਤੋਂ ਉੱਚਾ ਸ਼ਰਨ ਵਿੱਚ ਜਿਹੜੇ ਆ ਗਏ ਗੁਰਮੁਖ ਪਿਆਰੇ ਹੈਂ ਅਤੇ ਉਹਨਾਂ ਸਾਧੂਆਂ ਦੀ ਉਹ ਰੱਖਿਆ ਕਰਨ ਲਈ ਯੋਗ ਵੀ ਹੈ ਸਮਰੱਥ ਵੀ ਹੈ ਸੰਤਾਂ ਨੂੰ ਸ਼ਰਨ ਦੇਣੇ ਯੋਗ ਹੈ ਇਸ ਪ੍ਰਾਪਤ ਨਾਨਕਾ ਜੀ ਲਿਖਿਆ ਤੁਰ ਸੰਯੋਗ ਰਹੋ ਪਾਤਸ਼ਾਹ ਕਹਿੰਦੇ ਆ ਉਸ ਨਿਰੰਕਾਰ ਦੀ ਪ੍ਰਾਪਤੀ ਉਹਨਾਂ ਨੂੰ ਹੁੰਦੀ ਹੈ ਜਿਹਨਾਂ ਦੇ ਭਾਗਾਂ 'ਚ ਤੁਰੋਂ ਦਰਗਾਹ ਤੋਂ ਉਹਦਾ ਸੰਯੋਗ ਮਿਲਾਪ ਲਿਖਿਆ ਹੋਇਆ ਹਰੇਕ ਨੂੰ ਨਹੀਂ ਗੁਜਰੀ ਮਹੱਲਾ ਪੰਜਵਾਂ ਆਪਣਾ ਗੁਰ ਸੇਵ ਸਦਾ ਹੀ ਰਮੋ ਗੁਣ ਗੋਵਿੰਦ ਆਪਣੇ ਸਤਿਗੁਰਾਂ ਦੀ ਸਦਾ ਸੇਵਾ ਕਰੋ ਅਤੇ ਪਰਮੇਸ਼ੁਰ ਦੇ ਗੁਣਾਂ ਨੂੰ ਰਮੋ ਮਿਹਨੇ ਆਚਾਰਨਾ ਕਰੋ ਸਾਸ ਸਾਸ ਆਰਾਧ ਹਰ ਹਰ ਲਹਿ ਜਾਏ ਮਨ ਕੀ ਚਿੰਦ ਜਦੋਂ ਸਵਾਸ ਸਵਾਸ ਉਹਦੇ ਨਾਮ ਦਾ ਆਰਾਧਨ ਕਰੋਗੇ ਤੁਹਾਡੀਆਂ ਸਾਰੀਆਂ ਚਿੰਦ ਮੈਨੇ ਚਿੰਤਾ ਲੈ ਜਾਣਗੀਆਂ ਮੇਰੇ ਮਨ ਜਾਪ ਪ੍ਰਭ ਕਾ ਨਾਮ ਇਹ ਮੇਰੇ ਮਨ ਪ੍ਰਭੂ ਪਰਮੇਸ਼ੁਰ ਦਾ ਨਾਮ ਜਪਣਾ ਕਰ ਸੁਖ ਸਹਿਜ ਆਨੰਦ ਪਾਵੇ ਮਿਲੀ ਨਿਰਮਲ ਸਾਵਰਾਮ ਉਹ ਜਿਹੜਾ ਪਰਮੇਸ਼ੁਰ ਉਚੋਤ ਅਗੇੜਿਆ ਉਹਦੇ ਆਨੰਦ ਨੂੰ ਪਾਏਗਾ ਤੈਨੂੰ ਰਹਿਣ ਵਾਸਤੇ ਨਿਰਮਲ ਪਵਿੱਤਰ ਜਗ੍ਹਾ ਜਿਹੜੀ ਮਿਲ ਜਾਏਗੀ ਸਾਧ ਸੰਗ ਵਧਾਰੇ ਹੋ ਮਨ ਆਠ ਪੈਰ ਆਰਾਮ ਔਰ ਸੱਚੀ ਸੰਗਤ ਵਿੱਚ ਆ ਕੇ ਅੱਠੇ ਪੈਰ ਨਿਰੰਕਾਰ ਦੇ ਨਾਮ ਨੂੰ ਆਰਾਧਨਾ ਕਰ ਅਤੇ ਆਪਣੇ ਮਨ ਦੀ ਕਲਿਆਣ ਕਰ ਲੈ ਕਾਮ ਕ੍ਰੋਧ ਅਹੰਕਾਰ ਦੇ ਸਮੇਟਾ ਸਗਲ ਉਪਾ ਪਰਮੇਸ਼ੁਰ ਨਾਮ ਆਰਾਧਨ ਕਰਨਾ ਕਾਮ ਕ੍ਰੋਧ ਲੰਬੋ ਹੰਕਾਰ ਸਾਰੇ ਨਾਸ ਹੋ ਜਾਣਗੇ ਸਾਰੀਆਂ ਆਦੀਆਂ ਵਿਆਦੀਆਂ ਉਪਾਧੀਆਂ ਵੀ ਮਿਟ ਜਾਣਗੀਆਂ ਅਟਲ ਅਸ਼ੇਦ ਅਭੇਦ ਸਮੇਂ ਸਨ ਤਾਂ ਕਿ ਆਓ ਉਹ ਨਿਰੰਕਾਰ ਅਟਲ ਹੈ ਅਸ਼ੇਦ ਕੱਟਣ ਤੋਂ ਰਹਿਤ ਹੈ ਅਭੇਦ ਭੇਦਾਂ ਤੋਂ ਰਹਿਤ ਹੈ ਉਹਦੀ ਸ਼ਰਨ ਵਿੱਚ ਆਉਣਾ ਕਰੋ ਚਰਨ ਕਮਲ ਆਰਾਧ ਹਿਰਦਾ ਏਕ ਸੰਲਾ ਉਹਦੇ ਚਰਨ ਕਮਲਾਂ ਦੀ ਆਰਾਧਨਾ ਕਰੋ ਅਤੇ ਇੱਕ ਨਿਰੰਕਾਰ ਨਾਲ ਬਿਰਤੀ ਲਾਉਣਾ ਕਰੋ ਪਾਰਨ ਪ੍ਰਭ ਦਇਆਧਾਰੀ ਬਖਸ਼ ਲੈ ਨੇ ਆਪ ਜਦੋਂ ਉਸ ਨਿਰੰਕਾਰ ਨੇ ਦਇਆ ਵਾਲੀ ਦ੍ਰਿਸ਼ਟੀ ਕੀਤੀ ਅਤੇ ਸਾਨੂੰ ਬਖਸ਼ ਲਿਆ ਸਰਵ ਸੁਖ ਸਰਵ ਸੁਖ ਹਰ ਨਾਮ ਦੀ ਆ ਨਾਨਕ ਸੋ ਪ੍ਰਭ ਕਹਿੰਦੇ ਸਾਰੇ ਸੁੱਖਾਂ ਦਾ ਸਾਧਨ ਕੀ ਹੈ ਪਰਮੇਸ਼ੁਰ ਦਾ ਨਾਮ ਉਹ ਦਿੱਤਾ ਉਹਨਾਂ ਨੇ ਇਸ ਕਰਕੇ ਪਾਤਸ਼ਾਹ ਕਹਿੰਦੇ ਹੇ ਗੁਰਮੁਖੋ ਉਸ ਪਰਮੇਸ਼ੁਰ ਨਾਮ ਜਪਣਾ ਕਰੋ ਜਿਸ ਨਿਰੰਕਾਰ ਨੇ ਸਾਰੇ ਸੁੱਖ ਦਿੱਤੇ ਆ ਅਤੇ ਆਪਣਾ ਨਾਮ ਕਿਰਪਾ ਕਰਕੇ ਦਿੱਤਾ ਹੈ ਉਸ ਪ੍ਰਭੂ ਦੇ ਨਾਮ ਨੂੰ ਜਪਣਾ ਕਰੋ ਗੁਜਰੀ ਮਹੱਲਾ ਪੰਜਵਾਂ ਗੁਰਪ੍ਰਸਾਦੀ ਪ੍ਰਭ ਧਿਆਇਆ ਗਈ ਸ਼ੰਕਾ ਤੂੰ ਜਿਨ੍ਹਾਂ ਨੇ ਗੁਰੂ ਦੀ ਪ੍ਰਸਾਦੀ ਕਿਰਪਾ ਨਾਲ ਨਿਰੰਕਾਰ ਦੇ ਨਾਮ ਨੂੰ ਧਿਆਇਆ ਉਹਨੇ ਸਾਰੀਆਂ ਸ਼ੰਕਾ ਜਿਹੜੀਆਂ ਉਹ ਪਾਈ ਟੁੱਟ ਗਈਆਂ ਦੁੱਖਾਂ ਹਨੇਰਾ ਪੈ ਬਿਨਾਂ ਸੇ ਪਾਪ ਗਏ ਨੂੰ ਦੁੱਖ ਵੀ ਅਗਿਆਨਤਾ ਦਾ ਹਨੇਰਾ ਵੀ ਨਾਸ ਹੋ ਗਿਆ ਪਾਪ ਵੀ ਨਖੂਟ ਮੈਨੇ ਮੁੱਕ ਗਏ ਹਰ ਹਰ ਨਾਮ ਕੀ ਮਨ ਓਟ ਹਰੀ ਹਰ ਪਰਮੇਸ਼ੁਰ ਦੇ ਨਾਮ ਦੀ ਸਾਨੂੰ ਓਟ ਆ ਅਤੇ ਪ੍ਰੀਤੀ ਲੱਗ ਰਹੀ ਹੈ ਮਿਲ ਸਾਧ ਬਚਨ ਗੁਰੰਤ ਆਏ ਮਹਾਂ ਨਿਰਮਲ ਰੀਤ ਰਹੋ ਸੰਤਾਂ ਮਹਾਂਪੁਰਖਾਂ ਦੇ ਬਚਨ ਉਪਦੇਸ਼ ਨਾਲ ਜਦੋਂ ਮਿਲਿਆ ਅਤੇ ਜਿਹੜਾ ਗੋਬਿੰਦ ਦੇ ਨਾਮ ਨੂੰ ਧਿਆਉਂਦਾ ਹੈ ਕਹਿੰਦੇ ਇਹੋ ਹੀ ਵੱਡੀ ਨਿਰਮਲ ਰੀਤੀ ਮੈਨੇ ਮਰਜ਼ਾਦਾ ਹੈ ਰਹੋ ਜਾਪ ਤਪਾਂ ਨੇ ਕਰਨੀ ਸਗਲ ਸਿਮਰਤਨਾ ਜਿਹੜਾ ਨਾਮ ਦਾ ਸਿਮਰਨ ਕਰਨਾ ਇਹਦੇ ਜਾਪ ਤਪ ਹੈ ਜੀ, ਸਾਰੇ ਸਾਧਨ ਆ ਜਾਂਦੇ ਆ, ਅਨੇਕਾਂ ਤਰ੍ਹਾਂ ਦੀ ਜਿਹੜੀ ਕਰਨੀ ਕੀਤੀ ਹੋਈ ਕਮਾਈ ਉਹਦੀ ਸਫਲ ਹੋ ਜਾਂਦੀ ਹੈ। ਕਰ ਅਨੁਗ੍ਰਹ ਆਪ ਰਾਖੇ ਭੈ ਪੂਰਨ ਕੰਮ, ਅਨੁਗ੍ਰਹ ਮੈਂ ਕਿਰਪਾ ਕਰਕੇ ਸਾਨੂੰ ਰੱਖ ਲਿਆ, ਸਾਰੇ ਸਾਰੇ ਕਾਰਜ ਪੂਰੇ ਹੋ ਗਏ। ਸਾਧ ਸਾਸਨ ਬਿਸਰ ਕਹੂੰ ਬ੍ਰਹਮ ਪ੍ਰਭ ਸਮਰੱਥ, ਉਹ ਬ੍ਰਹਮ ਜਿਹੜਾ ਵਿਆਪਕ ਆ ਸਮਰੱਥ ਪ੍ਰਭੂ, ਸਵਾਸ ਸਵਾਸ ਸਿਮਰਦੇ ਹਾਂ ਕਦੇ ਵੀ ਭੁੱਲਦਾ ਨਹੀਂ। ਗੁਣ ਅਣਕ ਰਸਨਾ ਕਿਆ ਬਖਾਨਾ ਅਗਨਤ ਸਦਾ ਅਕਥ, ਉਹਦੇ ਪਿੱਤਰ ਗੁਣ ਹਾਂਜੀ ਅਨੇਕਾਂ ਹੀ ਆ। ਰਸਨਾ ਕਿਹੜੇ ਕਿਹੜੇ ਗਾ ਕੇ ਹਾਂਜੀ ਕਹਿ ਕੇ ਦੋਸ਼ੀ, ਉਹ ਪਰਮੇਸ਼ੁਰ ਗਿਣਤੀ ਤੋਂ ਕਹਿੰਦੀ ਰਹਿਤ ਹੈ, ਸਦਾ ਆਕਾਸ ਅਕਤ ਨਹੀਂ ਹੈ। ਦੀਨ ਦਰਦ ਨਿਵਾਰ ਤਾਰਨ ਦਇਆਲ ਕਿਰਪਾ ਕਰ, ਉਹ ਦਇਆਵਾਨ ਹੈ, ਦੀਨਾਂ ਗਰੀਬਾਂ ਦੇ ਦਰਦ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ, ਦੀਨਾਂ ਨੂੰ ਸੰਸਾਰ ਤੋਂ ਤਾਰਨ ਵਾਲਾ ਹੈ ਔਰ ਕਿਰਪਾ ਕਰਨ ਵਾਲਾ ਹੈ। ਅਟਲ ਪਦਵੀ ਨਾਮ ਸਿਮਰਨ ਨਾਨਕ ਹਰ ਸਾਹਿਬ, ਪਾਤਸ਼ਾਹ ਕਹਿੰਦੇ ਉਹਦਾ ਨਾਮ ਸਿਮਰਨ ਕਰਕੇ ਅਟਲ ਪਦਵੀ ਪ੍ਰਾਪਤ ਹੋ ਜਾਂਦੀ ਹੈ ਜਿਵੇਂ ਧਰੂ ਨੂੰ ਹੋਈ ਹੈ, ਔਰ ਪਰਮਾਤਮਾ ਦੀ ਸ਼ਰਨ ਅਸੀਂ ਮਨ ਦੇ ਵਿੱਚ ਦ੍ਰਿੜ ਕੀਤੀ ਹੈ ਅਤੇ ਉਹਦੀ ਸ਼ਰਨ ਲੈਣ ਨਾਲ ਸਾਰੇ ਕਲੇਸ਼ ਮਿਟ ਜਾਂਦੇ ਹਨ। ਗੁਜਰੀ ਮੰਦਾ ਪੰਜਾਬ ਬੁੱਧ ਬਹੁਤ ਸਗਨ ਮਾਇਆ ਮਹਾਂਧੀਰ ਗੁਰੂ, ਕਹਿੰਦੇ ਜਿਹਨਾਂ ਦੀ ਬੁੱਧੀ ਵਿੱਚ ਹੰਕਾਰ ਬਹੁਤ ਹੈ ਔਰ ਮਾਇਆ ਦੇ ਜਿਹੜੇ ਸੰਕਲਪ ਵੀ ਸਗਨ ਸੰਘਣੇ ਬਹੁਤ ਹੈ ਔਰ ਮਾਇਆ ਦੀ ਜਿਹੜੀ ਹੰਕਤਾ ਬੁੱਧੀ 'ਚ ਬਹੁਤ ਹੈ, ਇਹੋ ਬੜਾ ਭਾਰੀ ਦੀਰਘ ਰੋਗ ਹੈ। ਇਹ ਰੋਗ ਦੀ ਨਿਵਰਤੀ ਵਾਸਤੇ ਪਾਤਸ਼ਾਹ ਦੱਸ ਰਿਹਾ, ਹਰ ਨਾਮ ਔਖਦ ਗੁਰੂ ਨਾਮ ਦੀਨ ਨੂੰ ਕਰਨ ਕਰਨਗੇ, ਸਾਰੇ ਕਾਰਨਾਂ ਦੇ ਕਰਨੇ ਦੇ ਲਾਇਕ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਨੇ ਨਾਮ ਪ੍ਰਸਿੱਧ ਜਿਹੜਾ ਪਰਮੇਸ਼ੁਰ ਦਾ ਨਾਮ ਰੂਪੀ ਔਸ਼ਤੀ ਹੈ ਇਹ ਦਾਰੂ ਦੇਣੀ ਕੀਤੀ ਹੈ। ਮਨ ਤਨ ਵੰਸ਼ਿਆ ਜਨ ਧੂਰ ਕੋਟ ਜਨੂ ਕੇ ਲਹਿ ਹੈ ਪਾਤਰ ਗੋਬਿੰਦ ਲੋਚਾ ਪੂਰਾ, ਕਹਿੰਦੇ ਮਨ ਤਨ ਵਿਖੇ ਸੰਤਾਵਾਂ ਪਹੁੰਚਾਰਨਾ ਧੂੜੀ ਜਿਹੜੀ ਹੈ ਵਾਸ਼ੀ, ਚੋਣਾ ਕਰੀਏ ਕਿ ਸਾਨੂੰ ਇਹ ਧੂੜ ਮਿਲੇ, ਕਿਉਂਕਿ ਚਰਨ ਧੂੜੀ ਕਰੇ ਕਰੋੜਾਂ ਜਨਮਾਂ ਦੇ ਪਾਤਕ ਪਾਪ ਜਿਹੜੇ ਦੂਰ ਹੋ ਜਾਂਦੇ ਆ ਔਰ ਗੋਬਿੰਦ ਸਾਰੀਆਂ ਇੱਛਾ ਨੂੰ ਪੂਰੀਆਂ ਕਰ ਦਿੰਦਾ ਹੈ। ਆਦਮ ਅਤੇ ਮੱਧ ਆਸਾ ਕੁਕਰੀ ਬੇਕਰਾਰ, ਪਾਤਸ਼ਾਹਾਂ ਦੇ ਆਦਿ ਜਿਹੜੀ ਪਹਿਲੀ ਬਾਲਕ ਅਵਸਥਾ, ਮੱਧ ਵਿਚਲੀ ਜੋਬਨ ਅਵਸਥਾ ਅਤੇ ਅੰਤ ਅੰਤਲੀ ਬਿਰਧ ਅਵਸਥਾ, ਤਿੰਨਾਂ ਵਸਤਾਂ ਬਕਰਾਲ ਮੈਨੇ ਬੜਾ ਭਿਆਨਕ ਡਰਾਉਣਾ, ਯਾਨੀ ਇਹ ਆਸਾ ਰੂਪੀ ਜਿਹੜੀ ਕੁਕਰੀ ਕੁੱਤੀ ਹੈ, ਇਹ ਇਹਦੇ ਮਗਰ ਲੱਗੀ ਹੋਈ ਪੌਂ ਪੌਂ ਕਰ ਰਹੀ ਹੈ, ਭੌਂਕਦੀ ਫਿਰ ਰਹੀ ਹੈ। ਗੁਰਗਿਆਨ ਕੀਰਤਨ ਗੋਬਿੰਦ ਰਮਨ ਕਾਟੀਆ ਜਮ ਕਰ, ਗੋਬਿੰਦ ਦਾ ਕੀਰਤਨ ਰਮਨ ਮੈਨੇ ਉਚਾਰਨ ਕਰਨੇ ਨਾ ਦੱਸ ਕਰਨੇ ਆ। ਗੁਰਗਿਆਨ ਜਿਹੜਾ ਅਪਰੋਕਸ਼ ਗਿਆਨ ਪ੍ਰਾਪਤ ਹੁੰਦਾ, ਗਿਆਨ ਕਰਕੇ ਫਿਰ ਆਸਾ ਰੂਪੀ ਕੁੱਤੀ ਜਿਹੜੀ ਮਰ ਮੁੱਕ ਜਾਂਦੀ ਹੈ ਅਤੇ ਜਮਾਂ ਦਾ ਪਾਹਾ ਕੱਟਿਆ ਜਾਂਦਾ ਹੈ। ਕਾਮ ਕਰੋ ਲੋਹ ਮੋਹ ਮੁੱਠੇ ਸਦਾ ਵਗਨ, ਜਿਹੜੇ ਕਾਮ ਕਰੋ ਲੋਹ ਮੋਹ ਹੰਕਾਰ ਦੇ ਮੁੱਠੇ ਹੋਏ ਠੱਗੇ ਹੋਏ ਉਹ ਸਦਾ ਆਵਾਗਮਨ ਵਿੱਚ ਰਹਿੰਦੇ ਆ। ਪ੍ਰਭੇਮ ਭਗਤ ਗੋਪਾਲ ਸਿਮਰਨ ਮਿਟ ਜੋਨੀ ਕੋ, ਪ੍ਰਭੇਮ ਪ੍ਰੇਮ ਭਗਤ ਗੋਪਾਲ ਸਿਮਰਨ, ਪਰਮੇਸ਼ਰ ਦੀ ਪ੍ਰੇਮਾ ਭਗਤੀ ਔਰ ਨਿਰੰਕਾਰ ਦੇ ਨਾਮ ਦਾ ਸਿਮਰਨ ਔਰ ਜੂਨੀਆਂ ਦਾ ਭਵਨ ਜਿਹੜਾ ਭਾਉਣਾ ਘੁੰਮਣਾ ਫਿਰਨਾ ਦੂਰ ਹੋ ਜਾਂਦਾ ਹੈ। ਮਿੱਤਰ ਪੁੱਤਰ ਕਲੱਤਰ ਸੁਰਦ ਤੀਨ ਤਾਪ ਜਨ, ਪਾਤਸ਼ਾਹ ਕਹਿੰਦੇ ਆ ਮਿੱਤਰ ਪੁੱਤਰ ਕਲੱਤਰ ਇਸਤਰੀ ਔਰ ਸੁਰ ਰਿੱਧ ਜਿਹੜੇ ਹਿਰਦੇ ਕਰਕੇ, ਸੁਹਿਰਦ ਬੜੇ ਪਿਆਰੇ ਆ, ਹਿਰਦੇ ਕਰਕੇ ਦੇਵਤਿਆਂ ਦੀ ਉਪਾਸ਼ਨਾ 'ਚ ਲੱਗੇ ਹੋਏ ਔਰ ਸੁਰ ਰਿੱਧ ਜਿਹੜੇ ਸੁਹਿਰਦ ਹਾਂਜੀ ਮਨ ਦੇ ਦੋਸਤ ਉਹਨਾਂ 'ਚ ਲੱਗੇ, ਉਹ ਤਿੰਨਾਂ ਭਵਨਾਂ ਵਿੱਚੋਂ ਫਿਰ ਕਹਿੰਦੇ ਵਿੱਚ ਜਿਹੜੇ ਆ ਉਹ ਜਲੰਦ, ਕਿਉਂਕਿ ਗੁਰੂ ਨਾਲ ਪਿਆਰ ਪਾਇਆ ਨਹੀਂ, ਇਹਨਾਂ ਨੇ ਝੂਠਾ ਮੋਹ ਪਾ ਕੇ ਬਹਿ ਗਿਆ, ਫਿਰ ਇਹਦੇ ਵਿੱਚ ਜਲੰਤ ਮੈਨੇ ਸੜਦੇ ਆ। ਜਾਂ ਬ੍ਰਾਹਮਣ ਮਾਂ ਦੋਖਣ ਬਾਰੇ ਮਿਲਿਆ ਹਰਜਨ ਸਿੰਘ, ਜੇ ਪਰਮਾਤਮਾ ਨੇ ਸੰਤਿਆਂ ਨਾਲ ਮਿਲ ਕੇ ਪਰਮੇਸ਼ਰ ਨਾਮ ਜਪਿਆ, ਫਿਰ ਰਮਣ ਕਰਨੇ ਯੋਗ ਹਾਂਜੀ ਪਰਮੇਸ਼ਰ ਨਾਮ ਜਪਿਆ, ਉਹਨਾਂ ਨੂੰ ਸਾਰੇ ਹੀ ਸੁੱਖ ਮਿਲ ਗਿਆ ਅਤੇ ਦੁੱਖ ਦੂਰ ਕਰ ਲਿਆ। ਸਰਬਿਧ ਭਰਮ ਅਤੇ ਪੁਕਾਰਿਆ ਕਥਿਆ ਨਾ ਹੀ, ਉਹ ਮਨਮੁਖ ਬੰਦੇ ਜਿਹੜੇ ਸਾਰੀ ਤਰ੍ਹਾਂ ਪੁਕਾਰਦੇ ਭਟਕਦੇ ਫਿਰਦੇ ਆ, ਪਰ ਉਹਨਾਂ ਦਾ ਕਿਤੇ ਵੀ ਪਾਤਸ਼ਾਹ ਕਹਿੰਦੇ ਹਾਂਜੀ ਛੁਟਕਾਰਾ ਨਹੀਂ ਹੁੰਦਾ। ਹਰ ਚਰਨ ਸਨ ਆਧਾਰ ਪ੍ਰਭ ਕੇ ਦ੍ਰਿੜ ਗਈ ਨਾਨਕ, ਪਾਤਸ਼ਾਹ ਕਿਰਪਾ ਕਰਦੇ ਜਿਨ੍ਹਾਂ ਨੇ ਆਧਾਰ ਪ੍ਰਭ ਕੇ ਚਰਨ, ਪ੍ਰਭੂ ਦੇ ਚਰਨ ਆਧਾਰ ਆਸਰਾ ਲਿਆ, ਚਰਨ ਗ੍ਰਹਿਣ ਕੀਤੀ ਹੈ, ਪਾਤਸ਼ਾਹ ਕਹਿੰਦੇ ਉਹਨਾਂ ਨੇ ਫਿਰ ਦ੍ਰਿੜ ਮਨ ਕਰਕੇ ਪਰਮਾਤਮਾ ਜੋੜ ਗਈ ਗ੍ਰਹਿਣ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ।
3: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
4: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
5: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਸਿੱਖਾਂ ਦੇ ਰਹਿਬਰ, ਸਬਰਾਂ ਤਖਤਾਂ ਦੇ ਮਾਲਕ, ਜਾਗ ਦੀ ਜੋਤ, ਗਿਆਨ ਦੇ ਚਸ਼ਮੇ, ਪਿਆਰ ਦੇ ਮੁਜੱਸਮੇ, ਹੀਰਿਆਂ ਦਾ ਹਾਰ, ਮੋਤੀਆਂ ਦੀ ਮਾਲਾ, ਦੀਨ ਦੁਨੀਆਂ ਦੀ ਸੱਚੀ ਧਰਮਸ਼ਾਲਾ, ਭਗਤੀ ਔਰ ਸ਼ਕਤੀ ਨਾਲ ਗੁਰਬਾਣੀ ਭਰਪੂਰ ਹੈ, ਕਈਓਂ ਰੂਹਾਨੀਅਤ ਦਾ ਬਣਦਾ ਇਹ ਅਲਾਹੀ ਨੂਰ ਹੈ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਨਿੱਜੀ ਗੋਦ ਵਿੱਚ ਜੁੜ ਬੈਠੇ ਗੁਰੂ ਪਿਆਰ ਵਾਲੇ ਸਮੂਹ ਮਾਈ ਭਾਈ, ਆਓ ਸਤਿਗੁਰਾਂ ਨੂੰ ਸੀਸ ਨਿਵਾ ਕੇ ਬੜੇ ਅਦਬ ਔਰ ਸਤਿਕਾਰ ਨਾਲ ਮਰਦ ਗੰਬੜੇ ਸਹਿਬੇ ਕਮਾਲ ਵਾਜਾਂ ਵਾਲੇ ਤਾਜਾਂ ਵਾਲੇ ਸ਼ਾਹੀ ਸ਼ਹਿਨ ਸ਼ਾਹ ਖਾਜ ਨੇ ਹਰ ਗੰਜ ਗੁਰੂ ਗੋਬਿੰਦ ਸਿੰਘ ਮਹਿਰ

ਹਰ ਰੰਝ ਗੁਰੂ ਗੋਬਿੰਦ ਸਿੰਘ ਪਰਮਾਤਮਾ ਦੇ ਖਜ਼ਾਨਿਆਂ ਦੇ ਖਜ਼ਾਨਚੀ ਆਜ ਨੇ ਹਰ ਗੰਜ ਮਹਿਰ ਮੇ ਹਰ ਰੰਝ ਹਰ ਇੱਕ ਦੁੱਖਾਂ ਦੀ ਦਾਰੂ ਮਹਿਰ ਮੇ ਹਰ ਰੰਝ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਕਰੋ ਬੁਲੰਦ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸਾਂ ਅਸਾਂ ਤੇ ਗੁਰਾਂ ਦੀ ਪਾਰ ਬਖਸ਼ਿਸ਼ ਹੋਈ ਹੈ। ਸੰਧਿਆ ਸਮੇਂ ਗੁਰਦੇਵ ਪਾਤਸ਼ਾਹ ਦੀ ਮਿੱਠੀ ਗੋਦ ਵਿੱਚ ਗੁਰ ਬੈਠ ਕੇ ਸਤਿਗੁਰਾਂ ਦੀ ਪਾਵਨ ਪਵਿੱਤਰ ਬਾਣੀ ਦਾ ਪਾਠ

रंग माया कै जन्म बिरथा जात। ऐ मनुख ए तेरा मनुखा जीवन बिरथा जा रहा है, जात का भाव है जा रहा है। रंग माया कै मोह दे रंग विच रंग लिया तै इस मनुखा जीवन नू, इसलिए संसार दे मोह दे विच रंगिया होया मनुख तेरा ए जिहड़ा जन्म है ए बिरथा जा रहा है। दो तरह के रंग ने संसार दे विच, बेशक रंगा की दुनिया विच अनेक तरह के रंग ने, पर मेरे गुरदेव पातशाह की पावन पवित्र बाणी ने दो रंगा का जिक्र किया है। एक मजीठिया रंग है, एक सच्चा रंग है, एक कुसुंबड़ा रंग है, कच्चा रंग है। जिहड़ा कुसुंबड़ा रंग है वो संसार दे मोह दा रंग है। असीं सारे ही मोह विच गलतान होए हुए हां, मोह विच फसे होए हां। मेरे गुरदेव पातशाह कहंदे बाबा जग फाथा महा जाल, एक जाल हुंदा है, एक होर बरीक जाल हुंदा है, ते सारा संसार उस मोह दे बरीक जाल विच फसिया होया है। तुसां असां सारे ही मोह दे जाल विच फसे होए हां, ते मोह दे रंग विच असी अपना तन ते मन रंग लिया है। पर ध्यान देना, ये रंग मेरे गुरदेव पातशाह चंगा नहीं लगता। गुरदेव पातशाह कह रहे ने एहो तन माया पाहिया प्यारे दीत ना लभ रंगाए, मेरा कंत ना भावे चोलड़ा प्यारे क्यों तन सेजै जाए। मेरे गुरु नानक पातशाह कहते वो परमात्मा नू इस तरह मोह विच लिबड़िया होया मनुख, मोह दे कच्चे रंग विच रंगिया होया मनुख, वो परमात्मा नू चंगा नहीं लगता। जिवें एक मां नू अपना बच्चा मिट्टी घट्टे विच लिबड़िया होया चंगा नहीं लगता, मिट्टी घट्टे विच लिबड़िया होया बच्चा वो मां प्यो नू चंगा नहीं लगता, इसे तरह वो परमात्मा परमेश्वर नू ऐ मनुख जो परमात्मा जी असीं सारे ही बच्चे हाँ। रोज ही गुरदेव पातशाह के चरणों में बेनती करते हैं, तुम मात पिता हम बालक तेरे, तुमरी कृपा में सुख कनेरे। बच्चा उन्हू कहते ने जिदी मत इयानी होवे, इयानी मत अल्प मत थोड़ी मत, सच जाने साडी गुरु के दर के उत्ते जो आने ना ए मत साडी गुरु के ज्ञान के अगे थोड़ी है, ता इयाना ता बच्चा असी अपने आप नू सवारे हां। गुरु की मत बेमिसाल है, बेसमार है, साडी मत थोड़ी है, हम अज्ञान अल्प मत थोड़ी, असी अज्ञानी हाँ, साडी मत थोड़ी है, ते गुरु की मत विशाल है, ते इस करके असी गुरु के दरबार में जो आने असी इयाने बन के आने, बच्चे बन के आने। गुरु साडा माता पिता है, वो मात पिता हम बालक तेरे, तुमरी कृपा में सुख कनेरे। जिवें बच्चे माता पिता के सहारे ने, बच्चे डिपेंड ने माता पिता से, माफ करना मेरे गुरदेव पातशाह गुरु अर्जन देव महाराज के बचन आप रोज पढ़ते सुनते हाँ, तुम दाते ठाकर प्रतपालक नायक खसम हमारे, निबख निबख तुम ही प्रतपालो हम बालक तुमरे धारे। है मेरे पातशाह असी भी तेरे सहारे हाँ, असी गुरु से डिपेंड हाँ, बच्चा माता पिता के सहारे है, असी गुरु के सहारे हाँ, ते गुरु का सहारा ही सब तो वड्डा है, इस तो वड्डा होर कोई आसरा नहीं। अवर ओट मैं सगली देखी, एक तेरी ओट रहाई है, आप बड़पाके हो भागा वाले हो, जो देशों विदेशों में रेंदे होए अपने गुरु का ओट आसरा लिया है, अपने गुरु के चरणों नाल जुड़े हो। किरत वित करता होया सिख संध्या समय अपने गुरु के चरणों नाल जुड़ता है, जो स्तोत्र का पाठ करते हैं ना अपना उदो गुरु की पावन पवित्र विचारधारा जुड़ते हैं, सवेरे जपजी साहब का पाठ करते हैं, जो वाहेगुरु नूं चेते करते हैं परमात्मा नाल जुड़ते हैं। इसलिए आप बड़भागे हो जो गुरु चरणों में जुड़ बैठ के गुरदेव पातशाह की पावन पवित्र विचारधारा सेवा सुनण के लाहे प्राप्त करके ऐ मनुखा जीवन सफला कर रहे हो। आओ जगत गुरु नानक देव महाराज जी जिन्हों का कल प्रकाश दिहाड़ा सी, प्रकाश प्रकाश का भाव है चानना रोशनी, रोशनी चानना, इस संसार के कुदरत ने रोशनी देने वास्ते सूरज बनाया,
ਕੁਦਰਤ ਨੇ ਚੰਦਰਮਾ ਬਣਾਇਆ, ਤਾਰੇ ਬਣਾਏ ਨੇ, ਮਨੁੱਖ ਨੇ ਕੋਸ਼ਿਸ਼ ਕੀਤੀ ਰੋਸ਼ਨੀ ਦਾ ਸਾਧਨ ਇਹ ਬਿਜਲੀ ਦੀ ਕਾਢ ਕੱਢ ਲਈ, ਸੋਲਰ ਲਾਈਟਾਂ ਬਣਾ ਲਈਆਂ, ਹੋਰ ਬਹੁਤ ਸਾਰਾ ਤੌਰ ਤਰੀਕਾ ਵਰਤ ਲਿਆ, ਪਰ ਇਤਨਾ ਕੁਛ ਹੁੰਦੇ ਹੋਏ ਇਹ ਸੰਸਾਰ ਤੇ ਹਨੇਰਾ ਸੀ। ਹਨੇਰਾ ਕਾਹਦਾ ਹਨੇਰਾ? ਉਹ ਅਗਿਆਨਤਾ ਦਾ ਹਨੇਰਾ, ਅਗਿਆਨਤਾ ਦਾ ਹਨੇਰਾ। ਅਗਿਆਨਤਾ ਦੇ ਹਨੇਰੇ ਵਿੱਚੋਂ ਗਿਆਨ ਦੀ ਰੋਸ਼ਨੀ ਦੇਣ ਵਾਸਤੇ ਮੇਰੇ ਨਾਨਕ ਪਾਤਸ਼ਾਹ ਦਾ ਅਵਤਾਰ ਹੋਇਆ ਹੈ, ਪ੍ਰਕਾਸ਼ ਹੋਇਆ ਗੁਰੂ ਨਾਨਕ ਦਾ ਪ੍ਰਕਾਸ਼। ਮੈਂ ਇੱਕ ਬੇਨਤੀ ਕਰਾਂ, ਜਿੰਨੇ ਵੀ ਇਸ ਸੰਸਾਰ ਤੇ ਪੀਰ ਪੈਗੰਬਰ ਆਏ ਨੇ, ਸਤਿਕਾਰਯੋਗ ਨੇ, ਉਹ ਆਏ ਇਸ ਸੰਸਾਰ ਤੋਂ ਚਲੇ ਗਏ, ਸਰੀਰਕ ਤੌਰ ਤੇ ਆਏ, ਕੁਝ ਸਮਾਂ ਉਹਨਾਂ ਦੇ ਸਰੀਰਾਂ ਨੇ ਗਿਆਨ ਦਿੱਤਾ, ਪਰ ਉਹ ਆਪਣੀਆਂ ਡਿਊਟੀਆਂ ਬਜਾ ਕੇ ਇਸ ਸੰਸਾਰ ਤੋਂ ਚਲੇ ਗਏ। ਗੁਰੂ ਨਾਨਕ ਦੇਵ ਮਹਾਰਾਜ ਦੀ ਵਿਲੱਖਣਤਾ ਕਿ ਗੁਰੂ ਨਾਨਕ ਪਾਤਸ਼ਾਹ ਆਏ ਨੇ, ਗਏ ਨਹੀਂ ਗੁਰੂ ਨਾਨਕ ਪਾਤਸ਼ਾਹ। ਤਾਂ ਹੀ ਪ੍ਰਕਾਸ਼ ਦਿਹਾੜਾ ਕਹਿ ਰਹੇ ਨਾ, ਗੁਰੂ ਨਾਨਕ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਬਾਣੀ ਵਿੱਚ ਮੌਜੂਦ ਨੇ। ਗੁਰੂ ਨਾਨਕ ਪਾਤਸ਼ਾਹ ਦੇ ਆਪਾਂ ਰੋਜ਼ ਦਰਸ਼ਨ ਕਰਦੇ ਹਾਂ, ਦਰਸ਼ਨ ਗੁਰੂ ਨਾਨਕ ਦੀ ਵਿਚਾਰਧਾਰਾ, ਰੋਜ਼ ਗੁਰੂ ਨਾਨਕ ਨਾਲ ਆਪਾਂ ਗੱਲਾਂ ਕਰਦੇ ਹਾਂ, ਜਦੋਂ ਗੁਰੂ ਨਾਨਕ ਦੀ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਕਰਦੇ ਹਾਂ, ਗੁਰੂ ਨਾਨਕ ਪਾਤਸ਼ਾਹ ਨਾਲ ਗੱਲਾਂ ਕਰਦੇ ਹਾਂ, ਜਦੋਂ ਗੁਰੂ ਦੀ ਪਾਵਨ ਪਵਿੱਤਰ ਬਾਣੀ ਪੜ੍ਹਦੇ ਹਾਂ, ਗੁਰੂ ਕੇ ਦਰਸ਼ਨ ਕਰਦੇ ਹਾਂ। ਗੁਰੂ ਕੇ ਦਰਸ਼ਨ, ਗੁਰੂ ਕੇ ਦਰਸ਼ਨ ਕੀ ਨੇ? ਗੁਰੂ ਕਾ ਸ਼ਬਦ ਹੀ ਗੁਰੂ ਕੇ ਦਰਸ਼ਨ ਨੇ। ਗੁਰਮੂਰਤ ਗੁਰ ਸ਼ਬਦ ਹੈ, ਗੁਰੂ ਕਾ ਸ਼ਬਦ ਹੀ ਗੁਰੂ ਕੇ ਦਰਸ਼ਨ ਨੇ। ਇਸ ਲਈ ਆਓ, ਮੇਰੇ ਨਾਨਕ ਪਾਤਸ਼ਾਹ ਦਾ ਪ੍ਰਕਾਸ਼ ਰਾਏ ਭੋਏ ਦੀ ਤਲਵੰਡੀ ਵਿਖੇ ਹੋਇਆ, ਤੇ ਮੇਰੇ ਨਾਨਕ ਪਾਤਸ਼ਾਹ ਦਾ ਨਾਂ ਰੱਖਿਆ ਗਿਆ ਨਾਨਕ। ਨਾਨਕ ਥੋੜੇ ਜਿਹੇ ਵੱਡੇ ਹੋਏ ਨੇ, ਪਿਤਾ ਕਾਲੂ ਜੀ ਪਾਤੇ ਪਾਸ ਪੜ੍ਹਾਉਣ ਵਾਸਤੇ ਲੈ ਗਏ। ਜਦੋਂ ਪਾਧਾ ਕਹਿੰਦੇ ਨੇ ਪੰਧ ਦੱਸਣ ਵਾਲੇ ਨੂੰ, ਦੋ ਉਸ ਸਮੇਂ ਹਿੰਦੁਸਤਾਨ ਦੇ ਵਿੱਚ ਐਜੂਕੇਸ਼ਨ ਦੇ ਅਦਾਰੇ ਚੱਲਦੇ ਸਨ, ਇੱਕ ਮਦਰੱਸਾ ਸੀ, ਮਦਰੱਸੇ ਦੇ ਵਿੱਚ ਫਾਰਸੀ ਪੜ੍ਹਾਈ ਜਾਂਦੀ ਸੀ। ਹਿੰਦੁਸਤਾਨ ਦੇ ਵਿੱਚ ਉਸ ਸਮੇਂ ਜਿਹੜੀ ਰਾਸ਼ਟਰੀ ਲੈਂਗੁਏਜ ਸੀ ਉਹ ਫਾਰਸੀ ਸੀ, ਫਾਰਸੀ। ਅਤੇ ਹਿੰਦੁਸਤਾਨ ਦੇ ਜਿਹੜੇ ਸ਼ਾਸਕ ਸਨ ਉਹਨਾਂ ਦੇ ਧਾਰਮਿਕ ਗ੍ਰੰਥ ਮੁਗਲਾਂ ਦੇ ਫਾਰਸੀ ਵਿੱਚ ਸਨ। ਇਸ ਲਈ ਹਿੰਦੂਆਂ ਨੇ ਇਹ ਗੱਲ ਕਹਿ ਦਿੱਤੀ ਵੀ ਇਹ ਮਲੇਸ਼ਾਂ ਦੀ ਭਾਸ਼ਾ ਹੈ, ਮਲੇਸ਼ ਭਾਸ਼ਾ ਇਹ ਨਹੀਂ ਪੜ੍ਹਦੀ, ਸੰਸਕ੍ਰਿਤੀ ਦੇ ਭਾਸ਼ਾ ਹੈ, ਦੇ ਭਾਸ਼ਾ। ਇਸ ਲਈ ਉਹ ਸੰਸਕ੍ਰਿਤੀ ਪੜ੍ਹਾਉਣ ਲਈ ਅਤੇ ਹਿੰਦੀ ਪੜ੍ਹਾਉਣ ਲਈ ਉਸ ਸਮੇਂ ਹਿੰਦੁਸਤਾਨ ਦੇ ਵਿੱਚ ਅਦਾਰੇ ਚੱਲ ਰਹੇ ਸਨ, ਅਤੇ ਸੰਸਕ੍ਰਿਤੀ ਪੜ੍ਹਾਉਣ, ਫਾਰਸੀ ਪੜ੍ਹਾਉਣ ਵਾਸਤੇ ਮਦਰੱਸੇ ਚੱਲ ਰਹੇ ਸਨ। ਉਸ ਸਮੇਂ ਰਾਏ ਭੋਈ ਦੀ ਤਲਵੰਡੀ ਵਿਖੇ ਗੋਪਾਲ ਨਾਂ ਦਾ ਪਾਧਾ, ਜਿਹਨੂੰ ਅਸੀਂ ਅਧਿਆਪਕ ਕਹਿ ਦਿੰਦੇ ਹਾਂ, ਪੰਧ ਦੱਸਣ ਵਾਲਾ, ਰਸਤਾ ਦੱਸਣ ਵਾਲਾ ਕਹਿ ਲਈਏ, ਉਹ ਸਕੂਲ ਆਉਂਦਾ ਹੁੰਦਾ ਸੀ ਹਿੰਦੀ ਪੜ੍ਹਾਉਣ ਵਾਸਤੇ। ਮੇਰੇ ਨਾਨਕ ਪਾਤਸ਼ਾਹ ਨੂੰ ਪਿਤਾ ਕਾਲੂ ਜੀ ਉਸ ਪਾਧੇ ਕੋਲ ਜਦੋਂ ਪਹਿਲੇ ਦਿਨ ਛੱਡਣ ਗਏ ਨੇ, ਤੇ ਕਹਿੰਦੇ ਇੱਕ ਸ਼ੱਕਰ ਦਾ ਥਾਲ ਭਰ ਕੇ ਲੈ ਗਏ, ਕਿਉਂਕਿ ਇਹ ਸਾਡੇ ਸਮਾਜ ਵਿੱਚ ਆਮ ਹੀ ਰਿਵਾਜ਼ ਹੈ, ਖੁਸ਼ੀ ਹੋਵੇ ਹੁਣ ਅਸੀਂ ਮਿਠਾਈਆਂ ਵੰਡਦੇ ਹਾਂ, ਪਹਿਲਾਂ ਸ਼ੱਕਰ ਵੰਡੀ ਜਾਂਦੀ ਸੀ, ਸ਼ੱਕਰ, ਹੁਣ ਸ਼ੱਕਰ ਦੀ ਜਗ੍ਹਾ ਲੱਡੂ ਜਾਂ ਹੋਰ ਬਹੁਤ ਸਾਰੀਆਂ ਮਿਠਾਈਆਂ ਨੇ ਲੈ ਲਈ ਹੈ। ਜਦੋਂ ਪਾਤੇ ਕੋਲ ਨਾਂ ਲਿਖਾਇਆ, ਮੇਰੇ ਨਾਨਕ ਪਾਤਸ਼ਾਹ ਦਾ ਪੜ੍ਹਨ ਲਈ ਦੱਸਿਆ, ਅਤੇ ਜਿਹੜੀ ਸ਼ੱਕਰ ਲੈ ਕੇ ਗਏ ਸਨ ਕਾਲੂ ਜੀ, ਉਹ ਬੱਚਿਆਂ ਨੂੰ ਵਰਤਾਉਣ ਲੱਗ ਪਏ, ਵੰਡਣ ਲੱਗ ਪਏ ਸ਼ੱਕਰ ਖੁਸ਼ੀ ਵਿੱਚ ਆ ਕੇ। ਤਾਂ ਬੱਚੇ ਭੋਲੇ ਹੁੰਦੇ ਨੇ, ਬੱਚੇ ਇਕੱਠੇ ਹੋ ਗਏ, ਉਹ ਬੱਚੇ ਥਾਲੀ ਨੂੰ ਖੋਲ੍ਹਣ ਲੱਗ ਪਏ, ਥਾਲੀ ਵਿੱਚੋਂ ਆਪ ਸ਼ੱਕਰ ਚੁੱਕਣ ਲੱਗ ਪਏ। ਕਾਲੂ ਜੀ ਦੇ ਹੱਥਾਂ ਵਿੱਚੋਂ ਜਿਹੜੀ ਸ਼ੱਕਰ ਵਾਲੀ ਥਾਲੀ ਸੀ ਉਹ ਥੱਲੇ ਗਿਰ ਗਈ, ਜਦੋਂ ਥੱਲੇ ਗਿਰੀ ਨੇ ਸ਼ੱਕਰ ਸੀ ਜਿਹੜੀ ਉਹ ਧਰਤੀ 'ਤੇ ਖਿਲਰ ਗਈ। ਹੁਣ ਬੱਚੇ ਕੁਝ ਸ਼ੱਕਰ ਹੱਥਾਂ ਨਾਲ ਚੁੱਕਣ ਲੱਗ ਪਏ, ਕਈ ਬੱਚੇ ਛੋਟੇ ਸਨ ਉਹ ਲੰਬੇ ਪੈ ਕੇ ਥੱਲੇ ਸ਼ੱਕਰ ਨੂੰ ਚੱਕਣ ਲੱਗ ਪਏ, ਖਿਲਰੀ ਹੋਈ ਸ਼ੱਕਰ ਦਾ ਮਿੱਠਾ ਸਵਾਦ ਨੂੰ ਚੱਕਣ ਲੱਗ ਪਏ, ਔਰ ਸਵਾਦ ਚੱਕ ਕੇ ਬੜੇ ਖੁਸ਼ ਹੋ ਰਹੇ ਸਨ ਵੀ ਇਹ ਬੜੀ ਮਿੱਠੀ ਹੈ ਸ਼ੱਕਰ। ਪਾਧਾ ਬੜਾ ਸਿਆਣਾ ਸੀ ਗੋਪਾਲ, ਉਹ ਆਖਣ ਲੱਗਿਆ, ਬੱਚਿਓ ਤੁਸੀਂ ਗੁਰੂ ਨਾਨਕ ਪਾਤਸ਼ਾਹ ਅੱਜ ਇਹ ਬੱਚਾ ਆਪਣੇ ਅਦਾਰੇ ਵਿੱਚ ਆਇਆ, ਇਹਦੇ ਆਉਣ ਦੀ ਖੁਸ਼ੀ ਵਿੱਚ ਇਹ ਸ਼ੱਕਰ ਦਾ ਸਵਾਦ ਚੱਕ ਕੇ ਤੁਸੀਂ ਖੁਸ਼ ਹੋ ਰਹੇ ਹੋ।
ਆ ਚੱਕਰ ਦਾ ਸਵਾਦ ਮਿੱਠਾ ਚੱਕ ਕੇ ਤੁਸੀਂ ਖੁਸ਼ ਰਹੋ। ਇਹਦੀ ਰੱਬੀ ਬਾਣੀ ਮਿੱਠੀ ਬਾਣੀ ਦਾ ਸਵਾਦ ਸਾਰਾ ਸੰਸਾਰ ਚੱਕ ਕੇ ਖੁਸ਼ ਹੋਵੇਗਾ। ਗੱਜ ਕੇ ਆਖੋ ਸਤਨਾਮ। ਤੁਸੀਂ ਤਾਂ ਚੱਕਰ ਦੀ ਸਵਾਦ ਲੈ ਰਹੇ ਹੋ ਨਾ, ਚੱਕਰ ਦੇ ਸਵਾਦ ਵਿੱਚ ਹੀ ਤੁਸੀਂ ਕੀਵੇ ਹੋ ਰਹੇ ਹੋ। ਇਹਦੀ ਅੰਮ੍ਰਿਤਮਈ ਮਿੱਠੀ ਬਾਣੀ ਦਾ ਸਵਾਦ ਸਾਰਾ ਸੰਸਾਰ ਚੱਖੇਗਾ। ਔਰ ਉਹ ਵਿਚਾਰ ਗੋਪਾਲ ਪਾਧਾ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੜ੍ਹਾਉਣ ਲੱਗਿਆ। ਗੋਪਾਲ ਪਾਧੇ ਨੇ ਜਿਹੜੀ ਹਿੰਦੀ ਦੀ ਵਰਨਮਾਲਾ ਸੀ ਉਸ ਨੂੰ ਫੱਟੀ ਦੇ ਉੱਤੇ ਲਿਖਣਾ ਸ਼ੁਰੂ ਕੀਤਾ। ਮੇਰੇ ਨਾਨਕ ਪਾਤਸ਼ਾਹ ਨੇ ਗੋਪਾਲ ਪਾਧੇ 'ਤੇ ਇੱਕ ਸਵਾਲ ਖੜਾ ਕੀਤਾ, ਐ ਗੋਪਾਲ ਜੀ, ਜਿਹੜਾ ਕੁਛ ਤੁਸੀਂ ਇਹ ਲਿਖ ਰਹੇ ਹੋ ਇਹ ਮੈਨੂੰ ਸੰਸਾਰਕ ਪੜ੍ਹਾਈ ਤੁਸੀਂ ਪੜ੍ਹਾ ਰਹੇ ਹੋ, ਪਰ ਅਧਿਆਤਮਕ ਦੇ ਵਿੱਚ ਇਹ ਅੱਖਰ ਦਾ ਕੀ ਅਰਥ ਬਣਦਾ ਹੈ? ਸੱਸਾ ਲਿਖਿਆ, ਪਾਧੇ ਨੂੰ ਪੁੱਛਿਆ ਵੀ ਸੱਸੇ ਦਾ ਕੀ ਮੀਨਸ ਹੈ, ਰਾਰੇ ਦਾ ਕੀ ਮੀਨਸ ਹੈ, ਚੱਕੇ ਦਾ ਕੀ ਮੀਨਸ ਹੈ, ਅਧਿਆਤਮਕ ਤੌਰ 'ਤੇ ਮੈਨੂੰ ਜਰਾ ਸਮਝਾਉਣ ਦੀ ਕੋਸ਼ਿਸ਼ ਕਰੋ। ਪਾਧਾ ਬੜਾ ਹੈਰਾਨ ਹੋ ਗਿਆ, ਅੱਜ ਤੱਕ ਕਿਸੇ ਬੱਚੇ ਨੇ ਕਦੇ ਇਹੋ ਜਿਹਾ ਸਵਾਲ ਨਹੀਂ ਕੀਤਾ ਸੀ, ਹੈਰਾਨ ਹੋ ਗਿਆ। ਤੇ ਮੇਰੇ ਨਾਨਕ ਪਾਤਸ਼ਾਹ ਨੇ ਉਸ ਪਾਧੇ ਨੂੰ ਗਿਆਨ ਕਰਵਾਇਆ ਜਿਹੜੀ ਅਧਿਆਤਮਕ ਦੀ ਪੱਟੀ ਪਾਧੇ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪੜ੍ਹਾਈ। ਸੱਸੈ ਸੋਏ ਸ੍ਰਿਸ਼ਟਿ ਸਾਜੀ ਸਭਨਾ ਸਾਹਿਬ ਏਕ ਭਇਆ, ਉਹ ਪੱਟੀ ਗੁਰੂ ਨਾਨਕ ਪਾਤਸ਼ਾਹ ਦੇ ਸਿਰਲੇਖ ਹੇਠਾਂ ਅੱਜ ਵੀ ਗੁਰਬਾਣੀ ਦੇ ਵਿੱਚ 430 ਅੰਕ ਤੇ ਬਾਬਾ ਜੀ 33 ਤੇ ਅੰਕਿਤ ਹੈ ਪੱਟੀ ਜਿਹੜੀ ਪਾਧੇ ਨੂੰ ਪੜ੍ਹਾਈ। ਇਹ ਨਹੀਂ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸੰਸਾਰਕ ਪੜ੍ਹਾਈ ਨਹੀਂ ਪੜ੍ਹੀ, ਪੜ੍ਹੀ ਸੰਸਾਰਕ ਪੜ੍ਹਾਈ। ਅਸੀਂ ਤਾਂ ਹੁਣ ਤੱਕ ਜ਼ਿਆਦਾਤਰ ਇਹੀ ਸੁਣਦੇ ਆਏ ਹਾਂ ਵੀ ਬਾਬਾ ਪੜ੍ਹਨ ਗਿਆ, ਪਾਧੇ ਨੂੰ ਪੜ੍ਹਾ ਕੇ ਆ ਗਿਆ, ਮੁੜ ਕੇ ਇੱਥੇ ਗਿਆ। ਨਹੀਂ, ਗੁਰੂ ਨਾਨਕ ਸਾਹਿਬ ਨੇ ਅੱਖਰੀ ਗਿਆਨ ਹਿੰਦੀ ਦੇ ਅੱਖਰ ਗੋਪਾਲ ਪਾਧੇ ਕੋਲੋਂ ਪੜ੍ਹੇ, ਸੰਸਕ੍ਰਿਤ ਦੇ ਅੱਖਰ ਪੰਡਿਤ ਬਿਰਜ ਲਾਲ ਜੀ ਕੋਲੋਂ ਪੜ੍ਹੇ, ਔਰ ਫਾਰਸੀ ਦੇ ਅੱਖਰ ਕੁਤਬਦੀਨ ਮੌਲਵੀ ਕੋਲੋਂ ਪੜ੍ਹੇ। ਤਿੰਨੇ ਭਾਸ਼ਾਵਾਂ ਦੀ ਵਰਨਮਾਲਾ ਅੱਖਰਾਂ ਦਾ ਗਿਆਨ ਮੇਰੇ ਨਾਨਕ ਪਾਤਸ਼ਾਹ ਨੇ ਲਿਆ, ਪਰ ਅਧਿਆਤਮਕ ਦੀ ਪੱਟੀ ਸੀ ਜਿਹੜੀ ਉਹ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਪਾਧੇ ਨੂੰ ਪੜ੍ਹਾਈ। ਫਿਰ ਥੋੜ੍ਹੇ ਜਿਹੇ ਹੋਰ ਵੱਡੇ ਹੋਏ, ਹਿੰਦੂ ਮੱਤ ਅਨੁਸਾਰ ਘਰ ਦੇ ਵਿੱਚ ਬੱਚੇ ਨੂੰ ਜਨੇਊ ਪਾਇਆ ਜਾਂਦਾ, ਜਨੇਊ, ਪਰ ਧਿਆਨ ਦੇਣਾ ਜਨੇਊ ਵਿੱਚ ਵਿਤਕਰਾ ਹੈ ਹਿੰਦੂ ਧਰਮ ਦੇ ਵਿੱਚ ਵਿਤਕਰਾ। ਕਿਉਂ? ਖੱਤਰੀ ਲਈ ਜਨੇਊ ਹੋਰ ਹੈ, ਵੈਸ਼ਨੂ ਲਈ ਜਨੇਊ ਹੋਰ ਹੈ, ਬ੍ਰਾਹਮਣ ਲਈ ਜਨੇਊ ਹੋਰ ਹੈ, ਤੇ ਸ਼ੂਦਰਾਂ ਨੂੰ ਕੋਈ ਅਧਿਕਾਰ ਨਹੀਂ ਵੀ ਉਹ ਜਨੇਊ ਪਾ ਸਕਣ। ਉਹਨਾਂ ਦੀ ਰੁੱਤ ਵੱਖੋ ਵੱਖਰੀ ਹੈ, ਜਨੇਊ ਕਪਾਹ ਸਣ ਤੇ ਰੇਸ਼ਮ ਦਾ ਵੱਖੋ ਵੱਖਰਾ ਹੈ, ਉਮਰ ਦੀ ਹੱਦ ਵੱਖੋ ਵੱਖਰੀ ਹੈ, ਵਿਤਕਰਾ। ਤੇ ਔਰਤ, ਬੇਸ਼ੱਕ ਉਹ ਪੰਡਿਤ ਦੀ ਪੜਤਾਲੀ ਵੀ ਕਿਉਂ ਨਾ ਹੋਵੇ, ਉਹਨੂੰ ਕੋਈ ਅਧਿਕਾਰ ਨਹੀਂ ਵੀ ਉਹ ਜਨੇਊ ਪਹਿਨ ਸਕੇ। ਧਰਮ ਦੇ ਵਿੱਚ ਵਿਤਕਰਾ, ਜਦੋਂ ਮੇਰੇ ਨਾਨਕ ਪਾਤਸ਼ਾਹ ਨੂੰ ਜਨੇਊ ਪਾਉਣ ਦੀ ਰਸਮ ਘਰ ਦੇ ਵਿੱਚ ਅਦਾ ਕਰਨ ਲਈ ਸਾਰੇ ਰਿਸ਼ਤੇਦਾਰ ਸਾਕ ਸੰਬੰਧੀ ਮਿੱਤਰ ਦੋਸਤਾਂ ਨੂੰ ਸੱਦਿਆ, ਪੂਰਾ ਇਕੱਠ ਕੀਤਾ ਗਿਆ ਹਿੰਦੂ ਨਿਯਮ ਅਨੁਸਾਰ, ਕਿ ਮੇਰੇ ਨਾਨਕ ਪਾਤਸ਼ਾਹ ਨੂੰ ਪੰਡਿਤ ਹਰਦਿਆਲ ਜੀ ਜਨੇਊ ਪਾਉਣ ਲੱਗੇ, ਜਿਹੜਾ ਕਪਾਹ ਦਾ ਸੀ, ਕਪਾਹ ਦਾ ਜਨੇਊ ਵੱਟਿਆ ਹੋਇਆ ਤੀਰਾ ਤਾਜਾ, ਤੇ ਮੇਰੇ ਨਾਨਕ ਪਾਤਸ਼ਾਹ ਨੂੰ ਜਦੋਂ ਜਨੇਊ ਪਾਉਣ ਲੱਗੇ ਨਾ, ਪਹਿਲਾ ਇਨਕਲਾਬ, ਪਹਿਲੀ ਕ੍ਰਾਂਤੀਕਾਰੀ, ਪਹਿਲੀ ਸਮਾਜ ਸੁਧਾਰਕ ਗੱਲ ਮੇਰੇ ਨਾਨਕ ਪਾਤਸ਼ਾਹ ਨੇ ਬੇਪਰਵਾਹ ਹੋ ਕੇ ਆਪਣੇ ਘਰ ਦੇ ਵਿੱਚ ਸਮਾਜ, ਆਪਾਂ ਕਈ ਵਾਰ ਸਮਾਜ ਤੋਂ ਡਰਦੇ ਹਾਂ ਵੀ ਸਾਡਾ ਸਮਾਜ ਕੀ ਕਹੇਗਾ, ਮਾਫ ਕਰਨਾ, ਮੇਰੇ ਨਾਨਕ ਪਾਤਸ਼ਾਹ ਨੇ ਸਮਾਜ ਦੀਆਂ ਕੁਰੀਤੀਆਂ ਦੇ ਵਿਰੁੱਧ ਪਹਿਲੀ ਆਵਾਜ਼ ਆਪਣੇ ਘਰ ਦੇ ਵਿੱਚ ਬੁਲੰਦ ਕੀਤੀ। ਪੰਡਿਤ ਜੀ ਨੂੰ ਆਖਣ ਲੱਗੇ, ਪੰਡਿਤ ਜੀ ਇਹ ਕੀ ਕਰਨ ਲੱਗੇ ਹੋ? ਕਹਿੰਦੇ ਤੇਵੀ ਜਨੇਊ ਪਾਉਣ ਲੱਗੇ ਹਾਂ। ਜਨੇਊ? ਤੇ ਗੁਰੂ ਨਾਨਕ ਸਾਹਿਬ ਆਖਣ ਲੱਗੇ, ਜਨੇਊ ਪਾਉਣ ਨਾਲ ਕੀ ਹੋਵੇਗਾ? ਕਹਿੰਦੇ ਤੂੰ ਹਿੰਦੂ ਧਰਮ ਵਿੱਚ ਸ਼ਾਮਲ ਹੋ ਜਾਵੇਂਗਾ, ਹਰ ਇੱਕ ਹਿੰਦੂ ਲਈ ਜ਼ਰੂਰੀ ਹੈ ਕਿ ਉਹ ਜਨੇਊ ਪਹਿਨੇ। ਮੈਂ ਬੇਨਤੀ ਕਰਾਂ, ਹਰ ਇੱਕ ਹਿੰਦੂ ਲਈ ਜ਼ਰੂਰੀ ਹੈ ਵੀ ਉਹ ਜਨੇਊ ਪਹਿਨੇ, ਹਰ ਇੱਕ ਮੁਸਲਮਾਨ ਲਈ ਜ਼ਰੂਰੀ ਹੈ ਕਿ ਉਹ ਸੁੰਨਤ ਕਰਾਵੇ, ਹਰ ਇੱਕ ਈਸਾਈ ਲਈ ਜ਼ਰੂਰੀ ਹੈ ਕਿ ਉਹ ਬਪਤਿਸਮਾ ਜਲ ਲਏ, ਹਰ ਇੱਕ ਸਿੱਖ ਲਈ ਜ਼ਰੂਰੀ ਹੈ ਕਿ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕੇ, ਹਰ ਇੱਕ ਸਿੱਖ ਲਈ ਇਹ ਜ਼ਰੂਰੀ ਹੈ ਕਿ ਉਹ ਖੰਡੇ ਬਾਟੇ ਦਾ ਅੰਮ੍ਰਿਤ ਛਕੇ। ਆਓ ਉਹ ਵਿਚਾਰ, ਜਦੋਂ ਪੰਡਿਤ ਜੀ ਜਨੇਊ ਪਾਉਣ ਲੱਗੇ, ਮੇਰੇ ਨਾਨਕ ਪਾਤਸ਼ਾਹ ਨੇ ਆਖਿਆ, ਪੰਡਿਤ ਜੀ ਮੈਂ ਇਹ ਜਨੇਊ ਨਹੀਂ ਪਹਿਨਣਾ, ਇਹ ਜਨੇਊ ਵਿੱਚ ਵਿਤਕਰਾ ਹੈ, ਮੈਨੂੰ ਉਹ ਜਨੇਊ ਪਹਿਨਾ ਜਿਹੜੇ ਜਨੇਊ ਦੇ ਵਿੱਚ ਵਿਤਕਰਾ ਨਹੀਂ, ਜਿਹਨੂੰ ਸਮੁੱਚੀ ਮਨੁੱਖਤਾ ਪਹਿਨ ਸਕੇ, ਸਾਰਾ ਸੰਸਾਰ ਪਹਿਨ ਸਕੇ। ਪੰਡਿਤ ਹੈਰਾਨ ਹੋ ਗਏ, ਹਰਦਿਆਲ ਪੰਡਿਤ ਜੀ ਆਖਣ ਲੱਗੇ,
ਐ ਬਾਲਕ ਨਾਨਕ ਉਹ ਕਿਹੜਾ ਜਨੇਊ ਹੈ ਤੇ ਮੇਰੇ ਨਾਨਕ ਪਾਤਸ਼ਾਹ ਨੇ ਉਹ ਜਨੇਊ ਬਾਰੇ ਦੱਸਿਆ ਉਹ ਕਿਹੜਾ ਜਨੇਊ ਹੈ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸੱਤ ਵੱਟ ਇਹੋ ਜਨੇਊ ਜੀ ਕਹਾ ਹਈ ਤਾਂ ਪਾਂਡੇ ਕੱਤ ਨਾ ਇਹ ਟੁੱਟੈ ਨਾ ਮਲ ਲੱਗੈ ਨਾ ਇਹ ਜਲੈ ਨ ਜਾਏ ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੈ ਪਾਏ ਮੇਰੇ ਨਾਨਕ ਪਾਤਸ਼ਾਹ ਨੇ ਆਖਿਆ ਹੈ ਪੰਡਿਤ ਜੀ ਮੈਨੂੰ ਉਹ ਜਨੇਊ ਚਾਹੀਦਾ ਜਿਹਦੇ ਵਿੱਚ ਦਇਆ ਹੋਵੇ ਦਇਆ ਧਰਮ ਦੀ ਮਾਂ ਹੈ ਦਇਆ ਤੋਂ ਬਿਨਾਂ ਸਿੱਧ ਕਸਾਈ ਹੈ ਦਇਆ ਸੇਵਾ ਨਾਲ ਜੋੜਦੀ ਹੈ ਦਇਆ ਵਿੱਚੋਂ ਸੇਵਾ ਪੈਦਾ ਹੁੰਦੀ ਹੈ ਸੇਵਾ ਸੰਸਾਰ ਨਾਲ ਜੋੜਦਾ ਹੈ ਮਨੁੱਖਤਾ ਨਾਲ ਜੋੜਦੀ ਹੈ ਸੇਵਾ ਐਵੇਂ ਨੀ ਸੇਵਾ ਸਿਮਰਨ ਦੀ ਗੱਲ ਨੂੰ ਅਸੀਂ ਸਿੱਖ ਧਰਮ ਦੇ ਵਿੱਚ ਗੁਰੂ ਸਾਹਿਬ ਨੇ ਬਹੁਤ ਵੱਡਾ ਸਿਧਾਂਤ ਹੈ ਸੇਵਾ ਤੇ ਸਿਮਰਨ ਦਾ ਧਰਮ ਦੀ ਮਾਂ ਦਇਆ ਹੈ ਧਾਲ ਧਰਮ ਦਇਆ ਕਾ ਪੂਤ ਧਰਮ ਦਾ ਪਿਤਾ ਸੰਤੋਖ ਹੈ ਸੰਤੋਖ ਨਾਲ ਸਿਮਰਨ ਪੈਦਾ ਹੁੰਦਾ ਪਰਮਾਤਮਾ ਚੇਤੇ ਆਉਂਦਾ ਸਿਮਰਨ ਨਿਰੰਕਾਰ ਨਾਲ ਜੋੜਦਾ ਹੈ ਧਰਮ ਦਾ ਪਿਤਾ ਸੰਤੋਖ ਹੈ ਮਾਤਾ ਦਇਆ ਹੈ ਦਇਆ ਵਿੱਚੋਂ ਸੇਵਾ ਪੈਦਾ ਹੁੰਦੀ ਹੈ ਤੇ ਸੇਵਾ ਸੰਸਾਰ ਨਾਲ ਜੋੜਦੀ ਹੈ ਮੇਰੇ ਨਾਨਕ ਪਾਤਸ਼ਾਹ ਨੇ ਆਖਿਆ ਹੈ ਪੰਡਿਤ ਜੀ ਦਇਆ ਦੀ ਕਿਰਪਾ ਹੋਵੇ ਸੰਤੋਖ ਸਿਮਰਨ ਦਾ ਸੂਤ ਹੋਵੇ ਜੱਤ ਦੀ ਗੰਢ ਹੋਵੇ ਜੱਤ ਦਾ ਭਾਵ ਹੈ ਆਚਰਨ ਊਚਾ ਹਰ ਇੱਕ ਇਨਸਾਨ ਦਾ ਆਚਰਨ ਊਚਾ ਹੋਣਾ ਚਾਹੀਦਾ ਅੱਜ ਏਡਜ ਵਰਗੀਆਂ ਭਿਆਨਕ ਬਿਮਾਰੀਆਂ ਫੈਲ ਚੁੱਕੀਆਂ ਨੇ ਸੰਸਾਰ ਨੂੰ ਗੁਰੂ ਨਾਨਕ ਦੇ ਦਿੱਤੇ ਹੋਏ ਸੰਦੇਸ਼ ਜਨੇਊ ਦੀ ਗੱਲ ਅੱਜ ਸੰਸਾਰ ਨੂੰ ਅਪਣਾਉਣੀ ਪੈ ਰਹੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਆਖਿਆ ਕਿ ਹਰ ਇੱਕ ਮਨੁੱਖ ਦਾ ਆਚਰਨ ਊਚਾ ਹੋਣਾ ਚਾਹੀਦਾ ਸੱਚ ਦਾ ਭਾਵ ਹੈ ਸੱਚ ਜੇ ਮਨੁੱਖਾ ਜੀਵਨ ਦੀ ਜਿਹੜੀ ਨੀਂਹ ਹੈ ਇਹ ਸੱਚ ਤੇ ਖਲੋਤੀ ਹੈ ਹਰ ਇੱਕ ਮਨੁੱਖ ਦੇ ਕੋਲ ਸੱਚ ਹੋਣਾ ਚਾਹੀਦਾ ਦਇਆ ਹੋਣੀ ਚਾਹੀਦੀ ਹੈ ਸੰਤੋਖ ਹੋਣਾ ਚਾਹੀਦਾ ਜਦ ਆਚਰਨ ਊਚਾ ਹੋਣਾ ਚਾਹੀਦਾ ਹੈ ਜੇ ਪੰਡਿਤ ਜੀ ਇਹ ਚੀਜ਼ਾਂ ਤੇਰੇ ਕੋਲ ਹੈਗੀਆਂ ਤੇਰੇ ਜਨੇਊ ਦੇ ਵਿੱਚ ਤਾਂ ਮੇਰੇ ਗਲ ਦੇ ਵਿੱਚ ਪਾ ਦੇ ਨੀ ਜਿਹੜਾ ਆਹ ਤੂੰ ਜਨੇਊ ਪਾ ਰਹੇ ਚਾਰ ਕੋਟੀਆਂ ਦਾ ਲੈ ਕੇ ਇੱਕ ਪਾ ਵੇ ਤਾਂ ਅੱਗੇ ਨੂੰ ਵੱਟ ਕੇ ਇਹ ਤਾਂ ਟੁੱਟ ਜਾਵੇਗਾ ਜਦੋਂ ਟੁੱਟ ਗਿਆ ਫਿਰ ਹੋਰ ਪਾਵੇਗਾ ਉਹ ਟੁੱਟ ਗਿਆ ਫਿਰ ਹੋਰ ਪਾਵੇਗਾ ਚੱਲ ਮੰਨ ਲੋ ਜੇ ਜਨੇਊ ਨਾਲ ਵੀ ਰਿਹਾ ਤਾਂ ਅੱਗ ਵਿੱਚ ਵੀ ਜਲ ਜਾਵੇਗਾ ਸੜ ਜਾਵੇਗਾ ਇਸ ਨੂੰ ਮੈਲ ਲੱਗ ਜਾਵੇਗੀ ਪਰ ਜਿਹੜਾ ਆਹ ਦਇਆ ਸੰਤੋਖ ਜੱਤ ਤੇ ਸੱਤ ਹੈ ਇਹ ਮਨੁੱਖ ਦੇ ਨਾਲ ਜਾਵੇਗਾ ਮੈਨੂੰ ਉਹ ਜਨੇਊ ਚਾਹੀਦਾ ਜਿਹੜਾ ਮਨੁੱਖ ਦੇ ਨਾਲ ਚੱਲੇ ਧੰਨ ਸੋ ਮਾਨਸ ਨਾਨਕਾ ਜੋ ਗੱਲ ਚੱਲੇ ਤਾਂ ਇਹ ਜਿਹੜਾ ਮਨੁੱਖ ਦੇ ਨਾਲ ਜਾਵੇ ਮੈਨੂੰ ਉਹ ਸਿਧਾਂਤਕ ਜਨੇਊ ਚਾਹੀਦਾ ਮੇਰੇ ਨਾਨਕ ਪਾਤਸ਼ਾਹ ਨੇ ਜਿਹੜਾ ਜਨੇਊ ਦੱਸਿਆ ਉਹ ਸਾਰੇ ਸੰਸਾਰ ਨੂੰ ਪਾਉਣਾ ਚਾਹੀਦਾ ਉਹ ਅੱਜ ਸਾਰੇ ਸੰਸਾਰ ਦੀ ਜ਼ਰੂਰਤ ਹੈ ਗੁਰੂ ਨਾਨਕ ਦੇ ਸੰਦੇਸ਼ ਨੂੰ ਇਹ ਨਹੀਂ ਵੀ ਗੁਰੂ ਨਾਨਕ ਸਾਹਿਬ ਨੇ ਇਕੱਲੇ ਪੰਡਿਤ ਨੂੰ ਜਨੇਊ ਬਾਰੇ ਉਪਦੇਸ਼ ਦਿੱਤਾ ਇਕੱਲੇ ਹਿੰਦੂ ਨੂੰ ਆਖਿਆ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਡੋਲ ਨਾ ਕਬਹੂ ਡੋਲੇ ਸਮੁੱਚੀ ਮਨੁੱਖਤਾ ਲਈ ਹੈ ਗੁਰਬਾਣੀ ਸਿੱਖਾਂ ਲਈ ਹੈ ਸਮੁੱਚੀ ਮਨੁੱਖਤਾ ਲਈ ਹੈ ਇਹ ਗੱਲ ਵੱਖਰੀ ਹੈ ਵੀ ਬਾਣੀ ਦਾ ਉਪਦੇਸ਼ ਸਮੁੱਚੀ ਮਨੁੱਖਤਾ ਵਾਸਤੇ ਹੈ ਪਰ ਸਿੱਖਾਂ ਨੇ ਮੰਨ ਲਿਆ ਇਸ ਕਰਕੇ ਸਿੱਖਾਂ ਦਾ ਗੁਰੂ ਹੈ ਗੁਰੂ ਗ੍ਰੰਥ ਸਾਹਿਬ ਮੰਨ ਲਿਆ ਇਸ ਉਪਦੇਸ਼ ਨੂੰ ਆਹ ਰਹੋ ਵਿਚਾਰ ਮੇਰੇ ਨਾਨਕ ਪਾਤਸ਼ਾਹ ਹੋਰ ਥੋੜ੍ਹੇ ਜਿਹੇ ਵੱਡੇ ਹੋਏ ਨੇ ਪਿਤਾ ਕਾਲੂ ਜੀ ਨੇ ਆਖਿਆ ਐ ਨਾਨਕ ਐ ਕਰ ਤੂੰ ਆ ਮੱਛੀਆਂ ਚਾਰ ਕੇ ਲੈ ਕੇ ਆ ਮੇਰੇ ਨਾਨਕ ਪਾਤਸ਼ਾਹ ਮੱਛੀਆਂ ਚਾਰਨ ਵਾਸਤੇ ਖੇਤਾਂ ਵਿੱਚ ਲੈ ਕੇ ਗਏ ਨੇ ਗੁਰੂ ਨਾਨਕ ਪਾਤਸ਼ਾਹ ਪੈ ਗਏ ਨੇ ਕਿਤੇ ਅੱਖ ਲੱਗ ਗਈ ਹੈ ਮੱਛੀਆਂ ਖੇਤਾਂ ਵਿੱਚ ਜ਼ਿਮੀਂਦਾਰਾਂ ਦੇ ਖੇਤ ਸਨ ਫਸਲਾਂ ਹਰਿਆਵਲ ਸਨ ਔਰ ਫਸਲਾਂ ਦੁੱਧ ਵਿੱਚ ਦੁੱਧ ਆਇਆ ਸੀ ਪੱਕਣ ਦੇ ਵੇਲੇ ਸਨ ਮੱਛੀਆਂ ਫਸਲਾਂ ਚੜ ਗਈਆਂ ਤੇ ਖੇਤ ਦਾ ਮਾਲਕ ਕਿਸਾਨ ਜ਼ਿਮੀਂਦਾਰ ਜਦੋਂ ਖੇਤ ਵਿੱਚ ਆਇਆ ਉਸਨੇ ਆਪਣੇ ਖੇਤ ਦਾ ਹੋਇਆ ਨੁਕਸਾਨ ਦੇਖਿਆ ਉਹ ਬੱਚਿਆਂ ਦੇ ਪਾਲੀ ਨੂੰ ਲੱਭਣ ਲੱਗ ਪਿਆ ਕਿਤੇ ਮੈਨੂੰ ਲੱਭ ਜਾਵੇ ਪਰ ਮੇਰੇ ਨਾਨਕ ਪਾਤਸ਼ਾਹ ਸੁੱਤੇ ਪਏ ਸਨ ਇਸ ਲਈ ਆ ਕੇ ਜਿਵੇਂ ਚੌਧਰੀ ਰਾਏ ਬਲਾਰ ਕੋਲ ਸ਼ਿਕਾਇਤ ਕਰਦਾ ਵੀ ਆਹ ਤੇਰੇ ਪਟਵਾਰੀ ਕਾਲੂ ਦੇ ਪੁੱਤਰ ਨੇ ਮੇਰਾ ਸਾਰਾ ਖੇਤ ਉਜਾੜ ਦਿੱਤਾ ਆਓ ਲੈਣਾ ਪ੍ਰੇਮ ਸਤਿਕਾਰ।

ਖੇਤਾਂ ਦਾ ਮਾਲਕ ਆਪਣੇ ਸੁਨੇਹੀਆਂ ਨੂੰ ਨਾਲ ਲੈ ਕੇ ਚੌਧਰੀ ਰਾਏ ਬਲਾਰ ਕੋਲ ਸ਼ਿਕਾਇਤ ਕਰਨ ਵਾਸਤੇ ਗਿਆ ਵੀ ਐ ਚੌਧਰੀ ਰਾਏ ਬਲਾਰ, ਤੇਰੇ ਪਟਵਾਰੀ ਕਾਲੂ ਦੇ ਪੁੱਤਰ ਨੇ ਮੇਰਾ ਸਾਰਾ ਖੇਤ ਉਜਾੜ ਦਿੱਤਾ, ਆ ਮੇਰੇ ਨਾਲ, ਮੈਂ ਤੈਨੂੰ ਚੱਲ ਕੇ ਵਿਖਾਉਂਦਾ। ਕਹਿੰਦੇ ਚੌਧਰੀ ਬਲਾਰ ਨੇ, ਮੈਂ ਤਾਂ ਕਾਲੂ ਜੀ ਨੂੰ ਨਾਲ ਲਿਆ, ਉਸ ਖੇਤ ਦੇ ਜ਼ਿਮੀਦਾਰ ਨੂੰ ਨਾਲ ਲਿਆ, ਜਦੋਂ ਖੇਤਾਂ ਵੱਲ ਤੁਰੇ ਜਾ ਰਹੇ ਸਨ ਕੀ ਦੇਖਦੇ ਨੇ, ਅੱਗੇ ਮੇਰੇ ਨਾਨਕ ਪਾਤਸ਼ਾਹ ਕਿਸੇ ਨੂੰ ਨਨਕਾਣਾ ਸਾਹਿਬ ਜਾਣ ਦਾ ਮੌਕਾ ਮਿਲਿਆ ਹੋਵੇ, ਜਿਸ ਧਰਤੀ 'ਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ, ਉੱਥੇ ਗੁਰਦੁਆਰਾ ਤੰਬੂ ਸਾਹਿਬ ਹੈ, ਤੰਬੂ ਸਾਹਿਬ ਬਣ ਨੇ, ਜਿਨ੍ਹਾਂ ਬਣਾਂ ਦੇ ਥੱਲੇ ਮੇਰੇ ਨਾਨਕ ਪਾਤਸ਼ਾਹ ਲੰਬੇ ਪਏ ਸਨ। ਬਣਾਂ ਦੀ ਛਾਂ ਦੂਸਰੇ ਪਾਸੇ ਚਲੀ ਗਈ ਹੈ, ਔਰ ਜਦੋਂ ਕੋਲ ਦੀ ਲੰਘਣ ਲੱਗੇ ਵੇਖਿਆ ਵੀ ਮੇਰੇ ਨਾਨਕ ਪਾਤਸ਼ਾਹ ਡੰਗਰਾਂ ਦਾ ਪਾਲੀ ਐ ਸੁੱਤਾ ਪਿਆ, ਇੱਕ ਅਜੀਬ ਕ੍ਰਿਸ਼ਮਾ ਵਾਪਰ ਰਿਹਾ, ਇਹ ਇੱਕ ਬਹੁਤ ਫਨੀਅਰ ਸੱਪ ਉਹ ਬਣਾਂ ਦੀ ਖੁੱਡ ਵਿੱਚੋਂ ਨਿਕਲਿਆ, ਔਰ ਮੇਰੇ ਨਾਨਕ ਪਾਤਸ਼ਾਹ ਦੇ ਮੁੱਖੜੇ ਤੇ ਫਣ ਫੁਲਾ ਕੇ ਛਾਂ ਕਰ ਰਿਹਾ। ਛਾਂ ਜਿੱਧਰ ਨੂੰ ਸੂਰਜ ਢਲਦਾ ਹੈ ਉਸੇ ਪਾਸੇ ਆਪਣੇ ਫਣ ਨਾਲ ਮੇਰੇ ਨਾਨਕ ਪਾਤਸ਼ਾਹ ਦੇ ਮੁੱਖ ਦੇ ਉੱਤੇ ਛਾਂ ਕਰ ਰਿਹਾ ਹੈ। ਧਿਆਨ ਦੇਣਾ, ਲੋਕ ਸ੍ਰੀ ਕ੍ਰਿਸ਼ਨ ਜੀ ਨੂੰ ਭਗਵਾਨ ਕਹਿੰਦੇ ਨੇ, ਭਗਵਾਨ ਕ੍ਰਿਸ਼ਨ ਜੀ ਦਾ ਰੰਗ ਕਹਿੰਦੇ ਕਾਲਾ ਸੀ, ਕਾਲਾ ਕਿਉਂ ਸੀ, ਉਹਦੇ ਸੱਪ ਨੇ ਡੰਗ ਮਾਰਿਆ ਸੀ, ਗੇਂਦ ਕੱਢਣ ਵਾਸਤੇ ਗਿਆ ਸੀ, ਕਾਲੀ ਨਾਪਕਿਆ ਵੱਡਾ ਪਿਆ, ਸੱਪ ਨੇ ਡੰਗ ਮਾਰਿਆ, ਰੰਗ ਕਾਲਾ ਹੋ ਗਿਆ, ਪਰ ਮੇਰੇ ਨਾਨਕ ਪਾਤਸ਼ਾਹ ਦੇ ਮੁੱਖੜੇ ਦੇ ਉੱਤੇ ਸੱਪ ਛਾ ਕਰ ਰਿਹਾ, ਸੱਪ ਛਾ। ਕਈ ਵਾਰੀ ਕੋਈ ਤਰਕ ਕਰਦੇ ਨੇ, ਇਹ ਗੱਲ ਹੋ ਨਹੀਂ ਸਕਦੀ ਜੀ ਵੀ ਸੱਪ ਨੇ ਮੁੱਖ ਦੇ ਉੱਤੇ ਛਾਂ ਕੀਤੀ ਹੋਵੇ। ਧਿਆਨ ਦੇਣਾ, ਸੱਪ ਦਾ ਗੁਰੂ ਹੈ ਕੀ ਰਾਗ, ਸੱਪ ਦਾ ਗੁਰੂ ਹੈ ਰਾਗ। ਸੱਪ ਕਿਤੇ ਹੋਵੇ ਉਹ ਰਾਗ ਤੇ ਉਹਦੀ ਨਾਲ ਦੀ ਨਾਲ ਚਲਿਆ ਜਾਂਦਾ। ਮੇਰੇ ਨਾਨਕ ਪਾਤਸ਼ਾਹ ਕੀ ਸਨ, ਰਾਗ ਦੇ ਮੁਜਸਮੇ ਸਨ, ਰਾਗ ਦੇ ਮੁਜਸਮੇ। 19 ਰਾਗਾਂ ਵਿੱਚ ਗੁਰੂ ਨਾਨਕ ਸਾਹਿਬ ਨੇ ਪਾਵਨ ਪਵਿੱਤਰ ਬਾਣੀ ਦਾ ਗਾਇਨ ਕੀਤਾ ਹੈ ਤੇ ਗੁਰੂ ਨਾਨਕ ਪਾਤਸ਼ਾਹ ਰਾਗ ਦੇ ਮੁਜਸਮੇ ਸਨ। ਸੱਪ ਦਾ ਗੁਰੂ ਹੈ ਰਾਗ, ਇਹ ਕਿਵੇਂ ਹੋ ਸਕਦਾ ਹੈ ਵੀ ਰਾਗ ਤੇ ਸੱਪ ਨਾ ਆਵੇ, ਉਹ ਆਪਣੇ ਗੁਰੂ ਤੇ ਛਾਂ ਨਾ ਕਰੇ, ਕਹਿਲ ਨਾ ਹੋਵੇ ਆਪਣੇ ਗੁਰੂ ਤੋਂ, ਇਹ ਹੋ ਹੀ ਨਹੀਂ ਸਕਦਾ। ਜਦੋਂ ਵੇਖਿਆ ਤਾਂ ਜ਼ਿਮੀਦਾਰ ਦਾ ਖੇਤ ਕਹਿੰਦੇ ਪਹਿਲਾਂ ਨਾਲੋਂ ਵੀ ਹਰਾ ਭਰਿਆ ਸੀ, ਤੇ ਮੇਰੇ ਨਾਨਕ ਪਾਤਸ਼ਾਹ ਤੇ ਅਜੀਬ ਕ੍ਰਿਸ਼ਮਾ ਵੇਖ ਕੇ ਚੌਧਰੀ ਰਾਏ ਬਲਾਰ ਨੇ ਆਖਿਆ, ਇਹ ਕੋਈ ਆਮ ਬੱਚਾ ਨਹੀਂ, ਇਹ ਖੁਦਾ ਦਾ ਨੂਰ ਹੈ, ਇਹ ਰੱਬੀ ਨੂਰ ਹੈ। ਔਰ ਇਹ ਕ੍ਰਿਸ਼ਮਾ ਵੇਖ ਕੇ ਚੌਧਰੀ ਰਾਏ ਬਲਾਰ ਵਾਪਸ ਆ ਗਿਆ ਤੇ ਮੇਰੇ ਨਾਨਕ ਪਾਤਸ਼ਾਹ ਨੂੰ ਪਿਤਾ ਕਾਲੂ ਜੀ ਨੇ ਸੋਚਿਆ ਵੀ ਚਲੋ ਇਹਨਾਂ ਨੂੰ ਦੁਕਾਨਦਾਰੀ ਪਾਉਣ ਵਾਸਤੇ ਕੋਈ ਦੁਕਾਨਦਾਰੀ ਕਰ ਲੈਣ, ਘਰ ਦਾ ਗੁਜ਼ਾਰਾ ਚਲਾਉਣ ਵਾਸਤੇ 20 ਰੁਪਏ ਦੇ ਕੇ ਚੂੜਕਾਣੇ ਦੀ ਮੰਡੀ ਤੇ ਭੇਜ ਦਿੱਤਾ ਵੀ ਤੁਸੀਂ ਕੋਈ ਸੌਦਾ ਲੈ ਕੇ ਆਓ ਤਾਂ ਕਿ ਹੱਟੀ ਪਾ ਲਓ, ਆਪਣਾ ਵਣਜ ਵਪਾਰ ਕਰੋ, ਕਿਰਤ ਵਿਰਤ ਕਰੋ। ਤੇ ਗੁਰੂ ਨਾਨਕ ਦੇਵ ਮਹਾਰਾਜ 20 ਰੁਪਏ ਲੈ ਕੇ ਰਾਏ ਭੋਏ ਦੀ ਤਲਵੰਡੀ ਤੋਂ ਤੁਰੇ ਜਾ ਰਹੇ ਨੇ। ਰਸਤੇ ਵਿੱਚ ਕੁਝ ਭੁੱਖੇ ਲੋਕ ਮਿਲ ਗਏ, ਉਹਨਾਂ ਨਾਲ ਥੋੜਾ ਸਮਾਂ ਬਤੀਤ ਕੀਤਾ, ਉਹਨਾਂ ਨੇ ਆਪਣੀ ਮੁਸ਼ਕਲਾਂ ਦੱਸੀਆਂ ਵੀ ਅਸੀਂ ਕਈ ਦਿਨਾਂ ਤੋਂ ਭੋਜਨ ਨਹੀਂ ਖਾਧਾ, ਮੇਰੇ ਨਾਨਕ ਪਾਤਸ਼ਾਹ ਨੇ ਚੂੜਕਾਣੇ ਤੋਂ 20 ਰੁਪਏ ਦਾ ਸੌਦਾ ਲਿਆ ਰਸ ਲਈ, ਔਰ ਭੁੱਖੇ ਲੋਕਾਂ ਨੂੰ ਭੋਜਨ ਬਣਾ ਕੇ ਛਕਾ ਦਿੱਤਾ। ਕਈ ਵਾਰੀ ਅਸੀਂ ਕਹਿੰਦੇ ਹਾਂ ਭੁੱਖੇ ਸਾਧੂਆਂ ਨੂੰ ਭੋਜਨ ਛਕਾਇਆ, ਸਾਧੂਆਂ ਨੂੰ ਮਾਫ ਕਰਨਾ, ਗੁਰੂ ਨਾਨਕ ਪਾਤਸ਼ਾਹ ਕਿਸੇ ਬੋਲਣਾ ਦੇ ਪਾਤਸ਼ਾਹ ਨਹੀਂ ਸਨ, ਗੁਰੂ ਨਾਨਕ ਪਾਤਸ਼ਾਹ ਨੇ ਲੋੜਵੰਦਾਂ ਨੂੰ, ਲੋੜਵੰਦ ਗੁਰੂ ਕੀ ਗੋਲਕ ਹੈ, ਗਰੀਬ ਦਾ ਮੂੰਹ ਹੈ, ਲੋੜਵੰਦਾਂ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਭੋਜਨ ਛਕਾਇਆ। ਐ ਗੁਰੂ ਨਾਨਕ ਦਾ ਲੰਗਰ ਲੋੜਵੰਦਾਂ ਲਈ ਹਰ ਵੇਲੇ ਖੁੱਲ੍ਹਾ ਹੈ, ਐ ਗੁਰੂ ਨਾਨਕ ਦਾ ਘਰ ਲੋੜਵੰਦਾਂ ਲਈ, ਇਸ ਲਈ ਲੋੜਵੰਦਾਂ ਨੂੰ ਮੇਰੇ ਨਾਨਕ ਪਾਤਸ਼ਾਹ ਜਦੋਂ ਭੋਜਨ ਛਕਾ ਕੇ ਘਰ ਆਏ ਨੇ ਤੇ ਪਿਤਾ ਨੇ ਪੁੱਛਿਆ, ਪੁੱਤਰਾ ਸੌਦਾ ਲੈ ਆਏ? ਮੇਰੇ ਨਾਨਕ ਪਾਤਸ਼ਾਹ ਕਹਿੰਦੇ ਲੈ ਨੀ, ਮੈਂ ਸੌਦਾ ਕਰ ਆਇਆ। ਕਿਹੜਾ ਸੌਦਾ ਕਰ ਆਏ? ਮੈਂ ਸੱਚਾ ਸੌਦਾ ਕਰ ਆਇਆ ਪਿਤਾ ਜੀ, ਸੱਚਾ ਸੌਦਾ। ਉਹ ਕਿਹੜਾ ਸੱਚਾ ਸੌਦਾ? ਮੇਰੇ ਨਾਨਕ ਪਾਤਸ਼ਾਹ ਆਖਣਗੇ 20 ਰੁਪਏ ਦੀ ਰਸਤ ਲੈ ਕੇ ਮੈਂ ਲੋੜਵੰਦਾਂ ਨੂੰ ਭੋਜਨ ਛਕਾ ਆਇਆ।
ਹੁਣ ਪਿਤਾ ਕਾਲੂ ਜੀ ਇਕੱਲੇ ਸੰਸਾਰੀ ਸਨ, ਉਹ ਮੇਰੇ ਨਾਨਕ ਪਾਤਸ਼ਾਹ ਦੀਆਂ ਰਮਜ਼ਾਂ ਨੂੰ ਸਮਝ ਨਾ ਸਕੇ, ਗੁੱਸੇ ਵਿੱਚ ਆ ਗਏ। ਸੰਸਾਰੀ ਲੋਕ ਅਸੀਂ ਗੁੱਸੇ ਵਿੱਚ ਆ ਵੀ ਆ ਜਾਂਦੇ ਹਾਂ, ਗੁੱਸੇ ਵਿੱਚ ਆ ਕੇ ਮੇਰੇ ਨਾਨਕ ਪਾਤਸ਼ਾਹ ਦੇ ਕਹਿੰਦੇ ਮੂੰਹ ਤੇ ਚਪੇੜ ਮਾਰਿਆ ਵੀ ਤੂੰ 20 ਰੁਪਏ ਦਾ ਭੋਜਨ ਲੋੜਵੰਦਾਂ ਨੂੰ ਛਕਾਏ, ਮੈਂ ਤੈਨੂੰ ਪੈਸੇ ਦਿੱਤੇ ਸਨ ਵਣਜ ਵਪਾਰ ਕਰਨ ਵਾਸਤੇ। ਇਹ ਗੱਲ ਭੈਣ ਨਾਨਕੀ ਵੇਖ ਰਹੀ ਸੀ, ਜਿਵੇਂ ਭੈਣ ਨਾਨਕੀ ਆਪਣੇ ਪਿਤਾ ਕਾਲੂ ਜੀ ਨੂੰ ਕਹਿ ਰਹੀ ਹੈ ਆਓ ਲੈਣਾ ਪ੍ਰੇਮ ਸਤਿਕਾਰ ਨਾਲ ਸਰਵਣ।

0: ਇੱਕ ਜੋੜਾ ਲਾਲਾ ਦਾ ਜਦ ਸਿਨੀ ਵਿੱਚ ਚੜਵਾਇਆ ਇੱਕ ਜੋੜਾ ਲਾਲਾ ਦਾ।
1: ਅਨੰਤ ਪੇਸ਼ ਕਰਦੇ ਹਨ ਭਾਈ ਰਣਜੀਤ ਸਿੰਘ ਚੱਦਨ ਦੀ ਨਵੀਂ ਧਾਰਮਿਕ ਕੈਸੇਟ ਨਾਨਕ ਨਾਮ ਚੜ੍ਹਦੀ ਕਲਾ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਤੇ ਗੁਰੂ ਪਿਆਰਿਓ ਇਹ ਅਰਦਾਸ ਇਹ ਬੇਨਤੀ ਆਪਾਂ ਵੀ ਸਤਿਗੁਰੂ ਪਾਤਸ਼ਾਹ ਦੇ ਚਰਨਾਂ ਵਿੱਚ ਕਰਦੇ ਹਾਂ ਕਿ ਹੇ ਸਤਿਗੁਰੂ ਤੁਸੀਂ ਸਾਡੇ ਰਾਖੇ ਹੋ ਸਾਡੀ ਰੱਖਿਆ ਕਰਨੀ ਪਾਤਸ਼ਾਹ ਜੇ ਤੁਸੀਂ ਸਾਡੇ ਵੱਲੋਂ ਤਾਂ ਸਾਨੂੰ ਕਿਸੇ ਚੀਜ਼ ਦਾ ਡਰ ਨਹੀਂ ਸਾਨੂੰ ਕੋਈ ਖਤਰਾ ਨਹੀਂ ਤੇ ਗੁਰੂ ਪਿਆਰਿਓ ਜਿੱਥੇ ਆਪਾਂ ਇਹ ਅਰਦਾਸ ਬੇਨਤੀ ਪਾਤਸ਼ਾਹ ਦੇ ਚਰਨਾਂ 'ਚ ਕਰਦੇ ਹਾਂ ਨਾ ਇਹੀ ਅਰਦਾਸ ਇਹੀ ਬੇਨਤੀ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਵਿੱਚ ਕਸ਼ਮੀਰ ਦੇ ਪੰਡਤਾਂ ਨੇ ਕੀਤੀ ਸੀ ਕਦੋਂ ਬੇਨਤੀ ਕੀਤੀ ਸੀ ਇਤਿਹਾਸ ਪੜ੍ਹ ਲਓ ਗੁਰੂ ਪਿਆਰਿਓ ਜਦੋਂ ਸਮੇਂ ਦਾ ਬਾਦਸ਼ਾਹ ਔਰੰਗਜ਼ੇਬ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਣਾ ਰਿਹਾ ਸੀ ਨਾ ਉਹਨੇ ਹਰ ਰੋਜ਼ ਹਿੰਦੂਆਂ ਦੇ ਸਵਾ ਮਣ ਜਨੇਊ ਲਾ ਕੇ ਉਹਨਾਂ ਨੂੰ ਹਿੰਦੂਆਂ ਤੋਂ ਮੁਸਲਮਾਨ ਬਣਾ ਕੇ ਫਿਰ ਉਹ ਰੋਟੀ ਖਾਇਆ ਕਰਦਾ ਸੀ ਇੰਨਾ ਕੱਟੜ ਮੁਸਲਮਾਨ ਉਹਨੇ ਮਨ ਵਿੱਚ ਪੱਕਾ ਕਰ ਲਿਆ ਬਈ ਮੈਂ ਸਾਰੇ ਹਿੰਦੁਸਤਾਨ ਨੂੰ ਮੁਸਲਮਾਨ ਕਰ ਦੇਣਾ ਤੇ ਗੁਰੂ ਪਿਆਰਿਓ ਜਦੋਂ ਉਹਦਾ ਜ਼ੁਲਮ ਕਸ਼ਮੀਰ ਦੇ ਵਿੱਚ ਪਹੁੰਚਿਆ ਹੈ ਨਾ ਤਾਂ ਉੱਥੇ ਕਸ਼ਮੀਰੀ ਪੰਡਿਤ ਇੰਨੇ ਦੁਖੀ ਹੋਏ ਉਹਦਾ ਜ਼ਬਰ ਜ਼ੁਲਮ ਜਰ ਨਹੀਂ ਸਕੇ ਤੇ ਗੁਰੂ ਪਿਆਰਿਓ ਉਹ ਕਸ਼ਮੀਰ ਦੇ ਪੰਡਤਾਂ ਨੇ ਮੰਦਰਾਂ ਦੇ ਵਿੱਚ ਜਾ ਕੇ ਅਰਦਾਸਾਂ ਬੇਨਤੀਆਂ ਕੀਤੀਆਂ ਘੜਿਆਲ ਵਜਾਏ ਸ਼ੰਖ ਵਜਾਏ ਤੇ ਗੁਰੂ ਪਿਆਰਿਓ ਜਦੋਂ ਬੇਨਤੀਆਂ ਕਰ ਰਹੇ ਨੇ ਨਾ ਤਾਂ ਉਹਨਾਂ ਨੂੰ ਮੰਦਰ ਦੇ ਵਿੱਚੋਂ ਆਕਾਸ਼ਬਾਣੀ ਹੋਈ ਉਹਨਾਂ ਨੂੰ ਆਵਾਜ਼ ਸੁਣਾਈ ਦਿੱਤੀ ਕਿ ਹੇ ਪੰਡਤੋ ਜੇ ਤੁਸੀਂ ਆਪਣਾ ਧਰਮ ਬਚਾਉਣਾ ਹੈ ਨਾ ਤਾਂ ਸ੍ਰੀ ਆਨੰਦਪੁਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਵਿੱਚ ਚਲੇ ਜਾਓ ਤੁਹਾਡਾ ਉਹ ਧਰਮ ਬਚਾ ਦੇਣਗੇ ਤੇ ਗੁਰੂ ਪਿਆਰਿਓ ਉਹ ਕਸ਼ਮੀਰ ਦੇ ਪੰਡਿਤ ਇਕੱਠੇ ਹੋ ਕੇ ਗਲ ਵਿੱਚ ਪੱਲੇ ਪਾ ਕੇ ਪਹੁੰਚ ਗਏ ਸ੍ਰੀ ਆਨੰਦਪੁਰ ਸਾਹਿਬ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਚਰਨਾਂ ਵਿੱਚ ਖਲੋਤੇ ਇਹ ਅਰਦਾਸ ਕਰ ਰਹੇ ਨੇ ਕਿ ਹੇ ਪਾਤਸ਼ਾਹ ਤੂੰ ਮੇਰਾ ਰਾਖਾ ਸਭਨੀ ਥਾਈ ਤਾ ਭਉ ਕਿਹਾ ਕਾੜਾ ਜੀਉ ਅਰਦਾਸ ਕਰ ਰਹੇ ਨੇ ਕਿ ਹੇ ਪਾਤਸ਼ਾਹ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ ਤੇ ਗੁਰੂ ਪਿਆਰਿਓ ਬੇਨਤੀ ਕੀਤੀ ਕਿ ਪਾਤਸ਼ਾਹ ਅੱਜ ਸਮੇਂ ਦਾ ਬਾਦਸ਼ਾਹ ਔਰੰਗਜ਼ੇਬ ਸਾਨੂੰ ਜ਼ਬਰਦਸਤੀ ਹਿੰਦੂਆਂ ਤੋਂ ਮੁਸਲਮਾਨ ਬਣਾ ਰਿਹਾ ਤੇ ਪਾਤਸ਼ਾਹ ਕਿਰਪਾ ਕਰੋ ਸਾਡਾ ਧਰਮ ਬਚਾਇਆ ਜਾਵੇ ਤੇ ਗੁਰੂ ਪਿਆਰਿਓ ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਉਹਨਾਂ ਦੀ ਇਹ ਅਰਦਾਸ ਇਹ ਬੇਨਤੀ ਸੁਣੀ ਤਾਂ ਚੁੱਪ ਕਰ ਗਏ ਜਦੋਂ ਚੁੱਪ ਕਰਕੇ ਬੈਠੇ ਸਨ ਨਾ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਨ੍ਹਾਂ ਦਾ ਬਚਪਨ ਦਾ ਨਾਮ ਗੋਬਿੰਦ ਰਾਏ ਸੀ ਖੇਡਦੇ ਹੋਏ ਅਚਾਨਕ ਆ ਗਏ ਤੇ ਜਦੋਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ
ਚੁੱਪ ਬੈਠੇ ਵੇਖਿਆ ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਪਿਤਾ ਜੀ ਕੀ ਗੱਲ ਹੈ ਕਿਸ ਸੋਚ ਵਿੱਚ ਬੈਠੇ ਹੋ ਤੇ ਆ ਪੰਡਿਤ ਕੀ ਮੰਗ ਰਹੇ ਨੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ ਗੋਬਿੰਦ ਰਾਏ ਅੱਜ ਇਹਨਾਂ ਦੇ ਧਰਮ ਨੂੰ ਖਤਰਾ ਸਮੇਂ ਦਾ ਬਾਦਸ਼ਾਹ ਔਰੰਗਜ਼ੇਬ ਇਹਨਾਂ ਨੂੰ ਜ਼ਬਰਦਸਤੀ ਹਿੰਦੂਆਂ ਤੋਂ ਮੁਸਲਮਾਨ ਬਣਾ ਰਿਹਾ ਤੇ ਇਹਨਾਂ ਦੀ ਰੱਖਿਆ ਕਰਨੀ ਹੈ ਇਹਨਾਂ ਦਾ ਧਰਮ ਤਾਂ ਬਚ ਸਕਦਾ ਜੇ ਕੋਈ ਪੂਰਨ ਮਹਾਂਪੁਰਸ਼ ਪੂਰਨ ਸਤ ਪੁਰਖ ਆਪਣਾ ਬਲੀਦਾਨ ਦੇਵੇ ਤੇ ਗੁਰੂ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਬਾਲਕ ਅਵਸਥਾ ਵਿੱਚ ਜਦੋਂ ਉਹਨਾਂ ਨੇ ਇਹ ਗੱਲ ਸੁਣੀ ਤੇ ਕਹਿੰਦੇ ਪਿਤਾ ਜੀ ਤੁਹਾਡੇ ਨਾਲੋਂ ਸਤ ਪੁਰਖ ਪੂਰਨ ਮਹਾਂਪੁਰਸ਼ ਹੋਰ ਕਿਹੜਾ ਹੋ ਸਕਦਾ ਜਦੋਂ ਗੋਬਿੰਦ ਰਾਏ ਤੋਂ ਇਹ ਗੱਲ ਸੁਣੀ ਤੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਤਿਆਰੀ ਕਰ ਲਈ ਬਲੀਦਾਨ ਵਾਸਤੇ ਆਖ ਦਿੱਤਾ ਪੰਡਤਾਂ ਨੂੰ ਕਿ ਜਾਓ ਔਰੰਗਜ਼ੇਬ ਨੂੰ ਆਖ ਦਿਓ ਬਈ ਜੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮੁਸਲਮਾਨ ਹੋ ਜਾਣ ਤਾਂ ਅਸੀਂ ਸਾਰੇ ਮੁਸਲਮਾਨ ਬਣ ਜਾਵਾਂਗੇ ਤੇ ਗੁਰੂ ਪਿਆਰਿਓ ਕਸ਼ਮੀਰ ਦੇ ਪੰਡਤਾਂ ਨੇ ਸੁਨੇਹਾ ਪਹੁੰਚਾ ਦਿੱਤਾ ਤੇ ਜਿਸ ਤਰ੍ਹਾਂ ਪਤਾ ਹੈ ਨਾ ਆਪ ਨੂੰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਹਿੰਦੂ ਧਰਮ ਦੀ ਰੱਖਿਆ ਖਾਤਰ ਗਊ ਗਰੀਬ ਦੀ ਰੱਖਿਆ ਖਾਤਰ ਉਹਨਾਂ ਪੰਡਤਾਂ ਦੀ ਇਹ ਬੇਨਤੀ ਸੁਣੀ ਤੂੰ ਮੇਰਾ ਰਾਖਾ ਸਭਨੀ ਥਾਈ ਤੇ ਉਹਨਾਂ ਦਾ ਧਰਮ ਬਚਾਇਆ ਆਪਣਾ ਬਲੀਦਾਨ ਦਿੱਤਾ ਤੇ ਗੁਰੂ ਪਿਆਰਿਓ ਅੱਜ ਤਾਈਓ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਆਖਿਆ ਜਾਂਦਾ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਤੇ ਗੁਰੂ ਪਿਆਰਿਓ ਆਓ ਆਪਾਂ ਵੀ ਸਤਿਗੁਰਾਂ ਦੇ ਚਰਨਾਂ 'ਚ ਇਹ ਅਰਦਾਸ ਇਹ ਬੇਨਤੀ ਕਰੀਏ ਉਹ ਆਪਣੀ ਹਰ ਥਾਂ ਹਰ ਜਗ੍ਹਾ ਦਿਨ ਰਾਤ ਰੱਖਿਆ ਕਰਦੇ ਰਹਿਣ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਅੱਲਾ ਦੂਜਾ ਇੱਕ ਨੇ ਹੀ ਦਾਤ ਆਪਤ ਸੇ ਜੋ ਪਾਈਏ ਨਾਨਕ ਸਾ ਕਰਮਾਤ ਸਾਹਿਬ ਤੁੱਠੇ ਜੇ ਮਿਲੇ।

ਇਸੇ ਪੌੜੀ ਦੇ ਨਾਲ ਵੀ ਸੰਬੰਧਿਤ ਹੈ। ਦੋ ਸਲੋਕ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਹਨ। ਆਪ ਇਸ ਵਿੱਚ ਫਰਮਾਨ ਕਰਦੇ ਨੇ ਕਿ ਆਪਣੀ ਚਲਾਕੀ ਨਾਲ ਆਪਣੀ ਮਿਹਨਤ ਮੰਨ ਕੇ ਜੋ ਵਸਤੂ ਅਤੇ ਦਾਤ ਮਨੁੱਖ ਪ੍ਰਾਪਤ ਕਰ ਲੈਂਦਾ ਹੈ, ਸਾਹਿਬ ਕਹਿੰਦੇ ਨੇ ਉਸ ਨੂੰ ਅਸੀਂ ਪ੍ਰਭੂ ਦੀ ਦਾਤ ਨਹੀਂ ਕਹਿ ਸਕਦੇ। ਇਹ ਕਨੇਹੀ ਦਾਤ ਆਪਸ ਤੇ ਜੋ ਪਾਈਏ, ਉਹ ਦਾਤ ਵਾਸਤਵਿਕ ਦਾਤ ਨਹੀਂ ਆਉਂਦੀ। ਭਾਵੇਂ ਦਿੱਤਾ ਤੇ ਸਭ ਕੁਝ ਪ੍ਰਭੂ ਦਾ, ਪਰ ਦਾਤ ਉਹ ਉਤਨੇ ਚਿਰ ਤੱਕ ਦਾਤ ਨਹੀਂ ਜਿਸ ਵਿੱਚ ਮਨੁੱਖ ਦੀ ਆਪਣੀ ਅਕਲ, ਆਪਣੀ ਸਿਆਣਪ, ਆਪਣਾ ਅਹੰਕਾਰ ਜੁੜਿਆ ਹੋਇਆ ਹੈ ਕਿ ਇਹ ਮੈਂ ਆਪਣੇ ਬਾਹੂ ਬਲ ਨਾਲ ਪ੍ਰਾਪਤ ਕੀਤਾ, ਇਹ ਮੈਂ ਆਪਣੀ ਅਕਲ ਦੀ ਸ਼ਕਤੀ ਨਾਲ ਪ੍ਰਾਪਤ ਕੀਤਾ, ਜਾਂ ਇਹ ਮੈਂ ਸਭ ਕੁਝ ਜੋ ਪ੍ਰਾਪਤ ਕੀਤਾ ਹੈ ਮਿੱਤਰਾਂ ਦੀ ਤਾਕਤ ਨਾਲ, ਪਰਿਵਾਰ ਦੀ ਸ਼ਕਤੀ ਨਾਲ। ਕਿਸੇ ਤਰ੍ਹਾਂ ਦੀ ਸ਼ਕਤੀ ਜਿਹਦੇ ਪਿੱਛੇ ਪਰਮਾਤਮ ਬੋਧ ਨਾ ਹੋਵੇ, ਜੋ ਕੁਛ ਵੀ ਪ੍ਰਾਪਤ ਹੁੰਦਾ ਹੈ ਮਹਾਰਾਜ ਕਹਿੰਦੇ ਉਸਦੇ 'ਚ ਭਾਵਨਾ ਹੀ ਨਹੀਂ ਪੈਦਾ ਹੁੰਦੀ ਕਿ ਪ੍ਰਭੂ ਦੀ ਦਿੱਤੀ ਹੋਈ ਦਾਤ ਹੈ। ਅਗਰ ਇਹ ਭਾਵਨਾ ਪੈਦਾ ਹੋ ਜਾਏ ਕਿ ਨਹੀਂ ਸਭ ਕੁਛ ਤੇਰੀ ਦਾਤ ਹੈ, ਕਦੀ ਬਗੌਰ ਮੁਤਾਲਾ ਕਰੀਏ ਕਿ ਜੀਵਨ ਜੋ ਆਇਆ ਹੈ ਦਾਤ ਹੀ ਹੈ, ਜਿਸ ਦਾ ਨਾ ਅਸੀਂ ਕੋਈ ਮੁੱਲ ਦਿੱਤਾ ਹੈ ਅਤੇ ਨਾ ਹੀ ਕਿਸੇ ਮਿਹਨਤ ਉਪਰਾਲੇ ਨਾਲ ਸਾਨੂੰ ਪ੍ਰਾਪਤ ਹੋਇਆ ਹੈ। ਇਹ ਤਨ ਸਾਨੂੰ ਦਾਨ ਵਿੱਚ ਮਿਲ ਗਿਆ, ਇਹ ਤਨ ਸਭ ਸਾਨੂੰ ਪ੍ਰਭੂ ਦਾ ਸਭ ਤੋਂ ਵੱਡਾ ਦਿੱਤਾ ਹੋਇਆ ਦਾਨ ਹੈ। ਸੂਰਜ ਸਭ ਤੋਂ ਵੱਡਾ ਦਿੱਤਾ ਹੋਇਆ ਦਾਨ ਹੈ, ਵਗਦ ਹੋਈ ਪੌਣ ਸਭ ਤੋਂ ਵੱਡਾ ਦਿੱਤਾ ਹੋਇਆ ਦਾਨ ਹੈ। ਪਰ ਫਰਕ ਸਿਰਫ ਇਤਨਾ, ਅੰਦਰ ਭਾਵਨਾ ਇਸ ਢੰਗ ਦੀ ਪੈਦਾ ਹੋਵੇ, ਏਕ ਨੇ ਹੀ ਦਾਤ ਆਪਸ ਤੇ ਜੋ ਪਾਈਏ। ਗੁਰੂ ਅੰਗਦ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਇਸ ਨੂੰ ਮੈਂ ਦਾਤ ਕਿਸ ਤਰ੍ਹਾਂ ਮੰਨ ਲਵਾਂ, ਇਹ ਦਾਤ ਕਿਸ ਤਰ੍ਹਾਂ ਹੈ ਜਿਹਦੇ 'ਚ ਬੰਦੇ ਦੀ ਆਪਣੀ ਅਪਣੰਤ ਜੁੜੀ ਹੋਈ ਹੈ, ਕਿ ਮੈਂ ਇਹ ਆਪਣੀ ਸਮਰੱਥਾ ਨਾਲ ਪ੍ਰਾਪਤ ਕੀਤਾ ਹੈ, ਮੈਂ ਆਪਣੀ ਸ਼ਕਤੀ ਨਾਲ ਪ੍ਰਾਪਤ ਕੀਤਾ ਹੈ, ਮੈਂ ਆਪਣੀ ਸਿਆਣਪ ਅਤੇ ਅਕਲ ਨਾਲ ਪ੍ਰਾਪਤ ਕੀਤਾ ਹੈ। ਨਹੀਂ, ਇਹ ਕਿਸ ਤਰ੍ਹਾਂ ਦੀ ਪ੍ਰਭੂ ਦੀ ਦਾਤ ਹੈ? ਦਾਤ ਤੇ ਉਹੀ ਹੈ ਕਿਹੜੀ, ਨਾਨਕ ਸਾ ਕਰਾਮਾਤ ਸਾਹਿਬ ਤੁੱਠੇ ਜੋ ਮਿਲੇ। ਜੋ ਕੁਛ ਉਸਦੀ ਬਖਸ਼ਿਸ਼ ਨਾਲ ਪ੍ਰਾਪਤ ਹੋ ਜਾਂਦਾ ਹੈ, ਉਹਦੀ ਰਹਿਮਤ ਨਾਲ ਪ੍ਰਾਪਤ ਹੋ ਜਾਂਦਾ ਹੈ, ਮਹਾਰਾਜ ਕਹਿੰਦੇ ਉਸ ਦਾਤ ਨੂੰ ਇੱਕ ਕਰਾਮਾਤ ਜਾਣੋ। ਕਿਉਂਕਿ ਜਦ ਉਸਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦਾ ਹੈ ਤਾਂ ਜਗਤ ਖੋ ਨਹੀਂ ਸਕਦਾ। ਆਪਣੀ ਅਕਲ ਨਾਲ ਜੋ ਪ੍ਰਾਪਤ ਹੁੰਦਾ ਹੈ ਅੱਜ ਹੈ ਕਿ ਕੱਲ੍ਹ ਨਹੀਂ ਹੋਵੇਗਾ। ਦੇਖਣ ਵਿੱਚ ਆਇਆ ਜਿਸ ਜਿਸ ਚੀਜ਼ ਵਿੱਚ ਮਨੁੱਖ ਦਾ ਆਪਣਾ ਬਾਹੂ ਬਲ ਹੈ ਅਤੇ ਐਸੀ ਮਨੋਤ ਵੀ ਹੈ, ਉਹ ਚੀਜ਼ ਅੱਜ ਹੈ ਅਤੇ ਕੱਲ੍ਹ ਨਹੀਂ, ਉਹ ਖੁਸ਼ੀ ਅੱਜ ਹੈ ਅਤੇ ਕੱਲ੍ਹ ਨਹੀਂ, ਉਹ ਇੱਜ਼ਤ ਅੱਜ ਹੈ ਅਤੇ ਕੱਲ੍ਹ ਨਹੀਂ। ਪਰ ਜੋ ਉਸਦੀ ਬਖਸ਼ਿਸ਼ ਨਾਲ ਪ੍ਰਾਪਤ ਹੁੰਦੀ ਹੈ ਉਹ ਸਦੀਵ ਹੀ ਆਉਂਦੀ ਹੈ। ਮਹਾਰਾਜ ਕਹਿੰਦੇ ਉਸ ਨੂੰ ਕੋਈ ਖੋ ਨਹੀਂ ਸਕਦਾ, ਔਰ ਉਸੇ ਨੂੰ ਹੀ ਕਰਾਮਾਤ ਸਮਝਣਾ ਚਾਹੀਦਾ ਹੈ, ਜਿਸ ਦਾਤ ਨੂੰ ਕੋਈ ਖੋ ਨਹੀਂ ਸਕਦਾ, ਜਿਸ ਦਾਤ ਨੂੰ ਕੋਈ ਲੈ ਨਹੀਂ ਸਕਦਾ। ਨਾਨਕ ਸਾ ਕਰਾਮਾਤ ਸਾਹਿਬ ਤੁੱਠੇ ਜੋ ਮਿਲੇ। ਇੱਕ ਨੇ ਹੀ ਚਾਕਰੀ ਜਿਤ ਬਹੁ ਖਸਮ ਨਾ ਜਾਏ, ਦੂਸਰਾ ਸਲੋਕ। ਮਹਾਰਾਜ ਕਹਿੰਦੇ ਇਹ ਕਿਸ ਤਰ੍ਹਾਂ ਦਾ ਸੇਵਕ ਭਾਵ ਕਿ ਮਾਲਕ ਦਾ ਡਰ ਹੀ ਬਣਿਆ ਹੋਇਆ। ਸਾਡੇ ਦੇਸ਼ ਵਿੱਚ ਆਮ ਇੱਕ ਕਹਾਵਤ ਧਾਰਮਿਕ ਦੁਨੀਆਂ ਵਿੱਚ ਪ੍ਰਚਲਿਤ ਹੈ, ਕਿਸੇ ਦੀ ਵਡਿਆਈ ਧਾਰਮਿਕ ਤੌਰ ਤੇ ਕਰਨੀ ਹੈ ਤਾਂ ਕਹਿ ਦਿੱਤਾ ਜਾਂਦਾ ਇਹ ਈਸ਼ਵਰ ਭੀਰੂ ਹੈ, ਇਹ ਈਸ਼ਵਰ ਦਾ ਡਰ ਮੰਨਣ ਵਾਲਾ ਹੈ, ਪਰਮਾਤਮਾ ਦਾ ਡਰ ਮੰਨਣ ਵਾਲਾ ਹੈ। ਡਰ ਇਹ ਸ਼ਬਦ ਹੀ ਐਸਾ ਹੈ ਜਿਸ ਤੋਂ ਡਰ ਲੱਗੇਗਾ ਉਹ ਦੇਵ ਸਮਾਨ, ਦੇਵਤਿਆਂ ਸਮਾਨ ਨਹੀਂ ਪ੍ਰਤੀਤ ਹੋਵੇਗਾ, ਉਹ ਤੇ ਭੂਤ ਪ੍ਰੇਤ ਲੱਗੇਗਾ। ਜਿਸ ਤੋਂ ਡਰ ਲੱਗਦਾ ਹੈ ਲਾਜ਼ਮੀ ਹੈ ਉਹ ਡਰਾਵਣਾ ਹੋਵੇਗਾ। ਚਿੜੀਆਂ ਨੂੰ ਡਰਾਉਣਾ ਹੈ, ਪੰਛੀਆਂ ਨੂੰ ਡਰਾਉਣਾ ਹੈ, ਇੱਕ ਭਯੰਕਰ ਜਿਹਾ ਚੋਲਾ ਪਾਠਿਆ ਹੋਇਆ ਲਟਕਾ ਕੇ ਕਿਸਾਨ ਰੱਖ ਦਿੰਦਾ ਉਹਨੂੰ ਡਰਾਉਣਾ ਕਹਿੰਦੇ ਨੇ। ਜਿਉਂ ਡਰਨਾ ਖੇਤ ਮਾਹੇ ਡਰਾਇਆ, ਕਿਆ ਪਰਮਾਤਮਾ ਵੀ ਇਸੇ ਤਰੀਕੇ ਦਾ? ਔਰ ਤੂੰ ਕਹਿ ਰਿਹਾ ਕਿ ਮੈਂ ਉਸ ਤੋਂ ਡਰਦਾ, ਮੈਂ ਉਸ ਤੋਂ ਡਰਦਾ, ਤੂੰ ਇਹਦਾ ਮਤਲਬ ਉਹ ਡਰਾ ਰਿਹਾ, ਤੂੰ ਡਰ ਰਿਹਾ, ਜਾਂ ਉਸਦਾ ਰੰਗ ਰੂਪ ਹੀ ਐਸਾ ਹੈ ਕਿ ਤੇਰੇ ਉੱਤੇ ਐਸਾ ਪ੍ਰਭਾਵ ਪੈ ਗਿਆ ਕਿ ਤੂੰ ਡਰ ਰਿਹਾ? ਗੁਰੂ ਅੰਗਦ ਦੇਵ ਜੀ ਮਹਾਰਾਜ ਇਸ ਤਰ੍ਹਾਂ ਦੇ ਸੁਭਾਅ ਨੂੰ ਈਸ਼ਵਰੀ ਸੁਭਾਅ ਅਤੇ ਈਸ਼ਵਰੀ ਗੁਣ ਨਹੀਂ ਮੰਨਦੇ। ਏਕ ਨੇ ਹੀ ਚਾਕਰੀ ਜਿਤ ਬਹੁ ਖਸਮ ਨਾ ਜਾਏ। ਇਹ ਕਿਸ ਤਰ੍ਹਾਂ ਦਾ ਸੇਵਕ ਭਾਵ ਹੈ ਕਿ ਮਾਲਕ ਦਾ ਡਰ ਬਣਿਆ ਹੋਇਆ, ਬੜਾ ਭਾਰੀ ਡਰ। ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ
डर शब्द आया भी है परमात्मा का डर, वो परमात्मा का अदब। अदब करना होर गल है, डरना होर गल है। अदब ते करता है मनुख गुणा तो प्रभावित होके, ते डरदा है कठोरता तो प्रभावित होके, उदी जालमाना तरबियत तो प्रभावित होके, उदे जुलम तो प्रभावित होके डरदा है। अगर परमात्मा का डर बनिया होया तो परमात्मा की तस्वीर बड़ी डरावनी होगी। परमात्मा का अदब बनना है तो परमात्मा की तस्वीर बड़ी प्यारी होगी। भगत अदब करता है, अज्ञानी डरता है। जबकि स्वयं परमात्मा दे किसी प्रकार का कोई डर नहीं। गुरु नानक देव जी महाराज उसनु कहंदे ने निर्भव, कि जो उसका जाप करिए ते प्राप्त की हो जाता है। निर्भव जपे सगल भव मिटे, सारे भय उस मनुख दे मिट जाते ने जो परमात्मा का जाप करता है ते परमात्मा का सेवक बनता है। मरण का भय, नाश हो जाण दा भय, बीमार पै जाण दा भय, बेइज्जत हो जाण दा भय, कमाए हुए धन दे नाश हो जाण दा भय, वरस के किसे प्रकार दा भी भय उस मनुख दे दिल दिमाग दे च नहीं रहिंदा जो निर्भव दा जाप करदा है, निर्भय दी बंदगी करदा है, निर्भव विच लीन होंदा है। साहिब श्री गुरु अंगद देव जी महाराज दा इत्थे फरमान है भी इह किस तरह दी चाकरी, इह किस तरह दा सेवक भाव जिहड़ा कहिंदा पिया कि मैनू ईश्वर दा डर है, मैं उस तो डर रहा। तो तेरा ऐसा कहना इस गल दा सबूत है कि ईश्वर दी तस्वीर कोई मोहनी ते प्यारी नहीं है, कोई दैवी गुणा नाल सम्मिलित नहीं है। मनुख डरदा उस तो है जिस दे जुलम तो प्रभावित होवे, मनुख अदब उथे करदा है जिस दे प्यार तो प्रभावित होवे, जिस दे गुणा तो प्रभावित होवे। अदब करके कोई झुक रहा है ये गल होर है, डर के कोई झुक रहा है ये गल कोई होर है। दो तरह के बंदे झुकते ने किसी के अगों, एक डर दे मारे हुए झुकते ने, एक अदब करके झुकते ने। जो डर का मारिया हुआ झुक रहा है उसकी कठोरता का भय है, उसके जुलम ते अत्याचार का भय है, झुकते ने। बड़े बड़े जालमां नूं सजदे आउंदे ने, बड़े बड़े दुष्टां नूं सजदे आउंदे ने, बड़े बड़े गुंडियां नूं सलामां आउंदियां ने। डर भय, लेकिन भगत नूं भी कोई झुक रहा है, एक संत नूं भी कोई झुक रहा है। तो डर दा मारिया होया नहीं, अदब करके गुणा का प्रभाव पै रहा है। तो संत कोल भी डर के कोई झुक रहा है, बस समझ लो संत संत नहीं है, दुष्ट हो गया। किसी भगत नूं कोई झुक रहा है पर डर दा मारिया झुक रहा है, भगत भगत नहीं होवेगा। कोई आम संसारिक सत्ता का मालिक होवेगा, यह दैवी गुणा का मालिक नहीं है। जो दैवी गुणा का मालिक है मनुख उसके अगों झुकता है, अदब करके झुकता है, गुणा का उस देते प्रभाव पै गया है। पर दुष्ट देते जुलम का प्रभाव पै गया है, और इतना प्रभाव पै गया है कि अपने बचाव लई डर के झुकना उदे कुल हथियार रह गया है, और कुछ है ही नहीं। हुण झुक जाए डर दा मारा होया। पर महाराज कहिंदे ने परमात्मा की सेवकी नूं असी सेवकी नहीं मनदे जो डर नाल कीती जा रही है, क्योंकि परमात्मा की तस्वीर ऐसी नहीं। अक्सर देखा है कि लोगों ने जो नरक का चित्रण किया होया है, कुंभी नरक भी किसी नूं उबलदे तेल दे उबालिया जा रहा है, किसी नूं बिष्टा दे सुटिया जा रहा है, किसी दे शरीर दे टुकड़े टुकड़े किए जा रहे हैं, किसी की जबान कट्टी जा रही है, किसी नूं दुफाड़ किया जा रहा है, और किसी नूं आरे नाल चीरिया जा रहा है। नरक दीयां जिहड़ियां तस्वीरां मिलदियां ने वो यही मिलदियां ने। अगर यही सब कुछ परमात्मा कर रहा है, किसी नूं आरे नाल चीर रहा है, किसी नूं गंदगी दे सुट रहा है, किसी नूं गर्म तेल दे जो है वो तल रहा है, ते किसी नूं उबलदे पानी दे वो उबाल रहा है, तो परमात्मा रहमत दा सागर नहीं है, वो तो एक महान कठोर होवेगा। वो दया दी मूर्ति नहीं है, वो तो एक हुक्मरान ते जालम दी जो है मूर्ति होवेगी। मनुख ने ऐसी कल्पना परमात्मा दी कीती है। अगर ऐसा परमात्मा है तो डर के ही सजदा हो सकता है, अदब नाल सजदा नहीं हो सकता, भावना नाल सजदा नहीं हो सकता, प्यार नाल सजदा नहीं हो सकता, डर के ही सजदा हो सकता है। महाराज कहने नहीं, प्रभु ते ऐसा मनमोहन है, वो ते ऐसा कोमल है,
ਉਹ ਤੇ ਐਸਾ ਪਿਆਰਾ ਹੈ, ਜਦ ਵੀ ਭਗਤ ਝੁਕਦੇ ਨੇ ਉਸਦੇ ਗੁਣਾਂ ਤੋਂ ਪ੍ਰਭਾਵਿਤ ਹੋ ਕੇ, ਉਹਦੇ ਸੁਭਾਅ ਤੋਂ ਪ੍ਰਭਾਵਿਤ ਹੋ ਕੇ, ਉਹਦੇ ਪਿਆਰ ਤੋਂ ਜੋ ਹੈ ਪ੍ਰਭਾਵਿਤ ਹੋ ਕੇ। ਤੋ ਦੋ ਤਰ੍ਹਾਂ ਦਾ ਝੁਕਣਾ ਸਾਰੇ ਜਗਤ ਵਿੱਚ ਮੌਜੂਦ ਹੈ, ਡਰ ਕਰਕੇ ਝੁਕਣਾ, ਅਦਬ ਕਰਕੇ ਝੁਕਣਾ। ਜੋ ਅਦਬ ਕਰਕੇ ਝੁਕ ਰਿਹਾ ਹੈ ਉਸਦੇ ਉੱਤੇ ਗੁਣਾਂ ਦਾ ਪ੍ਰਭਾਵ ਹੈ, ਔਰ ਜੋ ਡਰ ਕਰਕੇ ਝੁਕ ਰਿਹਾ ਹੈ ਉਸਦੇ ਅੰਦਰ ਕਠੋਰਤਾ ਦਾ ਪ੍ਰਭਾਵ ਹੈ। ਤੇ ਜਿਨ੍ਹਾਂ ਨੇ ਪ੍ਰਮਾਤਮਾ ਨੂੰ ਹੀ ਕਠੋਰ ਮੰਨ ਲਿਆ, ਜ਼ਾਲਮ ਮੰਨ ਲਿਆ, ਉਹਨਾਂ ਦੇ ਗਿਆਨ ਤੇ ਹੱਸਣਾ ਆਵੇਗਾ। ਪ੍ਰਭੂ ਭੀਰੂ, ਇਹ ਜੋ ਸ਼ਬਦ ਹੈ, ਇਹ ਜੋ ਧਾਰਮਿਕ ਦੁਨੀਆਂ ਵਿੱਚ ਪ੍ਰਚਲਿਤ ਫਿਕਰਾ ਹੈ, ਦਰਅਸਲ ਇਹ ਅਣਗਹਿਲੀ ਵਿੱਚ ਬਣਾਇਆ ਗਿਆ, ਨਾ ਸਮਝੀ ਵਿੱਚ ਬਣਾਇਆ ਗਿਆ। ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਪ੍ਰਮਾਣ ਕਰਦੇ ਨੇ, ਇਕ ਨੇ ਹੀ ਚਾਕਰੀ ਜਿਤ ਭਾਉ ਖਸਮ ਨਾ ਜਾਏ। ਇਹ ਕਿਸ ਤਰ੍ਹਾਂ ਦੀ ਬੰਦਗੀ, ਇਹ ਕਿਸ ਤਰ੍ਹਾਂ ਦਾ ਸੇਵਕ ਭਾਵ ਕਿ ਮਾਲਕ ਦਾ ਡਰ ਜਾਇਆ ਹੀ ਨਾ, ਬਣਿਆ ਹੀ ਰਵੇ, ਥਰ ਥਰ ਕੰਬਦੇ ਹੀ ਰਹੇ। ਨਾਨਕ ਸੇਵਕ ਕਾਂਡੀਏ ਜੇ ਸੇਤੀ ਖਸਮ ਸਮਾਏ। ਅਸੀਂ ਤੇ ਸੇਵਕ ਹੀ ਉਸਨੂੰ ਮੰਨਦੇ ਹਾਂ, ਮਹਾਰਾਜ ਕਹਿੰਦੇ ਨੇ, ਅਸੀਂ ਤੇ ਭਗਤ ਹੀ ਉਸਨੂੰ ਕਰਦੇ ਹਾਂ। ਅਸੀਂ ਤੇ ਭਗਤ ਦੀ ਧਾਰਨਾ ਇਹ ਬਣਾਈ ਹੋਈ ਹੈ ਕਿ ਜੋ ਭਗਤੀ ਕਰਦਿਆਂ ਕਰਦਿਆਂ ਭਗਵਾਨ ਦਾ ਰੂਪ ਹੋ ਗਿਆ, ਖਸਮ ਦਾ ਰੂਪ ਹੋ ਗਿਆ, ਸੇਤੀ ਖਸਮ ਸਮਾਏ। ਖਸਮ ਦੇ ਜੋ ਸਮਾ ਗਿਆ, ਲੀਨ ਹੋ ਗਿਆ, ਖਸਮ ਦਾ ਰੂਪ ਹੋ ਗਿਆ, ਬੂੰਦ ਸਾਗਰ ਦਾ ਰੂਪ ਹੋ ਗਈ ਹੈ, ਹੁਣ ਕੋਈ ਅਡਰੀ ਗੱਲ ਹੀ ਨਹੀਂ ਹੈ, ਉਹ ਤੇ ਇੱਕ ਮਿਕ ਹੋ ਗਿਆ। ਉਹਨੂੰ ਅਸੀਂ ਸੇਵਕ ਕਹਿੰਦੇ ਹਾਂ, ਉਸਨੂੰ ਅਸੀਂ ਭਗਤ ਕਹਿੰਦੇ ਹਾਂ, ਨਾਲ ਸੰਬੰਧਿਤ ਪੌੜੀ। ਨਾਨਕ ਅੰਤ ਨਾ ਜਾਪਣੀ ਹਰ ਤਾਂਕੇ ਪਾਰਾ ਵਾਰ, ਉਰਾਰ ਤੇ ਪਾਰ ਪਾਰਾ ਵਾਰ ਜੋ ਹੈ, ਮਹਾਰਾਜ ਕਹਿੰਦੇ ਨੇ ਇਸਦਾ ਅੰਤ ਨਹੀਂ ਜਾਪਿਆ ਜਾਂਦਾ। ਉਸ ਪਰਿਪੂਰਨ ਪਰਮਾਤਮਾ ਨੇ ਜੋ ਕੁਝ ਬਣਾਇਆ ਹੈ, ਇਹ ਬਣਤਰ ਕਿੱਥੋਂ ਸ਼ੁਰੂ ਹੁੰਦੀ ਹੈ, ਆਰ ਨਹੀਂ ਦਿਖਾਈ ਦਿੰਦਾ, ਔਰ ਇਹ ਬਣਤਰ ਕਿੱਥੇ ਖਤਮ ਹੁੰਦੀ ਹੈ, ਪਾਰ ਨਹੀਂ ਦਿਖਾਈ ਦਿੰਦਾ। ਇਸ ਵਾਸਤੇ ਕਹਿੰਦੇ ਨੇ ਪਰਮਾਤਮਾ ਦੇ ਉਰਵਾਰ ਪਾਰ ਦਾ ਕੋਈ ਪਤਾ ਨਹੀਂ। ਜਿਸ ਦਿਨ ਪਤਾ ਚੱਲ ਜਾਏ ਇੱਥੋਂ ਸ਼ੁਰੂ ਆਉਂਦਾ ਹੈ, ਇੱਥੇ ਖਤਮ ਆਉਂਦਾ ਹੈ, ਉਹ ਸਾਡੀ ਸਮਝ ਵਿੱਚ ਆ ਗਿਆ। ਤੇ ਜੋ ਸਮਝ ਵਿੱਚ ਆ ਜਾਂਦਾ ਹੈ ਉਹ ਪਕੜ ਵਿੱਚ ਆ ਜਾਂਦਾ ਹੈ। ਜੋ ਪਕੜ ਵਿੱਚ ਆ ਗਿਆ ਉਹਦੀ ਪੂਜਾ ਦੀ ਲੋੜ ਨਹੀਂ, ਉਸਦੀ ਪ੍ਰਤਿਸ਼ਠਾ ਦੀ ਲੋੜ ਨਹੀਂ, ਉਹ ਤੇ ਪਕੜ ਵਿੱਚ ਆ ਗਿਆ, ਉਹ ਤੇ ਸਮਝ ਵਿੱਚ ਆ ਗਿਆ। ਤੋ ਸਤਿਗੁਰਾਂ ਦੀ ਬਾਣੀ ਕਹਿੰਦੀ ਹੈ, ਤੂੰ ਕਿਤਨਾ ਵੀ ਸਮਝਣ ਦੀ ਕੋਸ਼ਿਸ਼ ਕਰ, ਕੁਛ ਐਸਾ ਬਚ ਜਾਏਗਾ ਜੋ ਤੇਰੀ ਸਮਝ ਤੋਂ ਅਜੇ ਵੀ ਪਰੇ ਹੈ। ਤੂੰ ਕਿਤਨਾ ਵੀ ਕਥਨ ਕਰ, ਫਿਰ ਵੀ ਕੁਛ ਬੋਲ ਐਸੇ ਰਹਿ ਜਾਣਗੇ ਜੋ ਤੇਰੀ ਜ਼ਬਾਨ ਤੋਂ ਪਰੇ ਰਹਿ ਗਏ। ਤੂੰ ਕਿਤਨਾ ਵੀ ਵੇਖਣ ਦੀ ਕੋਸ਼ਿਸ਼ ਕਰ, ਲੇਕਿਨ ਫਿਰ ਵੀ ਆਰ ਦਾ ਤੇ ਪਾਰ ਦਾ ਤੂੰ ਦਰਸ਼ਨ ਨਹੀਂ ਕਰ ਸਕੇਗਾ। ਇਹ ਗੱਲ ਵੱਖਰੀ ਕਿ ਤੂੰ ਦਰਸ਼ਨ ਤੇ ਕਰੇਗਾ, ਪਰ ਆਰ ਤੇ ਪਾਰ ਦਾ ਨਹੀਂ। ਕਿੱਥੋਂ ਸ਼ੁਰੂ ਹੁੰਦਾ ਹੈ, ਕਿੱਥੇ ਖਤਮ ਹੁੰਦਾ ਹੈ, ਕੋਈ ਨਾ ਜਾਣੇ ਤੇਰਾ ਕੇਤਾ ਕੇਵਡ ਚੀਰਾ, ਕੋਈ ਨਹੀਂ ਜਾਣਦਾ ਤੇਰਾ ਚੋਲਾ ਕਿੰਨਾ ਵੱਡਾ ਹੈ। ਬਾਕੀ ਹਰ ਚੀਜ਼ ਦਾ ਅਸੀਂ ਜਗਤ ਵਿੱਚ ਦੇਖਦੇ ਹਾਂ, ਉਹ ਆਰ ਪਾਰ ਦੇਖ ਲੈਂਦੇ ਹਾਂ। ਸਾਗਰ ਹੈ, ਦਰਿਆ ਨੇ, ਪਹਾੜ ਨੇ, ਝੀਲਾਂ ਨੇ, ਜ਼ਮੀਨ ਹੈ, ਸੂਰਜ ਚੰਦ ਤਾਰੇ ਨੇ, ਗ੍ਰਹਿ ਨੇ, ਨਛੱਤਰ ਨੇ, ਮਨੁੱਖ ਹੈ। ਲੇਕਿਨ ਉਹ ਜੋ ਬ੍ਰਹਮ ਜਿਸ ਵਿੱਚ ਇਹ ਸਭ ਕੁਛ ਹੈ, ਉਹ ਕਿੱਥੋਂ ਆਰੰਭ ਹੁੰਦਾ ਹੈ, ਕਿੱਥੇ ਖਤਮ ਹੁੰਦਾ ਹੈ, ਔਰ ਜਦ ਉਸਦਾ ਕੋਈ ਪਤਾ ਨਹੀਂ, ਤਾਂ ਉਹ ਜਿੱਥੇ ਜਿੱਥੇ ਤੱਕ ਹੈ ਉੱਥੇ ਉੱਥੇ ਤੱਕ ਉਸਦੀ ਬਣਤਰ ਵੀ ਹੈ, ਉਹਦੀ ਬਣਾਵਟ ਵੀ ਹੈ। ਜਿੱਥੇ ਜਿੱਥੇ ਤੱਕ ਨਿਰੰਕਾਰ ਹੈ ਉੱਥੇ ਉੱਥੇ ਤੱਕ ਸੰਸਾਰ ਵੀ ਹੈ। ਤੋ ਨਿਰੰਕਾਰ ਦਾ ਅੰਤ ਨਹੀਂ, ਸੰਸਾਰ ਦਾ ਵੀ ਅੰਤ ਨਹੀਂ। ਬਹੁਤ ਅਥਾਹ

0: आशा दीवार भी 24वीं पौड़ी और आशा दीवार भी समाप्ति की पौड़ी। इस नाल भी दो श्लोक ने एक गुरु नानक देव जी महाराज का, एक दूजे पातशाह गुरु अंगद देव जी महाराज का। करीबन करीबन दोहां विच ख्यालां दी लड़ी इको ही चलती है। आपे भांडे साजियन आपे पूर्ण दे। इत्थे गुरु नानक देव जी महाराज अकाल पुरख नूं एक कुम्हार नाल तशबीह देंदे ने, ते कुम्हार दी तरह उन्हें तरह तरह के जीवां दे भांडे घड़े ने। देखदे आ कुम्हार घड़े बना रहा है, मटकियां बना रहा है, कसौरे बना रहा है, कूजे बना रहा है, किसे दे उत्ते बड़े सोहने ढंग की चित्रकारी कर रहा है, किसे नूं उंजी सादा रहण देंदा पिया है, मामूली जिहा रंग जो है पा दिता है। अनंत घड़े, फिर ये घड़े वख वख लोगां दे घरां च गए, किसे ने उहदे च दुध पा के रखे और किसे ने उस भांडे नूं अग ते धर दिता है। दिन रात अग ते पिया है, थले अग पई बलदी है। इसनूं कबीर अपने ढंग नाल कहिंदे, काहू में मोती मुकताहल काहू ब्याद लगाई, कुमारे एक चो माटी गूंदी बौबिद बानी लाई, काहू में मोती मुकताहल काहू ब्याद लगाई। उस कुमार ने तरह तरह के जड़े भांडे बनाए ने, किसे ने घर विच उसे भांडे दे अंदर मोतिया नू रखिया है, हीरिया नू छुपा के रखिया है उस बने हुए भांडे विच, पर कोई ओही भांडा अग दे उत्ते चढ़िया होया तपिया पिया। हे प्रभु, ये जीवां दे भांडे जो तू साजे ने, देखदे आ किसे दे अंदर ते ज्ञान दा हीरा चमकदा पिया, किसे दे अंदर भगती दे मोती पए होए ने, किसे दे अंदर दैवी गुणा दे रतन पए ने, पन्ने पए ने, मूंगे जवाहरात पए ने, पर कोई दुखां दे चुल्ले ते ही सड़दे पए ने और तप रहे ने दिन रात। प्रभु, भांडे ते तू ही बनाए ने, साजना ते तेरी है, पर एक कमाल दी साजना है, किसे च हीरे ते मोती ते कोई चुल्ले ते जो है चढ़े होया है। साहिब श्री गुरु नानक देव जी महाराज कहंदे ने, मैं इस ढंग नाल देखदा पिया, आपे भांडे साजियन आपे पूर्ण दे। आप ही इन्हां भांडिया दी साजना करदा है, आप ही इन्हां नूं पाया तकमील तक लै जांदा है, पर इक नी दुध समाई है इक चुल्ले रहन चले गए। एक ना देखते सांभ के दुध रख दिता जाता है, पर एक अग्नि ते चढ़े हुए ने, पट्ठी ते पए ने, अग ते ही पए ने। अगर मनुख भांडे की तरह है तो वाकई इस दे अंदर दैवी गुणा का दुध भी पिया होगा, और ये भांडे की तरह है तो फिर चुल्ले भी चढ़िया होगा, किधरे ना किधरे चुल्ले ते चढ़िया पिया होगा। देखते हाँ बहुते भांडे तो चुल्ले ते ही चढ़े हुए ने, कोई किसे दुख दे, कोई किसे दुख दे, कोई किसे विपता च, कोई किसे विपता च। अक्सर ऐसा होता है कि मनुख अपनी अकल ज्यादा समझदा है, दूजे का धन ज्यादा समझदा है, अपना दुख छोटा भी वड्डा मनदा है, तो दूजे का निक्का जिहा सुख भी बहुत वड्डा मन लैंदा है। ये मनुख दे देखण दे अपने जो है पैमाने ने। बाबा फरीद कहिंदे ने, आम बंदियां दा ते कहना एक पासे, मैनू भी ये भुलेखा लग गया सी, ते मैं दुखी हाँ जगत सुखी है, मेरे नालों सारा जगत सुखी है और दुखी हाँ तो केवल मैं। पर जद मेरी ये सोचनी सी उदों मैं खड्ड विच खड़ा सी, दुनिया मैनू महल माड़ियां ते बैठी हुई दिखाई देंदी सी, सहजे सहजे मैं भी चढ़ना शुरू कीता, ते जद पहाड़ी दी शिखर ते पहुंचया, पहाड़ दी चोटी ते मैं पहुंचया, तो मैं की देखया, दुखां दी अग ते घर घर विच पई बलदी है। बाबे फरीद दा ए श्लोक बड़ा कीमती श्लोक है। आप कहिंदे ने, फरीदा मैं जाणिया दुख मुझको, दुख सवाया जग ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ। ਘਰ ਘਰ ਵਿੱਚ ਮੈਨੂੰ ਭਾਂਡੇ ਚੁੱਲ੍ਹੇ ਤੇ ਚੜੇ ਹੋਏ ਦਿਖਾਈ ਦਿੰਦੇ ਪਏ, ਘਰ ਘਰ ਵਿੱਚ ਅੱਗ ਬਲਦੀ ਹੋਈ ਦਿਖਾਈ ਦੇ ਰਹੀ ਹੈ। ਪਰ ਉੱਚੇ ਚੜ ਕੇ ਦੇਖਿਆ, ਬਿਨਾਂ ਉਚਾਈ ਤੇ ਚੜਿਆ ਇਹ ਅਸਲੀਅਤ ਦਿਖਾਈ ਨਹੀਂ ਦੇਗੀ। ਤੇ ਉਚਾਈ ਹੈ ਗਿਆਨ ਦੀ, ਉਚਾਈ ਹੈ ਸੂਝ ਸਮਝ ਦੀ। ਜਦ ਕੋਈ ਮਨੁੱਖ ਸੂਝ ਸਮਝ ਦੀ ਉੱਚੀ ਟੀਸੀ ਤੇ ਪਹੁੰਚਦਾ ਹੈ, ਸਾਰਾ ਜਗਤ ਉਸਨੂੰ ਦੁੱਖ ਦੀ ਲਪੇਟ ਵਿੱਚ ਦਿਖਾਈ ਦਿੰਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਤੇ ਇਹ ਫੈਸਲਾ ਕੁਨ ਗੱਲ ਕਰ ਦਿੱਤੀ ਹੈ ਕਿ ਬਾਲੀ ਰੋਵੈ ਨਾਇ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹ ਦੋ ਵਾਕ ਜਗਤ ਪ੍ਰਸਿੱਧ ਨੇ, ਨਾਨਕ ਦੁਖੀਆ ਸਭ ਸੰਸਾਰ। ਇਹ ਬੰਦੇ ਸਿਰਫ ਤੂੰ ਹੀ ਦੁਖੀ ਨਹੀਂ, ਸਾਰਾ ਜਗਤ ਦੁੱਖ ਦੇ ਚ ਹੈ। ਪਰ ਚੁੱਲ੍ਹੇ ਤੇ ਵੀ ਉਸਨੇ ਜਦ ਕੋਈ ਭਾਂਡੇ ਚਾੜੇ ਨੇ, ਕੁਝ ਮਕਸਦ ਤੇ ਹੋਵੇਗਾ, ਆਖਿਰ ਉਸਦਾ ਕੁਛ ਨਾ ਕੁਛ ਤੇ ਮੁਦਾ ਹੋਵੇਗਾ। ਇੱਕ ਸੂਫੀ ਦਾ ਕਹਿਣਾ ਹੈ, ਜ਼ਖਮ ਜਦ ਵੀ ਕੋਈ ਜ਼ਿਹਨ ਉਹ ਦਿਲ ਪਰ ਲਗਾ, ਜ਼ਿੰਦਗੀ ਕੀ ਤਰਫ ਇੱਕ ਦਰੀਚਾ ਖੁਲਾ, ਹਮ ਵੀ ਗੋਇਆ ਕਿਸੀ ਸਾਜ਼ ਕੇ ਤਾਰ ਹੈ, ਚੋਟ ਖਾਤੇ ਰਹੇ ਗੁਨਗੁਨਾਤੇ ਰਹੇ। ਜ਼ਰਬ ਨਾ ਪਹੁੰਚਾਈਏ ਤੰਤੀ ਸਾਜ਼ ਤੇ ਤਾਂ ਉਸਦੇ ਚੋਂ ਸੰਗੀਤ ਨਹੀਂ ਨਿਕਲਦਾ, ਗੀਤ ਨਹੀਂ ਨਿਕਲਦਾ। ਅਗਰ ਮਨੁੱਖ ਨੂੰ ਇੱਕ ਸਿਤਾਰ ਮੰਨ ਲਈ ਹੈ, ਅਗਰ ਮਨੁੱਖ ਨੂੰ ਇੱਕ ਸਾਜ਼ ਮੰਨ ਲਈ ਹੈ, ਤਾਂ ਮੈਂ ਦੇਖਿਆ ਉਹੀ ਸਾਜ਼ ਚੰਗੇ ਵੱਜੇ ਨੇ ਜਿਨ੍ਹਾਂ ਦੀ ਤਾਰਾਂ ਤੇ ਕੋਈ ਜ਼ਰਬ ਪਹੁੰਚੀ ਹੈ, ਜਿਨ੍ਹਾਂ ਦੀ ਤਾਰਾਂ ਤੇ ਕੋਈ ਚੋਟ ਪਹੁੰਚੀ ਹੈ। ਜਿਨ੍ਹਾਂ ਦੀ ਤਾਰਾਂ ਤੇ ਕੋਈ ਚੋਟ ਨਹੀਂ ਪਹੁੰਚੀ, ਉਹਨਾਂ ਦੇ ਸੰਗੀਤ ਤੇ ਅੱਜ ਤੱਕ ਨਹੀਂ ਨਿਕਲ ਸਕਿਆ, ਉਹ ਸਾਜ਼ ਐਵੇਂ ਪਏ ਨੇ। ਦੁਨੀਆਂ ਭਰ ਦੇ ਦਾਰਸ਼ਨਿਕ ਭਗਤ ਸੰਤ ਜਨ 99 ਫੀਸਦੀ ਉਹੀ ਨੇ ਜੋ ਦੁੱਖਾਂ ਦੀ ਖਾਣ ਵਿੱਚੋਂ ਨਿਕਲੇ ਨੇ, ਜੋ ਗਮ ਦੇ ਡੂੰਘੀਆਂ ਧਾਰਾਵਾਂ ਵਿੱਚੋਂ ਮੋਤੀਆਂ ਦੀ ਤਰ੍ਹਾਂ ਜੋ ਹੈ ਨਿਕਲੇ ਨੇ। ਜਾਪਦਾ ਹੈ ਇਹ ਵੀ ਇੱਕ ਪ੍ਰਭੂ ਦੀ ਲੋੜ ਸੀ। ਜੈਸੇ ਜ਼ਰਬ ਪਹੁੰਚਾਏ ਬਿਨਾਂ ਸਾਜ਼ ਵਿੱਚੋਂ ਸੰਗੀਤ ਨਹੀਂ ਨਿਕਲਦਾ, ਡੂੰਘੀ ਧਾਰ ਵਿੱਚ ਡੁਬਕੀ ਲਾਏ ਬਿਨਾਂ ਮੋਤੀਆਂ ਦੀ ਪ੍ਰਾਪਤੀ ਨਹੀਂ, ਇਸੇ ਤਰੀਕੇ ਨਾਲ ਦੁੱਖ ਨੂੰ ਗਹਿਰੇ ਤਲ ਵਿੱਚ ਸਮਝੇ ਬਿਨਾਂ ਸੁੱਖ ਦਾ ਅਨੁਭਵ ਮਾਨਣਾ ਵੀ ਬੜਾ ਔਖਾ ਹੈ। ਇਹੀ ਕਾਰਨ ਹੈ ਕਿ ਵਿਪਰੀਤ ਹਾਲਤ ਪਰਿਪੂਰਨ ਪਰਮਾਤਮਾ ਨੇ ਬਣਾਈ ਹੈ। ਇਸ ਵਾਸਤੇ ਸੁੱਖ ਦਾ ਬਹੁਤ ਵੱਡਾ ਬੋਧ ਉਹਨਾਂ ਨੂੰ ਹੀ ਪ੍ਰਾਪਤ ਹੋਇਆ, ਉਹਨਾਂ ਨੂੰ ਹੀ ਮਿਲਿਆ ਜਿਨ੍ਹਾਂ ਕੋਲ ਦੁੱਖ ਦਾ ਬਹੁਤ ਵੱਡਾ ਬੋਧ ਸੀ। ਇਸ ਵਾਸਤੇ ਦੁੱਖ ਨੂੰ ਕਿਧਰੇ ਪਰਮਾਤਮਾ ਦੀ ਕਰੋਪੀ ਨਾ ਮੰਨ ਲਈ ਹੈ। ਕੇਤਿਆਂ ਦੁੱਖ ਭੂਖ ਸਦਮਾ ਭੇਦਾਤ ਤੇਰੀ ਦਾਤਾਰ। ਤੋ ਮਹਾਰਾਜ ਕਹਿੰਦੇ ਇੱਕ ਨੀ ਦੁੱਧ ਸਮਾਈ ਹੈ, ਇੱਕ ਚੁੱਲ੍ਹੇ ਰਹਿਣ ਚਲੇ। ਇੱਕ ਨਾ ਦੇ ਇੱਥੇ ਦੁੱਧ ਪਿਆ, ਜੰਮਦਿਆਂ ਹੀ ਰਾਜਕੁਮਾਰ, ਜੰਮਦਿਆਂ ਹੀ ਠਾਠ ਪਾਠ, ਜੰਮਦਿਆਂ ਹੀ ਸ਼ਾਨੋ ਸ਼ੌਕਤ, ਪਰ ਇੱਕ ਚੁੱਲ੍ਹੇ ਤੇ ਪਏ ਨੇ, ਅੱਗ ਤੇ ਜੋ ਹੈ ਪਏ ਨੇ। ਪਰ ਇਸ ਦੇ ਵਿੱਚ ਕਦੀ ਬਹੁਤ ਮੁਤਾਲਾ ਕਰੀਏ, ਜ਼ਿੰਦਗੀ ਵਿੱਚ ਕੋਈ ਚੁਣੌਤੀ ਨਾ ਹੋਵੇ, ਕੋਈ ਸੰਘਰਸ਼ ਨਾ ਹੋਵੇ, ਤੇ ਮਨੁੱਖ ਅੱਗੇ ਨਹੀਂ ਵੱਧਦਾ, ਅਗਾਂਹ ਨਹੀਂ ਵੱਧ ਸਕਦਾ। ਇਹ ਸਭ ਤੋਂ ਵੱਡਾ ਸੰਘਰਸ਼ ਹੈ ਦੁੱਖ। ਇਸ ਦੁੱਖ ਨੂੰ ਹੀ ਮਹਾਤਮਾ ਬੁੱਧ ਨੇ ਸਮਝਿਆ ਕਿ ਸਿਧਾਰਥ ਮਹਾਤਮਾ ਬਣ ਗਏ। ਇਸ ਦੁੱਖ ਤੋਂ ਹਿਰਦਾ ਪੀੜਤ ਹੋਇਆ, ਚਾਹੇ ਦੁੱਖ ਕਿਸੇ ਹੋਰ ਦਾ ਸੀ, ਆਪਣਾ ਨਹੀਂ ਸੀ। ਕਿਸੇ ਬੁੱਢੇ ਨੂੰ ਵੇਖਿਆ, ਕਿਸੇ ਦੀ ਲਾਸ਼ ਵੇਖੀ ਹੈ, ਮੁਰਝਾਇਆ ਹੋਇਆ ਫੁੱਲ ਵੇਖਿਆ, ਰੋਂਦੇ ਹੋਏ ਕੋਈ ਮਨੁੱਖ ਦੇਖ ਲੈਣੇ, ਦੁੱਖ ਤੇ ਦੂਜਿਆਂ ਦਾ ਸੀ, ਲੇਕਿਨ ਆਪਣੇ ਹਿਰਦੇ ਚ ਥਾਂ ਦਿੱਤੀ, ਆਪਣਾ ਹਿਰਦਾ ਰੋ ਉੱਠਿਆ, ਤੜਪ ਉੱਠਿਆ। ਸਿਧਾਰਥ ਜਦ ਰੋਇਆ, ਉਹਦੇ ਰੋਣ ਦੇ ਹੰਝੂਆਂ ਵਿੱਚ ਸਿਧਾਰਥ ਬਹਿ ਗਿਆ, ਮਹਾਤਮਾ ਬੁੱਧ ਪ੍ਰਗਟ ਹੋ ਗਿਆ। ਦੁੱਖ ਨੇ ਹੀ ਸਿਧਾਰਥ ਨੂੰ ਮਹਾਤਮਾ ਬੁੱਧ ਬਣਾ ਦਿੱਤਾ। ਉਹ ਸਿਧਾਰਥ ਜੈਸੇ ਤੇ ਕਈ ਰਾਜਕੁਮਾਰ ਨੇ, ਕੌਣ ਪੁੱਛਦਾ ਹੈ, ਇਤਿਹਾਸ ਵਿੱਚ ਵੀ ਨਾਮੋ ਨਿਸ਼ਾਨ ਮਿਟ ਗਏ ਨੇ, ਪਰ ਜਦ ਤੱਕ ਸੂਰਜ ਚੰਦ ਤਾਰੇ ਰਹਿਣਗੇ, ਮਹਾਤਮਾ ਬੁੱਧ ਨੂੰ ਮਿਟਾਉਣਾ ਬਹੁਤ ਔਖਾ। ਹੰਝੂਆਂ ਦੇ ਨਾਲ ਸਿਧਾਰਥ ਮਿਟ ਗਿਆ ਹੈ, ਮਹਾਤਮਾ ਬੁੱਧ ਪੈਦਾ ਹੋ ਗਿਆ। ਭਾਵੇਂ ਇਹ ਭਾਂਡਾ ਚੁੱਲ੍ਹੇ ਤੇ ਚੜਿਆ, ਪਰ ਚੁੱਲ੍ਹੇ ਤੇ ਚੜ ਕੇ ਅਮਰ ਹੋ ਗਿਆ, ਪੱਕ ਗਿਆ, ਪੁਖਤਾ ਹੋ ਗਿਆ। ਅਗਨੀ ਨੇ ਉਸਨੂੰ ਪੱਕਾ ਕਰ ਦਿੱਤਾ, ਹੋਰ ਮਜ਼ਬੂਤ ਕਰ ਦਿੱਤਾ। ਜਿਸ ਭਾਂਡੇ ਚ ਸਾਗ ਸਬਜ਼ੀ ਬਣਾਈ ਜਾਂਦੀ ਹੈ, ਪੁਰਾਣਾ ਜ਼ਮਾਨਾ, ਮਿੱਟੀ ਦੇ ਭਾਂਡੇ, اور جو جتنا زیادہ اگ تے چڑھیا ہوا بھانڈا ہوندا سی وہ اتنا ہی زیادہ مضبوط ہو جاندا سی، وہ اتنا ہی زیادہ جو ہے پک جاندا سی اور بالکل دھاتو دی طرح مضبوط ہو جاندا سی۔ تو انہاں منکھاں دے اندر بہت وڈی پکیائی دیکھن نوں ملدی ہے جنہاں نے بہت گہرے دکھ محسوس کیتے ہون۔ لازمی نہیں کہ دکھ انہاں دی جھولی چ ہون، ایسا بھی ہو سکدا ہے دکھ کسے دا ہے محسوس آپ کیتا ہے، پیڑا کسے دی ہے پر محسوس آپ کیتی ہے، کہ جد محسوس آپ کیتی ہے تو آپ تے چولہے تے بیٹھ گیا، آپ تے جو ہے تڑپے ہے۔ تو مہاراج کہنے ایک نی دودھ سمائیے، ایک چولہے رہن چڑھے ایک نہالی پہ سمن، ایک اوپر رہن کھڑے۔ کمال دی گل ہے مہاراج، میں دیکھنا ایک تے سونے بستر تے ستے پے نے، ایک انہاں دی رکھوالی کرن لئی چوکیدار باہر کھڑے نے۔ ساری رات جاگ کے کوئی ساری رات کسی نو سلا رہے ہے، کوئی ساری رات آرام دی کہ سرکشت نیند سو سکے، کوئی ساری رات بے آرام ہو کے جاگے ہے، کوئی ساری رات بے آرامی نال پہرا دیندا رہے ہے، اس واسطے کہ ساری رات کوئی آرام نال سو سکے۔ مہاراج کہندے میں حیران ہاں، کئیاں دا آرام کئیاں دی بے آرامی تے کھڑا ہے۔ اس واسطے جو آرام دے چ ہے وہ کدھرے بہت اپنے آپ نوں وڈا نہ سمجھ لوے، اودی سرکشا تے اس دا بہت وڈا آرام کسی دی بے آرامی تے کھڑے ہے۔ ایک موری دی اٹ ہے، تھلے دی اٹ ہے، ایک اوپر دی اٹ ہے چھت دی، دیوار دی اوپر دی اٹ سب تو اچھی دی اٹ، اگر ایسا مان کرے اے اٹ تو سب تو تھلے میں سب تو اوپر، اس واسطے میں وڈی ہاں تو چھوٹی ہے، تو تے بالکل تھلے پئی ہے زمین تے، اے مینو دیکھ میں آسمان تک پہنچ گئی ہوں، میں بلندیاں نو چھو لیا ہے اونچائیاں نو چھو لیا ہے۔ پر حقیقت اے ہے کہ کوئی اٹ تھلے نہ ہوئے تا کوئی اٹ اوپر بھی نہیں جا سکتی، کئیاں دا بہت اچا اٹھنا محض اس واسطے ہے کہ کچھ تھلے نے، کوئی اٹا تھلے رہن نو اگر راضی نہیں تا قطعی ہی کوئی اٹا اوپر رہ ہی نہیں سکدے۔ یہ پربھو دی ایک لیلا کہ اٹا کچھ تھلے بھی چاہی دیا نے تا ہی اٹا کچھ اوپر رہ سکدے۔ کچھ ایک دو منک بے آرام ایندے وچ بھی چاہی دے نے تا ہی ایک دو آرام کر سکن گے۔ اس طرح دی لیلا، اس طرح دا کھیل، مہاراج کہندے میں کھیل دیکھ کے حیران ہاں کہ ایک آرام نال سو رہے نے تے ایک ساری رات بے آرامی نال کھڑے ہو کے انہاں دے پیرا پے دے دے نے۔ ایک نہالی پے سمن ایک اوپر رہن کھڑے، تنا سوارے نانکا جن کو نظر کرے، جنہاں تے اپنی بخشش کردا ہے انہاں نوں ادھیاتمک گناں نال شنگار دیندا ہے، سوار دیندا ہے۔ سب تو وڈا شنگار ہے ادھیاتمک گن، ادھیاتمک زیور، ربی گناں دے زیور جس نے پہن لے نے، اس تو وڈی سندرتا جگت وچ کوئی ہور ہے نہیں، وہ سب تو وڈا سوریا ہویا منک ہے۔ دوجا سلوک، دوجے پاتشاہ گرو انگد دیو جی مہاراج دا، آپے ساجے کرے آپ جائی بھی رکھے آپ، ساجنا وہ آپ کردا ہے، رکشا وہ آپ کردا ہے، جائی بھی رکھے آپ، اپنی جائی ہوئی اپنی بنائی ہوئی یہ بھی حفاظت بھی وہ آپ کردا ہے۔ پہاڑ نے، برکش نے، ساگر ہے، گرہ نچھتر نے، یہ اس نے ہی تھم کے رکھے ہوئے ہیں۔ کہ جی اتنا وڈا پسارا اس نے تھم کے رکھے ہے تو اے بندے تینوں بھی اس نے ہی تھم کے رکھے ہیں، ذرا سوچ۔ یہ کہ کئی دفعہ کوڈ کر لی ایسا سوچ لیں دی ہے کہ میں شیطیر دے تھلے نہ ہوا تو شیطیر گر جائے گا، کئی دفعہ میں ایسا دھارنا بیچ منکھا نو دیکھنا جو سوچ دے نے کہ شاید اسی نہ ہوئیے سنسار کیویں چلے گا، اسی نہ ہوئیے پروار کیویں چلے گا، اسی نہ ہوئیے یہ سنستھا کیویں چلے گی۔ پر دیکھن دے چاہوندا جد او نہیں رہ جاندا تو سنسار تے چلدا ہی رہندا، پروار تے چلدا ہی رہندا، سنستھاواں تے چلدیاں ہی رہندیاں نے۔ اینوں ہی مہاراج کہندے نے کیتی گئی دیکھواجے وجائے، وہی ایک رہسی جو سچا خدا ہے، آپے ساجے کرے آپ جائی بھی رکھے آپ، کس وچ جنت اپائے کے دیکھے تھاپ اداپ۔ ਇਹ ਜਿਹੜੀ ਸ੍ਰਿਸ਼ਟੀ ਉਸਦੀ ਜਾਈ ਹੋਈ ਹੈ, ਇਸ ਦੇ ਤਰ੍ਹਾਂ ਤਰ੍ਹਾਂ ਦੇ ਜੀਵਾਂ ਜਨਤਾ ਨੂੰ ਪੈਦਾ ਕਰਕੇ, ਮਾਰ ਕੇ, ਉਥਾਪ ਕੇ ਔਰ ਥਾਪਨਾ ਕਰਕੇ, ਉਹ ਪਰਿਪੂਰਨ ਪਰਮਾਤਮਾ ਵੇਖਦਾ ਹੈ ਇਸ ਕੌਤਕ ਨੂੰ। ਕਿਸ ਨੂੰ ਕਹੀਏ ਨਾਨਕਾ, ਸਭ ਕੁਛ ਆਪੇ ਆਪ। ਹੁਣ ਇਸ ਤਰ੍ਹਾਂ ਦੀ ਫਰਿਆਦ ਕਿਸ ਦੇ ਅੱਗੋਂ ਕਰੀਏ ਕਿ ਹੇ ਪ੍ਰਭੂ, ਇੱਕ ਚੁੱਲ੍ਹੇ ਤੇ ਕਿਉਂ ਚੜੇ ਨੇ, ਇੱਕ ਨਾਂ ਵਿੱਚ ਦੁੱਧ ਕਿਉਂ ਹੈ, ਇੱਕ ਆਰਾਮ ਵਿੱਚ ਕਿਉਂ ਨੇ, ਇੱਕ ਬੇਆਰਾਮੀ ਵਿੱਚ ਕਿਉਂ ਨੇ। ਮਹਾਰਾਜ ਕਹਿੰਦੇ ਨੇ ਜਦ ਸਾਰੀ ਸਾਜਨਾ ਉਸਦੀ, ਸਾਰੀ ਬਣਤਰ ਉਸਦੀ, ਤਾਂ ਕਿਸ ਨੂੰ ਕਹੀਏ ਨਾਨਕਾ, ਸਭ ਕੁਛ ਆਪੇ ਆਪ। ਜਦ ਆਪ ਹੀ ਉਹ ਆਪ ਹੈ ਜੋ ਚੁੱਲ੍ਹੇ ਤੇ ਚੜਿਆ ਹੈ, ਉਹਦੇ ਵਿੱਚ ਵੀ ਉਹ ਆਪ ਹੈ, ਔਰ ਜਿਹਦੇ 'ਚ ਦੁੱਧ ਪਿਆ ਉਹਦੇ 'ਚ ਵੀ ਆਪ ਹੈ, ਜੋ ਬੇਆਰਾਮ ਹੋ ਕੇ ਖੜਾ ਹੈ ਉਹਦੇ 'ਚ ਵੀ ਉਹ ਆਪ ਬੈਠਾ ਹੈ, ਜੋ ਆਰਾਮ ਨਾਲ ਸੁੱਤਾ ਹੋਇਆ ਹੈ ਉਸਦੇ 'ਚ ਵੀ ਉਹ ਆਪ ਬੈਠਾ ਹੈ। ਤੇ ਜਿਸ ਦਿਨ ਐਸਾ ਪ੍ਰਤੀਤ ਹੋ ਜਾਏ, ਮਹਿਸੂਸ ਹੋ ਜਾਏ, ਕਮ ਸੇ ਕਮ ਉਸ ਮਨੁੱਖ ਦੇ ਗਿਲੇ ਜਿਹੜੇ ਮੁੱਕ ਜਾਂਦੇ ਨੇ। ਕਿਸ ਨੂੰ ਕਹੀਏ ਨਾਨਕਾ, ਸਭ ਕੁਛ ਆਪੇ ਆਪ ਪੌੜੀ। ਵੱਡੇ ਕੀਆਂ ਵਡਿਆਈਆਂ, ਕੁਛ ਕਹਿਣਾ ਕਹਿਣ ਨਾ ਜਾਏ। ਪ੍ਰਭੂ ਬਹੁਤ ਵੱਡਾ ਹੈ, ਬਹੁਤ ਵੱਡਾ ਹੈ। ਕਿਸ ਕਰਕੇ ਵੱਡਾ ਹੈ? ਵਡਿਆਈਆਂ ਕਰਕੇ ਵੱਡਾ ਹੈ, ਗੁਣਾਂ ਕਰਕੇ ਵੱਡਾ ਹੈ। ਪਰ ਉਸਦੀਆਂ ਵਡਿਆਈਆਂ ਕਹਿਣ ਵਿੱਚ ਨਹੀਂ ਆਉਂਦੀਆਂ। ਪੂਰਨ ਤੌਰ ਤੇ ਉਸਨੂੰ ਬਿਆਨ ਕਰਨਾ ਬੜਾ ਕਠਿਨ ਹੈ, ਬਹੁਤ ਔਖਾ ਹੈ। ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਕੁਰਾਨ ਸ਼ਰੀਫ ਨੇ ਆਪਣੇ ਢੰਗ ਨਾਲ ਉਸਦੀਆਂ ਵਡਿਆਈਆਂ ਨੂੰ ਬਿਆਨ ਕੀਤਾ ਹੈ। ਗੀਤਾ ਨੇ ਆਪਣੇ ਢੰਗ ਨਾਲ ਉਸਦੇ ਗੁਣ ਜਗਤ ਦੇ ਸਾਹਮਣੇ ਰੱਖੇ ਨੇ। ਇਸੇ ਤਰੀਕੇ ਨਾਲ ਅਸੀਂ ਦੇਖਦੇ ਹਾਂ, ਧੰਮਪਦ ਹੈ, ਬਾਈਬਲ ਹੈ, ਉਹ ਆਪਣੇ ਢੰਗ ਨਾਲ ਪ੍ਰਭੂ ਦੇ ਗੁਣਾਂ ਦਾ ਉਚਾਰਨ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਮਹਾਨ ਇਹ ਬਾਣੀ, ਜਿਸ ਵਿੱਚ ਬੈਠੇ ਅਨੰਤ ਭਗਤ ਇਹ ਵੱਖ ਵੱਖ ਢੰਗ ਨਾਲ ਪ੍ਰਭੂ ਦੇ ਗੀਤ ਗਾ ਰਹੇ ਨੇ, ਉਹਦੇ ਗੁਣਾਂ ਦਾ ਉਚਾਰਨ ਕਰ ਰਹੇ ਨੇ। ਔਰ ਗੁਣਾਂ ਦਾ ਬਾਰ ਬਾਰ ਉਚਾਰਨ ਕਰਨਾ ਮਹਿਜ਼ ਇਸ ਵਾਸਤੇ ਹੈ ਕਿ ਕਿਸੇ ਤਰੀਕੇ ਨਾਲ ਮਨੁੱਖ ਦੇ ਉੱਤੇ ਗੁਣਾਂ ਦਾ ਪ੍ਰਭਾਵ ਪੈ ਜਾਏ। ਜਿਸ ਦਿਨ ਗੁਣਾਂ ਦਾ ਪ੍ਰਭਾਵ ਪੈਂਦਾ, ਉਸ ਦਿਨ ਮਨੁੱਖ ਦੇ ਅੰਦਰ ਅਦਬ ਵੀ ਪੈਦਾ ਹੋ ਜਾਂਦਾ, ਸਤਿਕਾਰ ਵੀ ਪੈਦਾ ਹੋ ਜਾਂਦਾ। ਬਸ ਗੁਣਾਂ ਨੂੰ ਬਾਰ ਬਾਰ ਰਿਪੀਟ ਕਰਨਾ, ਦੁਹਰਾਉਣਾ ਇਸ ਵਾਸਤੇ ਹੈ ਕਿ ਗੁਣਾਂ ਦਾ ਮਨੁੱਖ ਦੇ ਉੱਤੇ ਪ੍ਰਭਾਵ ਪੈ ਜਾਏ ਔਰ ਮਨੁੱਖ ਜੀਵੇ ਈਸ਼ਵਰੀ ਪ੍ਰਭਾਵ ਹੇਠ। ਸੁਣ ਵੱਡਾ ਆਖੇ ਸਭ ਕੋਏ, ਕੇਵਲ ਵੱਡਾ ਬੀਠਾ ਹੋਇਆ। ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਲੋਕ ਸੁਣ ਕੇ ਐਸਾ ਕਹਿ ਰਹੇ ਨੇ, ਪਰ ਕਿੰਨਾ ਕੁ ਵੱਡਾ ਹੈ ਅਗਰ ਦੇਖਿਆ ਹੋਵੇ ਤੇ ਆਖ। ਅੱਜ ਤੱਕ ਉਸਦੀ ਪੂਰੀ ਦੀ ਪੂਰੀ ਵਡਿਆਈ ਦੇਖਣ ਵਿੱਚ ਨਹੀਂ ਆਈ। ਦੇਖਣ ਤੋਂ ਮੁਰਾਦ ਇਹ ਹੈ ਕਿ ਪੂਰੇ ਦਾ ਪੂਰਾ ਦ੍ਰਿਸ਼ਟੀ ਵਿੱਚ ਨਹੀਂ ਆਇਆ, ਪੂਰੇ ਦਾ ਪੂਰਾ ਜ਼ਬਾਨ ਤੇ ਨਹੀਂ ਆ ਸਕਿਆ। ਸੁਣ ਸੁਣ ਕੇ ਲੋਕਾਂ ਨੇ ਵੱਡਾ ਉਸਨੂੰ ਜ਼ਰੂਰ ਆਖਿਆ ਔਰ ਵੱਡਾ ਉਸਨੂੰ ਜ਼ਰੂਰ ਅਨੁਭਵ ਕੀਤਾ ਹੈ, ਪਰ ਉਹਦੇ ਉਰਾਰ ਪਾਰ ਦਾ ਨਹੀਂ ਪਤਾ ਚੱਲਿਆ। ਤੋ ਮਹਾਰਾਜ ਕਹਿੰਦੇ ਨੇ, ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਕਹਿਣ ਨਾ ਜਾਏ। ਸੋ ਕਰਤਾ ਕਾਦਰ ਕਰੀਂ, ਦੇ ਜੀਆਂ ਰਿਜਕ ਸਮਾਏ। ਉਹ ਜਗਤ ਦਾ ਕਰਤਾ ਹੈ, ਕੁਦਰਤ ਵਿੱਚ ਰਮੇ ਆਇਆ, ਕਰੀਂ ਬਖਸ਼ਿੰਦ ਹੈ, ਦੇ ਜੀਆਂ ਰਿਜਕ ਸਮਾਏ ਤੇ ਸਾਰੇ ਜੀਵਾਂ ਨੂੰ ਰੋਜ਼ੀ ਦੇਣ ਵਾਲਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਰਾਜ਼ਕ ਰਹਿੰਦ ਹੈ ਤੇ ਰੋਜ਼ੀ ਦੇਹਿੰਦ ਹੈ। ਮੇਰਾ ਤੂੰ ਜੀਵਨ ਹੀ ਨਹੀਂ ਦਿੱਤਾ, ਮੇਰਾ ਤੂੰ ਪਰਿਵਾਰ ਹੀ ਨਹੀਂ ਦਿੱਤਾ, ਮੇਰੇ ਤੂੰ ਮਿੱਤਰ ਤੇ ਧਨ ਸੰਪਦਾ ਹੀ ਨਹੀਂ ਦਿੱਤੀ। ਇਹ ਪ੍ਰਭੂ ਸੱਚ ਇਹ ਹੈ ਕਿ ਰੋਜ਼ੀ ਦੇਹਿੰਦ ਵੀ ਤੂੰ ਹੀ ਹੈ, ਰਾਜ਼ਕ ਰਹਿੰਦ ਵੀ ਤੂੰ ਹੀ ਹੈ। ਤੋ ਮਹਾਰਾਜ ਕਹਿੰਦੇ ਨੇ, ਵੱਖ ਵੱਖ ਜੀਵਾਂ ਨੂੰ ਰੋਜ਼ੀ ਵੀ ਤੂੰ ਆਪ ਹੀ ਦੇ ਰਿਹਾ। ਈਰਾਨ ਦੇ ਪ੍ਰਸਿੱਧ ਸੂਫੀ ਫਕੀਰ ਜਨਾਬ ਸ਼ੇਖ ਸਾਦੀ ਸਾਹਿਬ ਕਹਿੰਦੇ ਨੇ, ਗਮੇ ਰੋਜ਼ੀ ਮਹੁਰ ਮਜ਼ਨ ਔਰਾ ਕੇ ਦਫ਼ਤਰ ਰਾ ਕੇ ਪੇਸ਼ੇ ਅਸਤੀਫਲ ਏ ਜਦ ਕਲ ਕੁਨਦ ਪਸਤਾਨੇ ਮਾਦਰ ਰਾ। ਹੋਰ ਕੋਈ ਗਮ ਕਰਨਾ ਹੈ ਤੇ ਕਰ ਲੈ, ਪਰ ਰੋਜ਼ੀ ਦਾ ਗਮ ਨਾ ਕਰੀ, ਰਿਜ਼ਕ ਦਾ ਗਮ ਨਾ ਕਰੀ। ਕਿਉਂ? ਗਮੇ ਰੋਜ਼ੀ ਮਹੁਰ ਮਜ਼ਨ ਔਰਾ ਕੇ ਦਫ਼ਤਰ ਰਾ ਕਿ ਪੇਸ਼ੇ ਅਸਤੀਫਲ ਏ ਜਦ ਕਲਪੁਨਦ ਪਸਤਾਨੇ ਮਾਦਰ ਰਾ। ਬੱਚੇ ਦਾ ਜਨਮ ਬਾਅਦ ਵਿੱਚ ਹੈ, ਤਿਫਲ ਦਾ ਜਨਮ ਬਾਅਦ ਵਿੱਚ ਹੈ, ਮਾਂ ਦੇ ਅਸਣਾ ਵਿੱਚ ਦੁੱਧ ਪਹਿਲੇ ਹੈ। ਤੂੰ ਇੱਥੋਂ ਕਿਉਂ ਨਹੀਂ ਪ੍ਰੇਰਣਾ ਲੈਂਦਾ ਕਿ ਰਿਜ਼ਕ ਪਹਿਲੇ ਹੈ, ਜਨਕ ਬਾਅਦ ਵਿੱਚ ਆਇਆ? ਤੂੰ ਜਗਤ ਵਿੱਚ ਬਾਅਦ ਵਿੱਚ ਹੈ, ਪਰ ਤੇਰੀ ਰੋਜ਼ੀ ਪਹਿਲੇ ਆ ਗਈ ਹੈ। ਇਸ ਨੂੰ ਸਤਿਗੁਰੂ ਕਹਿੰਦੇ ਨੇ, پہلے دیتے رجک سنباہا، پاچھے دیتے جنتو باہا۔ جیو جنتو بعد وچ پیدا ہوندے نے، انہاں دا رزق پہلے ہوندا ہے۔ اینوں صاحب گرو ارجن دیو جی مہاراج نے بھی اپنے ڈھنگ نال بیان کیتا ہے کہ پرتھمے ماکھن پاچھے دودھ، میلو کینو سابن سود۔ پرتھمے ماکھن ماں دے استھن پہلے نے، دودھ بعد وچ ہے۔ بچے دا جنم بعد وچ ہے، اودی روزی پہلی ہے۔ ایک بچے دتے اے جو نیم لاگو ہے، وڈے تے جوان تے پشو پکشیاں تے پرند چرند تے بنسپتی تے سب کچھ تے اے نیم لاگو ہے۔ انہاں دی ہوند بعد وچ پرگٹ ہوئی ہے، روزی پہلے آئی ہے۔ کہ جد کوئی روزی دی چنتا کردا ہے، دراصل خامخا دل دماغ دتے بوجھ سہیڑدا ہے۔ سر سر رزق سنباہے ٹھاکر، کاہے من بھو کرے۔ بھگت دھنا جی تے ایتھے تک کہندے نے، پاخان تیک گپت ہوئی رہتا، تاچو مارگ ناہی کہ دھنا پورن تاہوں کو، مترے جیے ڈران۔ اے جی بھول کے بھی ڈری نا، پتھر دے اندر کیڑا ہے، باہر آن دا کوئی دوار بھی نہیں، پر انہوں اندر ہی رزق دے ہی جاندہ ہے۔ کہ جس نوں ایسی تھان تے رزق دیندہ ہوئے، وہ تینوں رزق نہیں دے گا۔ تم ایسا کیوں سوچ دیں، تم ایسا کیوں وچار کر دیں۔ سو کرتا قادر کریم، دے جیاں رزق سمائے، سائی کار کماونی دور چھوڑی تنے پائے۔ منکھ آخر اوہی کار کماؤندا ہے جو پوروے سنسکاراں دے مطابق اس دے مستک تے لکھی ہوندی ہے۔ بھاو جنم در جنم جو بنے ہوئے سنسکار نے، وہ ایک ایسی ریکھا بن جاندی ہے کہ منکھ بار بار پھر اسے چی چلتا ہے۔ یہ بھی ایک پربھو دی نیاماولی ہے۔ جب تب دے نال پراتن بنے ہوئے سنسکاراں نو مٹا کے نوی ریکھا بنانی ہے، تاکہ ساگر تک پہنچ سکے۔ جڑی پانی دی ریکھا وپریت دشا چ بن گئی ہے ساگر تو، ساگر نال ملنا اوکھا ہو سکتا، رستے چی سکھ سڑ جائے۔ تو صاحب کہندے نے، دھر درگاہوں سنسکاراں دی ریکھا جنہاں دے مستک تے جیسی پئی ہے، وہ اس طرح دی کار کمائی جا رہے نے۔ نانک ایک ہی باہری اور دوجی نہ ہی جائے۔ مہاراج کہنے، اس ایک تو بنا اور کوئی ایسی دوجی جگہ نہیں جتھے منک منگے فریاد کرے۔ اس ایک تو بنا ایسی اور کوئی دوجی جگہ ہی نہیں جہدے اگوں وڈیائیاں دا اچارن ہوئے۔ ایسا نہ کوئی اور قادر ہے، نہ کوئی اس ورگا اور کوئی کریم ہے تے رحیم ہے، نہ ہی کوئی اس ورگا اور اتنا کوئی وڈا ہے۔ نانک ایک ہی باہری اور دوجی نہ ہی جائے، سو کرے جے تسے رہ جائے۔ جگت وچ پری پورن پرماتما وہی کچھ کر رہا ہے جو اس دی رضا ہے، جو اس دی مرضی ہے، جو اس دا بھانا ہے۔ مول اپدیش اس دی رضا دیچ رہنا ہے، اس دی مرضی دے انکول چلنا ہے۔ یہ آسرا دیوار پراچین سمے تو گرو گھر امرت ویلے گائن کیتی جاندی ہے۔ یہ دے نال یہ شبد جڑ گئے نے کہ آسا پورن کرن والی بانی ہے۔ اس دے جڑے سلوک نے، اس دے جڑیاں پوڑیاں نے وہم تومات بھرم منک دے من چ دور کر دیں گے۔ گرو نانک دے اے بول، آسا دیوار دی اے بانی شولے نے، اے کوئی بجھی ہوئی راکھ نہیں۔ آسا دیوار دے سلوکاں دے سامنے پھوکے وہم تومات دا رہنا بڑا کٹھن ہے، اور پھوکیاں منوتاں اے دے سامنے نہیں رہ سکن گیاں۔ آج کال تو مہاپرش ایسا سمجھ دے رہے نے کہ امرت ویلے جو آسا دیوار گائن کردے نے، اور امرت ویلے جو آسا دیوار نو بھاونا نال سن دے نے، انہاں دیاں ساریاں ہی آساواں پوریاں ہو جاندیاں۔ انہاں دے من وچ پھر کوئی بھی پربل اچھا جو تناؤ بن کے بوجھ بن کے رہے نہیں رہندی۔ انہاں دی پراپتی واسطے پرماتما دی ہو جاندی ہے۔ کہ پرماتما دی پراپتی اے ہے کہ سب دے اچھا پوریاں جاں پایا، اگم اپارا ایسا اگم ایسا اپار۔ جد آسا دیوار دی بانی دوارا پراپت ہو جاندہ ہے تو اندر کوئی اچھا نہیں رہندی، اندر کوئی تمنا نہیں رہندی۔ یہ سارے سلوک ਅਗੰਮੀ ਸਲੋਕ ਨੇ, ਇਹਨਾਂ ਨਾਲ ਜੁੜੀਆਂ ਹੋਈਆਂ ਪੌੜੀਆਂ ਨੇ 24। ਲੇਕਿਨ ਇਸ ਢੰਗ ਦੀ ਵੀ ਗੁਰਦੁਆਰਿਆਂ 'ਚ ਮਰਿਆਦਾ ਹੈ ਕਿ 24 ਛੰਦ ਵੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਜੋੜ ਕੇ ਪੜ੍ਹੇ ਜਾਂਦੇ ਨੇ, ਜਦਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਕੇਵਲ ਪੌੜੀਆਂ ਨੇ ਅਤੇ ਇਹ ਸਲੋਕ ਨੇ। ਔਰ ਇਹ ਸਲੋਕ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅਤੇ ਪੌੜੀਆਂ ਸਾਰੀ ਦੀਆਂ ਸਾਰੀਆਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆਂ, ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਨ। ਜਿਨ੍ਹਾਂ ਜਿਨ੍ਹਾਂ ਨੇ ਵੀ ਭਾਵਨਾ ਨਾਲ ਇਸ ਵਿਚਾਰ ਨੂੰ ਸਰਵਨ ਕਰਨਾ ਹੈ, ਉਮੀਦ ਹੈ ਸਤਿਗੁਰੂ ਉਹਨਾਂ ਦੀ ਆਸਾਵਾਂ ਨੂੰ ਭਾਗ ਲਾਵਣਗੇ, ਉਹਨਾਂ ਦੀਆਂ ਭਾਵਨਾਵਾਂ ਨੂੰ ਪੂਰਨ ਕਰਨਗੇ। ਸੋ
1: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮ ਸਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

चल नानक पर शरण की राखन का समरथ उदय अरदास हमारी

0: ਸਿਮਰਤ ਵੇਦ ਪੁਰਾਣ ਇੱਥੇ ਤੱਕ ਉਹਨਾਂ ਗ੍ਰੰਥਾਂ ਦੇ ਨਾਂ ਲਿਖੇ ਨੇ ਜਿਹਨਾਂ ਦੀ ਗਿਣਤੀ ਹੈ 27 ਸਿਮਰਤੀਆਂ 18 ਪੁਰਾਣ 4 ਵੇਦ ਤੇ ਸ਼ਾਸਤਰ ਸਤਿਗੁਰ ਕਹਿੰਦੇ ਕਿਤੇ ਭੁਲੇਖਾ ਨਾ ਕਰੂੰ ਵੀ ਹਿੰਦੁਸਤਾਨ ਦੇ ਗ੍ਰੰਥਾਂ ਵਿੱਚ ਮੈਂ ਤੋਂ ਬਿਨਾਂ ਗੱਲ ਕੁੰਡੀ ਲਿਖੀ ਹੈ ਸਿੱਖਾਂ ਕਹਿ ਦਿੱਤਾ ਪੋਥੀਆਂ ਪੋਥੀਆਂ ਜਦੋਂ ਲਿਖ ਦਿੱਤਾ ਸਾਰੇ ਸੰਸਾਰ ਦੇ ਹੀ ਧਰਮ ਗ੍ਰੰਥ ਵਿੱਚ ਆ ਗਏ ਬਹੁ ਵਚਨ ਲਿਖ ਦਿੱਤਾ ਚਾਰ ਵੇਦ ਛੇ ਸ਼ਾਸਤਰ 18 ਪੁਰਾਣ 27 ਸਿਮਰਤੀਆਂ ਸੰਸਾਰ ਦੇ ਧਰਮ ਗ੍ਰੰਥ ਕੀ ਕਹਿੰਦੇ ਨੇ ਨਾਮ ਬਿਨਾਂ ਸਭ ਤੂੜ ਗਾਲੀ ਪੋਛੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੰਸਾਰ ਨੂੰ ਤਾਰਦੇ ਤਾਰਦੇ ਸਿੰਧ ਸੱਖਰ ਵਿੱਚ ਭੇਜੇ ਜੇ ਜਿਸਾਂ ਦੇ ਆਪ ਤੁਹਾਨੂੰ ਸਿੰਧੀ ਸਿੱਖ ਮਿਲਦੇ ਨੇ ਬਹੁਤ ਖੁਸ਼ੀ ਵਿੱਚ ਪ੍ਰਪਾਤ ਨੇ ਇੰਨੀ ਸਰਦਰ ਨਨਕਾਣਾ ਸਾਹਿਬ ਪੰਜਾ ਸਾਹਿਬ ਜਦੋਂ ਪਾਕਿਸਤਾਨ ਬਣਿਆ ਕੋਈ ਸਿੱਖ ਨਾ ਰਿਹਾ ਐਡੇ ਵੱਡੇ ਅਸਥਾਨਾਂ 'ਤੇ ਹੁਣ ਤਾਂ ਦੋ ਵਕਤ ਅਰਦਾਸ ਕਰਦੇ ਨੇ ਅਰਦਾਸ ਕਰਨੀ ਹੈ ਸਾਨੂੰ ਨਨਕਾਣਾ ਸਾਹਿਬ ਨਾਲ ਵੱਡੀ ਧਰਤੀ ਹੋਰ ਕਿੱਥੇ ਹੈ ਸੰਸਾਰ ਵਿੱਚ ਜਿੱਥੇ ਸਤਿਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ ਪੰਜਾ ਸਾਹਿਬ ਦੀ ਜਿਹੜੀ ਮਾਨਤਾ ਹੈ ਉਹ ਇਹੀ ਨਹੀਂ ਕਿ ਪੱਥਰ ਨੂੰ ਰੋਕ ਦਿੱਤਾ ਉਸ ਵਿੱਚ ਮਹਾਨਤਾ ਹੋਰ ਹੈ ਇੱਕ ਇਤਿਹਾਸ ਹੁੰਦਾ ਗੁਰਮੁਖੋ ਇੱਕ ਮਿਥਿਹਾਸ ਹੁੰਦਾ ਹਿਸਟਰੀ ਦੇ ਦੋ ਰੂਪ ਨੇ ਪਰ ਜਿਹੜਾ ਹਿਸਟਰੀ ਸ਼ਬਦ ਹੈ ਨਾ ਹਿਸਟਰੀ ਇਹਦੇ ਵਿੱਚੋਂ ਇੱਕ ਐਸੇ ਲਕੋਈ ਗਈ ਹੈ ਜਿਵੇਂ ਇੱਕ ਸ਼ਬਦ ਵਿੱਚੋਂ ਕੱਢ ਦਿੱਤਾ ਜਾਂਦਾ ਬਹੁਤ ਗੁਰਬਾਣੀ ਵਿੱਚ ਵੀ ਅੱਖਰ ਹੈ ਇੱਕ ਐਸੇ ਦੇ ਵਿੱਚ ਗੁਪਤ ਹੈ ਤੇ ਅਸਲ ਸ਼ਬਦ ਹੀਜ ਜਮਾ ਸਟੋਰੀ ਜਿਹੜਾ ਹਿਸਟਰੀ ਸ਼ਬਦ ਹੈ ਨਾ ਗ੍ਰਾਮੈਟਿਕਲੀ ਨੂੰ ਵਰਤੋਂਗੇ ਤਾਂ ਹੀਜ ਪਲੱਸ ਸਟੋਰੀ ਹੀਜ ਸਟੋਰੀ ਹਿਸਟਰੀ ਕੀ ਹੁੰਦੀ ਹੈ ਜੋ ਦੂਜੇ ਦੀ ਗੱਲ ਹੋਵੇ ਜਿੱਥੇ ਐਸੇ ਸ਼ਬਦ ਨੇ ਆਪਣੀ ਕਥਾ ਕੋਈ ਲਿਖਦਾ ਮੈਂ ਆਪਣੀ ਹਿਸਟਰੀ ਲਿਖੂਗਾ ਆਪਣੀ ਕਥਾ ਲਿਖੂਗਾ ਆਪਣਾ ਸਫ਼ਰਨਾਮਾ ਲਿਖੂਗਾ ਜੋ ਦੂਜਾ ਤੁਹਾਡੀ ਗੱਲ ਲਿਖੂਗਾ ਉਹਦਾ ਨਾਮ ਹਿਸਟਰੀ ਹੁੰਦਾ ਦੂਜੇ ਦੀ ਗੱਲ ਉਹਦੇ ਦੋ ਰੂਪ ਨੇ ਇੱਕ ਇਤਿਹਾਸ ਇੱਕ ਮਿਥਿਹਾਸ ਇਤਿਹਾਸ ਮਿਥ ਤੁਸੀਂ ਇੱਕ ਸ਼ਬਦ ਵਰਤਦੇ ਇਤੀ ਕਿਹਨੂੰ ਕਹਿੰਦੇ ਜਿੱਥੇ ਗੱਲ ਪੂਰੀ ਹੋ ਜਾਵੇ ਜੋ ਹੋ ਚੁੱਕੀ ਉਹਨੂੰ ਕਹਿੰਦੇ ਅੰਤ ਇਟੀ ਗ੍ਰੰਥ ਪੜ੍ਹੋ ਤੇ ਉੱਥੇ ਪ੍ਰਤੰਗ ਲਿਖ ਕੇ ਪਿੱਛੋਂ ਲਿਖਿਆ ਹੋਵੇ ਇਤੀ ਅੰਗਰੇਜ਼ੀ ਵਾਲੇ ਪ੍ਰਤੰਗ ਲਿਖ ਦਿੰਦੇ ਹਨ ਇਤਿਹਾਸ ਦਾ ਕੀ ਭਾਵ ਹੋਇਆ ਜੋ ਹੋ ਚੁੱਕੀ ਗੱਲ ਇਤੀ ਜਿਸ ਘਟਨਾ ਨੂੰ ਹੋਇਆ ਵਾਪਰੀਆਂ ਦੇਰ ਹੋ ਗਈ ਹੈ ਉਹ ਇਤਿਹਾਸ ਜੋ ਲੰਘ ਚੁੱਕੇ ਸਮੇਂ ਵਿੱਚ ਵਾਪਰੀ ਜਿਹੜੀ ਵਾਪਰੀ ਹੈ ਉਹਦਾ ਨਾਮ ਇਤਿਹਾਸ ਹੈ ਜਿਹੜੀ ਵਾਪਰੀ ਨੂੰ ਕਲਪਤ ਹੈ ਕੁੜੀ ਸੁਣਾਈ ਹੈ ਮਨ ਦੀ ਅਵਿਕਾਰ ਹੈ ਅੰਧ ਵਿਸ਼ਵਾਸੀ ਹੈ ਉਹਦਾ ਨਾਮ ਮਿਥਿਹਾਸ ਹੁੰਦਾ ਉਸੀ ਜੋ ਵਾਪਰੀ ਹੈ ਮਿਥ ਜੋ ਝੂਠਾ ਹੈ ਵਾਪਰੀ ਨਹੀਂ ਹੈ ਬਣਾਈ ਗਈ ਹੈ ਗੱਲ ਤੇ ਕੋਈ ਸ਼ੰਕਾ ਨਾ ਕਰੇ ਕੋਈ ਦੁੱਖ ਨਾ ਮਨਾਵੇ ਪ੍ਰੇਮੀ ਗੁਰਮਤਿ ਤੋਂ ਦਸਾਂ ਪਾਤਸ਼ਾਹਾਂ ਦੇ ਇਤਿਹਾਸ ਤੋਂ ਬਿਨਾਂ ਸਾਰਾ ਮਿਥਿਹਾਸ ਇਤਿਹਾਸ ਨਹੀਂ ਲੱਗਣਾ ਗੁਰਮੁਖ ਪਿਆਰੇ ਮਿਥਿਹਾਸ ਦੀਆਂ ਪੰਨਾਂ ਭਰੀਆਂ ਪਈਆਂ ਤੇ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਉਹ ਤੇ ਉਸ ਮਿਥਿਹਾਸ ਨੂੰ ਸਪਸ਼ਟ ਕਰ ਦਿੱਤਾ ਇਹ ਗੱਲ ਹੋ ਨਹੀਂ ਸਕਦੀ ਤੇ ਕਹਿ ਲਿੱਤਾ ਗੁਰੂ ਗ੍ਰੰਥ ਸਾਹਿਬ ਦੀ ਜੋ ਕਿ ਤੁਸੀਂ ਲਿਖੇ ਹੈ ਤੇ ਹੋ ਨਹੀਂ ਸਕਦੀ ਤੇ ਸਾਨੂੰ ਮੰਨਣਾ ਪਿਆ ਬ੍ਰਹਮਾ ਸ੍ਰਿਸ਼ਟੀ ਨੂੰ ਸਾਜਦਾ ਹੈ ਤੇ ਕਹਿੰਦੇ ਕਮਲ ਵਿੱਚੋਂ ਪੈਦਾ ਹੋਇਆ ਕਮਲ ਦੀ ਨਾਭੀ ਵਿੱਚੋਂ ਬ੍ਰਹਮਾ ਜੰਮਿਆ ਕੋਈ ਇੱਥੇ ਮੱਛੀ ਦੇ ਪੇਟ ਵਿੱਚੋਂ ਬੰਦਾ ਜੰਮਿਆ ਮਖਿੰਦਰ ਨਾਥ ਕੋਈ ਘੋੜੇ ਦੇ ਪੇਟ ਵਿੱਚੋਂ ਬੰਦਾ ਜੰਮਿਆ ਹੈ ਕੋਈ ਘੋੜੇ ਵਿੱਚੋਂ ਹੀ ਬੰਦਾ ਜੰਮਿਆ ਹੈ ਗੁਰੂ ਗ੍ਰੰਥ ਸਾਹਿਬ ਜੀ ਨੇ ਇਸ ਮਿਥਿਹਾਸ ਨੂੰ ਝੂਠ ਦੱਸਣ ਵਾਸਤੇ ਸਪਸ਼ਟੀਕਰਨ ਦਿੱਤੇ ਤੇ ਸਾਰਾ ਮਿਥਿਹਾਸ ਇੱਕੋ ਸੁਹਾਗੇ ਹੇਠ ਬੈਠਾ ਬਾਬੇ ਨਾਨਕ ਨੇ ਕਿਹੜੇ ਹੇਠ
1: महाराज कहते जैसे मात पिता दिन बहाल ना हो खत्म कर देता मिठास। गुरु नानक कहना सच्ची गल है कि मां बाप बिना बच्चा पैदा नहीं हो सकता है। कोई दफाओ करके पता नहीं किसों ब्रह्म पैदा हो गया किसों जिंदर पैदा हो गया। इसको तुगली के स्पष्टीकरण दे देता है इस चंद्रमा तो जा सकती है पर मां बाप तो बिना बच्चा नहीं पैदा करता। जैसे मात पिता दिन बाल न हो इतिहास में बड़ा स्पष्टीकरण देता है पर नहीं मने ऐसी मन गए हमने होना लंगे थोड़ा होया बजाने बिच होली है होली है जो रंग छिड़कन लगे एक दूए पर कपड़े पैर के बरीक बन गए दूए दिन लड़के हुए छापे धोन लग गए सुधर की तो लिबर गए तो धोना भी चंगा लगता है आपे ही बरीक बन के आपे ही उन्हें चार दिन फिर तीन चार दिन बन के लग जाने क्योंकि दो पैसे प्रॉफिट आपने नहीं है अपने तो भी है ही नहीं पहले तो रंग बीतू तो उसे दुकानदार तू जाना अपने तो धोन खातर साबुन लाने उतू जाने दोनों पास बिजनेस खड़ा है जो मंदा होया तो साबुन कितने पसंद है साबुन की कीमत पी जो रंग छिड़के पहले खराबी करेंगे तो दो दिन लगन मिले साबुन देना कई बार उन्हें दोवें हाथ लड्डू ने आप तो वही फसेंगे तो गुरु के प्यारे कहते फिरते हैं साढ़े भी छाड़ा मार देने शराबा पीतिया होली है मैं होली मुकम इतिहास की गल चल भी करना जब प्रहलाद भगत नी भूआ गोद लैके बैठ गई तो आए दो जल दुखिया लकड़ा ढोल लाता लकड़ा वो तो कहती सी मैं सड़ नहीं सकती वर लिया दो पार्टियां बनिया हुई सी उस समय एक प्रहलाद के हांडी संख्यात मई जेडे दैवी सुरी वाले सन जी सुरी शक्ति दैवी शक्ति देवत्या की शक्ति सी तो प्रहलाद में बचाने के तुले हुए थे एक राक्षस बुद्धि जी हरनाक्षी बुद्धि थी तो खुशियां मनाते थे कदों मरी उन्होंने राम का नाम कितने चंगा लगता सुनाइए कि चार लाइना तो एक दिन फिर सुन लो जैसे मान करता है बिठाइए ले जाए डग भाई गुरदास जी कहने मान सरोवर से बगले में फड़ के ले जाए बिठा दो मुक्ता अमोल तज नील भी लिखाते हैं हमने मोती पिगने नहीं तो बिचो डग्ढा पा के खाई जाए बिठाता रहता उसे पर मुक्ता अमोल तज नील भी लिखाते हैं चुन चुन के मछियां डेडू खाऊ आसन अच गए कर दे तो लगाइए जोक भाई गुरदास जी का कबूतर कहना थणा दे पेड़ गावं मझा दे दुध पीण खातर जोत में ला दो पीयत ना पै लहू अचा रात है हमने दुध नहीं पीना तो लहू पी जो चम चूस दुध कहे है तीजा प्रमाण भाई साहब जी ने दता है कर्म सुगंधी करे माखी ना रहत राखी तो फड़ फड़ के मछी में गुलाब के फुल से बिछाओ कभी नहीं बोली छिड़क दो सेंट नहीं बैठेगी मछी कर्म सुगंधी परमा की न रह तेरा की महादुर्गंधी कहां बेज उठ जात है फुल पर बिठाई हुई नट के जाऊंगी जिधर गंदगी पड़ी हो देखो कैसे भाई साहब ने प्रमाण देते कैसा प्रमाण देंगे ने गज असमान जैसे डारत है चार सिर अच्छी मिला लो आपे मिट्टी चाके में पा लेनी है पर साबुन तो चंगा ही नहीं लगता गंदगी चंगी लगती कट्टा चंगा लगता गज असमान जैसे डारत है चार सिर वैसे संतन के देखी सतसंग न सहात है छोटा प्रमाण देता भाई साहब जी आखिया है।

ਮਨਮੁਖ ਦੁਖੀ ਨਿੰਦਕਾਂ ਸਤਸੰਗ ਨਾ ਪਾ। ਉਹ ਚਾਹੁੰਦੇ ਸੀ ਕਦੋਂ ਪ੍ਰਹਲਾਦ ਮਰੇ ਰਾਮ ਰਾਮ ਕਰੀ ਜਾਂਦਾ ਹੈ, ਰਾਕਸ਼ਾਂ ਨੂੰ ਕਿਸੇ ਰਾਮ ਦੀ ਲੋੜ। ਤੇ ਬਿਠਾ ਦਿੱਤਾ ਭੂਆ ਦੀ ਗੋਦ ਵਿੱਚ 6 ਸਾਲ ਦਾ ਮਾਸੂਮ ਬੱਚਾ, ਕਿਉਂ ਦਿੱਤੀਆਂ ਲੱਕੜਾਂ ਬਾਹਰ ਲਾ ਦਿੱਤੇ, ਬੁਸ਼ਟ ਚੌਂਕੜੀ ਚ ਸ਼ਰਾਬਾਂ ਬਣੀਆਂ ਗਈਆਂ, ਖੇਹਾਂ ਇੱਕ ਦੂਜੇ ਤੇ ਪਾਉਣ, ਅੱਗ ਲਾ ਦਿੱਤੀ ਗਈ ਜਿਹੜੇ ਪ੍ਰਭੂ

ਤੇ ਮਿੱਟੀਆਂ ਘੱਟੇ ਗਾਰੇ ਸਿੱਟਣ ਵੀ ਭਾਵੇਂ ਅੱਗ ਮੱਚਦੀ ਆ ਵੀ ਢੋਲ ਤਾਂ ਹੈਗੀ ਉਹ ਮਰ ਨਹੀਂ ਸਕਦੀ ਭੈਣ ਹੈ ਜਿਹੜੀ ਨਾਸ਼ਕਦੀ ਹੋਲੀ ਹੈ ਹੋਲੀ ਹੈ ਰੋਹ ਕੌਣ ਡਰੋ ਨਾ ਅੱਗ ਤੋਂ ਹੈਗੀ ਹੈ ਵਿੱਚ ਤੇ ਜਦੋਂ ਖੋਲਿਆ ਢੇਰ ਅੱਗ ਦਾ ਤਾਂ 6 ਸਾਲ ਦਾ ਬੱਚਾ ਏਦਾਂ ਬੈਠਾ ਅੱਗ ਦੇ ਵੀ ਜਿਵੇਂ ਸਰੋਵਰ ਦੇ ਵਿੱਚ ਕਮਲ ਖੇੜਿਆ ਹੁੰਦਾ ਤੇ ਜਿਹੜੀ ਧੂਆ ਨਾਣ ਕਰਦੀ ਸੀ ਉਹਨੇ ਵਰ ਲਿਆ ਹੋਇਆ ਉੱਥੇ ਹੱਡੀਆਂ ਮਿਲਾਂ ਕਿਤੇ ਉਹਦੀਆਂ ਗੁਰਕਾ ਬੱਚ ਨੂੰ ਦੱਸੇ ਦੀ ਨਾਲ ਜਲ ਨਹੀਂ ਡੂਬੇ ਤਸਕਰ ਨਹੀਂ ਲੇਵੇ ਕਹਾ ਨਸ਼ਾ ਕਰ ਜਾਵੇ ਉੱਥੇ ਕਿੱਥੇ ਲੱਗ ਕਮਲ ਫੁੱਲ ਮਾਂ ਲੱਗ ਦੇ ਢੇਰ ਵਿੱਚ ਪ੍ਰਹਿਲਾਦ ਬੈਠੇ ਪਰ ਦੁੱਖ ਦੀ ਗੱਲ ਤਾਂ ਹੁਣ ਹੋਰ ਹੈ ਸਾਹਮਣੇ ਉਹਨਾਂ ਦੇ ਹੋਲ ਕਹਿ ਜਲਦੀ ਫੁੱਲ ਵੀ ਨਹੀਂ ਮਿਲੇ ਉਹਦੇ ਹੱਡੀਆਂ ਵੀ ਨਹੀਂ ਮਿਲੀਆਂ ਅੱਜ ਵੀ ਕਹੀ ਜਾਂਦੇ ਹੋਲੀ ਹੈ ਉਹ ਜਿੰਨਾ ਚਿਰ ਭੁਲੇਖਾ ਸੀ ਇੰਨਾ ਚਿਰ ਤਾਂ ਕਹੀ ਜਾਂਦਾ ਵੀ ਹੈ ਜੀ ਵਿੱਚ ਦਿਨ ਤਾਂ ਖੋਲਿਆ ਨਹੀਂ ਸੀ ਢੇਰ ਰੱਖਦਾ ਉਹ ਜੇ ਤੁਹਾਨੂੰ ਪਤਾ ਲੱਗ ਗਿਆ ਵੀ ਮਰ ਗਈ ਉਹ ਤਾਂ ਮਿੱਟੀ ਵੀ ਨਹੀਂ ਲੱਭੀ ਹੈਗੀ ਤੇ ਸਾਡੇ ਜੀ ਹੁਣ ਵੀ ਕਹੀ ਜਾਂਦਾ ਹੈਗੀ ਇੱਕ ਦੰਡ ਪਹਿਲੇ ਹੋਲੀ ਹੈ ਹੋਲੀ ਹੈ ਨਾਲ ਸਾਰੇ ਨੂੰ ਸਮਝ ਸਕਦੇ ਜੀ ਭਲੇ ਮਾਣ ਕੇ ਹੁਣ ਤਾਂ ਮੰਨ ਗਏ ਪਰ ਇੱਕ ਬੇਨਤੀ ਹੁਣ ਦੂਜੇ ਪਾਸੇ ਲੈ ਲਓ ਕਿਤੇ ਉਹਨਾਂ ਦੀ ਗੱਲ ਸੁਣ ਕੇ ਖੁਸ਼ ਨਾ ਹੋਏ ਤੁਹਾਡੀ ਵੀ ਦਿੱਤੇ ਹੈ ਹੁਣ ਆਪਣੀ ਵਾਰੀ ਆ ਗਈ ਅੱਗੇ ਹੱਸੇ ਸੀ ਹੁਣ ਤੁਸੀਂ ਥੋੜੇ ਜਿਹੇ ਚੁੱਪ ਕਰਨੇ ਉਹ ਕਹਤੇ ਉਹਨਾਂ ਦੇ ਬਜ਼ੁਰਗਾਂ ਨੇ ਭਾਵੇਂ ਗਲਤ ਰੀਤ ਚਲਾਤੀ ਪਰ ਛੱਡੀ ਨਹੀਂ ਆਪਾਂ ਨੇ ਆਪਣੇ ਬਜ਼ੁਰਗਾਂ ਦੀ ਚਲਾਈ ਹੋਈ ਚੰਗੀ ਛੱਡੀ ਹੋਈ ਹੈ ਜਿੱਥੇ ਸਾਤਮਾ ਹੁਣ ਆ ਗਈ ਨਾ ਵਾਰੀ ਆਪਣੀ ਭਾਵੇਂ ਉਹਨਾਂ ਨੂੰ ਪਤਾ ਵੀ ਝੂਠ ਬੋਲਦੇ ਅਸੀਂ ਪਰ ਬਜ਼ੁਰਗਾਂ ਨੇ ਜਿਹੜਾ ਰਾਹ ਚਲਾਤਾ ਨੂੰ ਉਹ ਛੱਡਿਆ ਨਹੀਂ ਜੋ ਉਹਨਾਂ ਦੇ ਬਜ਼ੁਰਗ ਕਹਿੰਦੇ ਉਸ ਤਰ੍ਹਾਂ ਦੇ ਬੱਚੇ ਕਹਿੰਦੇ ਉਹਨੇ ਪੁਸ਼ਤ ਦਰ ਪੁਸ਼ਤ ਕਹਿੰਦੇ ਉਹਨੇ ਪਰ ਆਪਾਂ ਵੇਖ ਲਓ ਕਿੱਥੇ ਪੁੱਜੇ ਸਾਡੇ ਬਾਪੂ ਨੇ ਸਾਨੂੰ ਕੀ ਕਿਹਾ ਸੀ ਤੇ ਅਸੀਂ ਕੀ ਕਹਿਣਾ ਸ਼ੁਰੂ ਕੀਤਾ ਸਾਡੇ ਬਾਪੂ ਨੂੰ ਤਾਂ ਕਿਹਾ ਤਾਂ ਵੀ ਜੇ ਹੱਥ ਰਾਣੀ ਚੱਕੇ ਸਤਨਾਮ ਵਾਹਿਗੁਰੂ ਨੂੰ ਤੇ ਕਿਹਾ ਕਰ ਬਹੁਤ ਜੋੜਨ ਲੱਗਿਆ ਸਤਨਾਮ ਵਾਹਿਗੁਰੂ ਨੂੰ ਤੇ ਕਿਹਾ ਕਰ ਮੱਟੀ ਖੜਦਾ ਸਤਨਾਮ ਵਾਹਿਗੁਰੂ ਨੂੰ ਤੇ ਕਿਹਾ ਕਰ ਪ੍ਰਸ਼ਾਦਾ ਛੱਡਣ ਲੱਗਿਆ ਵਾਹਿਗੁਰੂ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਲਿਆ ਕਰ ਕਿੱਥੇ ਹੁਣ ਬਾਬਾ ਨਾਨਕ ਹੁਣ ਤੇ ਪਰਵਿੰਦਰ ਮਾਲਾ ਸਿੰਘ ਤੇ ਬੀਬੇ ਯਾਦ ਆਉਣੇ ਜਿੱਥੇ ਐਸੇ ਹੁਣ ਕਿੱਥੇ ਅਸੀਂ ਬਾਪੂਆਂ ਦਾ ਕਹਿਣਾ ਮੰਨਿਆ ਹੁਣ ਤੇ ਗਾਉਣ ਵਾਲੇ ਬੀਬੇ ਆਪਾਂ ਛੱਡ ਗਏ ਆਪਣੇ ਬਾਪੂਆਂ ਦੀ ਨੀਤ ਤੋਂ ਕੁਰਬਾਨ ਹੈ ਹਿੰਦੂਆਂ ਤੋਂ ਅਸੀਂ ਨਹੀਂ ਛੱਡੀ ਨਹੀਂ ਜੀ ਭਾਵੇਂ ਉਹਨਾਂ ਨੂੰ ਪਤਾ ਵੀ ਹੋਲੀ ਹੈ ਨਹੀਂ ਪਰ ਜੋ ਬਾਪੂ ਕਹਿ ਗਏ ਅਸੀਂ ਕਹਿਣਗੇ ਨਹੀਂ ਇਤਿਹਾਸ ਤੇ ਮਿਤਿਹਾਸ ਸਤਿਗੁਰੂ ਨਾਨਕ ਦੇ ਦਰ ਦਾ ਇੱਕ ਹੀ ਤੱਥਰ ਇਤਿਹਾਸ ਹੈ ਮਿਥਿਹਾਸ ਨਹੀਂ ਤੇ ਪਹਿਲੇ ਸਾਰੀਆਂ ਗੱਲਾਂ ਤੋਂ ਦੂਰ ਮੈਨੂੰ ਆਲੋਚਨਾ ਕਰਦਾ ਨਾ ਸਮਝੇ ਅਸੀਂ ਤਾਂ ਬੜੇ ਬਜ਼ੁਰਗਾਂ ਦੇ ਅਵਤਾਰਾਂ ਗੁਰੂ ਪੀਰਾਂ ਦੇ ਚਰਨਾਂ ਦੀ ਧੂੜ ਹੈ ਉਹਨਾਂ ਅਵਤਾਰਾਂ ਦਾ ਕੀ ਕਸੂਰ ਸੀ ਕਸੂਰ ਤਾਂ ਉਹਨਾਂ ਦੀਆਂ ਗੱਲਾਂ ਕਰਨ ਵਾਲੇ ਤੇ ਲਿਖਣ ਵਾਲੇ ਹੁੰਦੇ ਜਿਨ੍ਹਾਂ ਨੇ ਉਹਨਾਂ ਦੇ ਜੀਵਨ ਨੂੰ ਕੋਝਾ ਕਰਕੇ ਹੋਰ ਢੰਗਾਂ ਦੇ ਨਾਲ ਵਰਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਕਿੰਨੇ ਨਾਂ ਨੇ ਗੁਰਮੁਖ ਪਿਆਰੇ ਕਲਗੀਆਂ ਵਾਲਾ ਨੀਲੇ ਵਾਲਾ ਬਾਜਾਂ ਵਾਲਾ ਅਨੰਦਪੁਰ ਵਾਲਾ ਸਤਖੰਡ ਵਾਸੀ ਹੈ ਅੰਮ੍ਰਿਤ ਦਾਤ ਹੈ ਸਰਬੰਸ ਦਾਨੀ ਹੈ ਮੈਨੂੰ ਇਹਦੇ ਵਿੱਚੋਂ ਕੋਈ ਝੂਠਾ ਨਹੀਂ ਦੱਸੋ ਤੇ ਕਲਗੀਆਂ ਨੇ ਸਾਰੇ ਜੱਗ ਦੇ ਸਾਹਮਣੇ ਮਾਰੀ ਤੇ ਤਾਂ ਕਲਗੀਆਂ ਵਾਲਾ ਕਹਿੰਦੇ ਅਨੰਦਪੁਰ ਦਾ ਵਾਸੀ ਹੈ ਤੇ ਤਾਂ ਕਹਿੰਦੇ ਸਤਖੰਡ ਦਾ ਵਾਸੀ ਹੈ ਤਾਂ ਕਹਿੰਦੇ ਨੀਲੇ ਤੇ ਚੜ੍ਹਦਾ ਸੀ ਤੇ ਨੀਲੇ ਵਾਲਾ ਕਹਿੰਦੇ ਇੱਥੇ ਗੁਰਮੁਖ ਪਿਆਰੇ ਜਿਹੜੇ ਭਗਵਾਨਾਂ ਦੇ ਨਾਂ ਰੱਖ ਲਏ ਇੱਥੇ ਬਣਤੀ ਤਾਂ ਦਿਖਾਇਆ ਨਹੀਂ ਸਾਨੂੰ ਤੇ ਨਵੇਂ ਨਹੀਂ ਚੱਲਦੇ ਨੇ ਨਵੇਂ ਦਾ ਹੀ ਸਿੱਕਾ ਚਲੀ ਜਾਂਦਾ ਬਣ ਕੇ ਕਿਸੇ ਨੇ ਦਿਖਾਇਆ ਗੱਲ ਤੁਹਾਡੇ ਨਾਲ ਕਰਦਿਆਂ ਵੱਧ ਜਾਂਦੀ ਹੈ ਪੰਜਾਂ ਸਾਹਿਬ ਵਿੱਚ ਇਤਿਹਾਸ ਹੈ ਮਿਥਿਹਾਸ ਨਹੀਂ ਸਾਡੇ ਸਤਿਗੁਰਾਂ ਨੇ ਜੋ ਕੁਝ ਕਰਤੱਵ ਕੀਤੇ ਅੱਜ ਤੁਹਾਡੇ ਸਾਹਮਣੇ ਨੇ ਕੋਈ ਨਾ ਕਿਉਂ ਗੁਰੂ ਦਾ ਇਤਿਹਾਸ ਬੀਤ ਚੁੱਕਿਆ ਹੈ ਨਹੀਂ ਜੇ ਸਾਡਾ ਸਤਿਗੁਰੂ ਕਿਸੇ ਵੀ ਜੇਲ੍ਹ ਤੋਂ ਉਹਦਾ ਇਤਿਹਾਸ ਕਿੱਥੇ ਚਲਿਆ ਗਿਆ ਬੀਤ ਚੁੱਕਿਆ ਇਤਿਹਾਸ ਤੁਸੀਂ ਕੀ ਨਹੀਂ ਕਰ ਰਹੇ ਸਾਡਾ ਤਾਂ ਸਤਿਗੁਰ ਜਾਗ ਤਾਂ ਹੈ ਦੋ ਸਭ ਚੀਜ਼ਾਂ ਨਾਲ ਸਾਡੇ ਨਾਲ ਹੈ ਤੇ ਗੁਰੂ ਦੇ ਪਿਆਰੇ ਉਹ ਪੰਜਾ ਸਾਹਿਬ ਇੱਕ ਐਸਾ ਇਤਿਹਾਸ ਹੈ ਵਿਦਵਾਨ ਨੇ ਚਾਰ ਲੋਕਾਂ ਲਿਖੀਆਂ ਤੇ ਸੁਣੇ ਤੁਹਾਨੂੰ
ولی پیر پیر پیر مفت میر کا

स्वर्ग तो कही सगले जग अंतर गुरु नानक की इतिहास है गुरु का, इतिहास है गुरसिखी का। बेशक उन्होंने इतिहास मनी जाइए कही जाइए इतिहास असि मन दे सीता जी ने रावण लै गया। रावण पवित्र आत्मा थी माता सीता जी की, राक्षस बुद्धि थी रावण की। हरण दे नगर गए राम लक्ष्मण असि मन गए। एक गल नहीं मनेंगे जी हरण सोने दाता गल मनेंगे जी नहीं। सोने का हर घर में बना के रखा जा सकता किसी टेबल के उ सोने का हर कि जंगलों में करता फिर जानी देखा तो दुनिया में सोने का हर कि नशा जाना वेखे नहीं मैंने मैं कोई वेखूंगा। हाँ बना के जो तेरे पहुंचे जाते अमीर है तो डेकोरेशन वास्ते जिसे तू प्लास्टिक के हाथी रख लेना संग मरमर के रख लेना तांबे के रख लेना तो अमीर हो तो सोने का भी मुर्ग बना के रख सकता है। पर इना भुलेखा भगवान राम नहीं सिखा सकते कि त्रेते युग के चौदह कला मर्यादा पुरुषोत्तम अवतार में यह भी ना पता होगा कि तू सोने का हरण तो होगा ही नहीं। किसी के पेड़ से मैं मर जाऊंगी सोने का असर जाना तो फड़ के लिया ही इना भुलेखा भगवान नहीं सिखा सकते। दूजी गल कहते दशरथ ने मेघ जान के तीर मारिया सरगुण दे भुलेखा खा गया दशरथ। इतने भी गल कोई नहीं दशरथ ने तो जग किया ऋषि कट्ठे किए वशिष्ठ जी आए वो तो यह है टूटे से पुत्र ही नहीं सुनता वो दशरथ का लाभ नहीं सी होंगी बहुत वही उम्र होगी सी कि दूर थोड़ा बया हो दशरथ हाँ बिछे का भीषण शाह होया जी ने गुरु ना गुरु गोबिंद सिंह साहब में जाके उगियां रख के तर्क की पाने साहब पढ़ाव पिंड राजा दशरथ पढ़ाव बया हो रामचंद्र जी का नानका पढ़ाव पिंड ने भगवान रामचंद्र जी की माता पढ़ाव दी सी लाभ नहीं सी पैदा हुई हजूत लेते हैं कि अगम देवता प्रगट हो गई दुध बता उन्हें तो दशरथ ने रुचि विशेष जी कह लगे रहने दुध पिया पर शर्त एक है नशिया भी होगी रात दिन चढ़न तो पहले सरोवर का हो गए कंधा दिन चढ़न तो पहला पहले किसी बंदे की बलि बनेगा तो तेरे घर पुत्र पैदा हो गए थोड़े बुरे इतिहास में गांव तो गांव पता लगता भी गल की है वह तो तंगड़ी च बैठे थी तो दिन में चढ़ जाए बंदे की बनी जानी है नहीं तो हर पुत्र नहीं पैदा होना पुराना ने वशिष्ठ जी ने बुकिंग किए ने तो उसे कोई गड़बड़ की थी इतिहास भी बनाता कहने जी मुर्ख का भुलेखा पै गया हर मैं गड़बड़ पलता सी पानी में झटकी गल है सीधी तो बड़ा करना पड़े जब असं गड़बड़ा या घड़ा पानी तो भरना होगा ना तो गड़बड़ नहीं आ जाएगी क्योंकि अंदर भी हवा निकलनी है जितने पानी जाने कड़ा भर दिया तो अगर ढूंढे गए कड़ाई भरते रहे तो गोह च लगदम बन के गड़बड़ भी आ जाएगी तो भुलेखा पै गया मुर्ग का मुर्ग के पानी पीने से तो लाग नहीं मुर्ग ने तो पके पानी पीए सिप करके चूस के किसी गड़म भरन की आवाज नहीं किसी मिर्ग की कोई सच्ची गल तो मिला लेंगे ना तो मन भी जाते भी हाँ भुलेखा पै गया मुर्ग का पानी पीना तो गड़बड़ तुरना तक मिले नहीं सरमा दे जाएंगे पर उस गल में लुकाना सी क्योंकि बलैम ना करे तो दशरथ ने जान बुझ के सरगम नहीं मारे घरे की आवाज से बंदे की आवाज से मुर्ग की आवाज से तो एक ही गुरु के प्यारे दिल भी तो ऋषिया ने दसे नहीं जब तक बंदे की बलि नहीं देगा तेरे कर पुत्र नहीं पा रहे तो बलि जन में बैठा सी तीर मार पर साढ़े सतग्रहण लिए इतिहास में चेर लगेगा चाहिए दुष्ट होया हो रहा तो ही हो तो गुरु के प्यारे गल चली सी पंजा साहब मनकाना साहब अरदास हो रही है अरदास करनी है साथ उठो वही धरती हो दुनिया में है कौन
और इतिहास जोड़े शब्द मेल भी जोड़े सू बिछोड़िया गया जो पहल समझने जो सैन सजने समझने मेरे बैन से प्रकाश गुरु जी कर दे सचे पाशाह जिन्हें स्थानों से सामू बिछोड़िया गया बस इसे गल समझ लो आम तो निर्दोषी बनता परमात्मा को दोष दे रहा है कि छोड़े कर्म करके बिछड़े पंजे साहब तो कहना साहब तो असं अपने बंदे कर्म करके बिछड़े तो तू दोष नहीं कर रहे इन कहो जीते मैं बिछड़िया फिर दूसरे असं बिछड़े हो रहे तो तू कि बिछोड़े एक बेनती हो रहा है जो किसी सरकार से बनाने लाइए ना सरकार ने बिछोड़ से जो नाम की सच्ची सरकार नहीं तो वही सरकार कोई है नहीं हसे सब नहीं जो ये चाहिए सामने पंजे से मनकाने के दर्शन अगे हो गए कि यह शक्तियां साढ़े सतगुर तो वजिया होगी सभी बिछोड़ी वाली है और बिछोड़े में तो कलम एक तीन पुतलम तेजी पीड़े अभी अपनी कृपा करना करके बिछड़े हैं तो ब्लेम बने पे हम चाहे बिछोड़ का साधु बोला फिर ब्लेम तो कह लो कि जो ना बिछोड़े हैं ना जो भी मर्जी रहने दो फिर कहू बोले बिछड़े रहना फिर होना चाहिए फिर बिछड़े रहने मर्जी तो हम तो क्यों बात कर दो बिछड़े से अपना मनकाने साहब जो दे रहे हैं अपना पंजा साहब के दर्शन जो दे पवित्र रहे मैं दुनिया पवित्र धरती हूँ से ਦੇਖਣੇ ਹੋ ਜਾਂਦੇ ਆ ਦਰਸ਼ਨ ਕਰਨ ਇੱਕ ਸਾਲ ਮੈਨੂੰ ਵੀ ਜਿਹੜਾ ਗਰਮੀ ਦਾ ਕੱਲ ਪਿਆ ਤਾਂ ਗਰਮੀ ਚ ਕਹਿੰਦੇ ਤੁਸੀਂ ਜਾਓ ਲੈ ਕੇ ਲੈ ਕੇ ਉੱਥੇ ਜੰਮ ਗਏ ਪੰਜਾ ਸਾਹਿਬ ਪਟਾਰੀ ਦੇ ਦਾਦੇ ਤੇ ਤੇ ਜੀਵੇ ਟੈਚੀ ਖੋਲਣ ਵਿੱਚੋਂ ਦੇਸੀ ਦੀਆਂ ਬੋਤਲਾਂ ਫਿਰ ਤਾਂ ਬੜੀ ਉੱਥੇ 40 ਦੀ ਵਿਕਦੀ ਸੀ ਉੱਥੇ 1200 ਦੀ ਵਿਕਦੀ ਆ ਮਹਾਰਾਜ ਸਾਹਿਬ ਦੇ ਦਰਸ਼ਨ ਕਰਨ ਚਲੇ ਤੇ ਬੁੱਕੀ ਪੰਜੀਆਂ ਵੇਚਣ ਵਾਸਤੇ ਵੀ ਗੁਣੀ ਕਰਨ ਵਾਸਤੇ ਇਹਨਾਂ ਪ੍ਰਤੀਤਾਂ ਨੇ ਸਾਡੇ ਮਨਕਾਣਾ ਵਿਛੋੜਿਆ ਅੱਜ ਖੋਇਆ ਖੋ ਸਾਧਨਾ ਇਹਨਾਂ ਸਾਡੇ ਤੁਰਿਆ ਨੇ ਮਾਰਿਆ ਨੇ ਗੁਰੂ ਤੋਂ ਵਿਛੋੜਿਆ ਗੁਰੂ ਨਹੀਂ ਵਿਛੋੜਦਾ ਕਿਸੇ ਨੇ ਇਹ ਬਾਣ ਬਚਾਉਣਾ ਮੇਰੇ ਕੁਝ ਗੁਨਾਹ ਨਹੀਂ ਲੱਗੇ ਮੈਨੂੰ ਦੇਖਿਆ ਨਹੀਂ ਪਰ ਜਿਹੜਾ ਬਾਣ ਦਿੱਤੇ ਤੁਸੀਂ ਦੁਖੀ ਹੋ ਰਹੀ ਹੈ ਤੁਹਾਨੂੰ ਕਹਿਣਾ ਪੈਂਦਾ ਇਹਦੇ ਨਾਲ ਤਾਂ ਮੈਂ ਹੁੰਦਾ ਮੇਰੇ ਕਹਿੰਦਾ ਪੈਂਦਾ ਨਾ ਤੁਹਾਨੂੰ ਸਾਰੇ ਗ੍ਰਸਤੀ ਹੈ ਤੂੰ ਤੇ ਦੇਖ ਲਓ ਦੁਨੀਆਂ ਨੂੰ ਕਿਹੜੀ ਚੀਜ਼ ਪਿਆਰੀ ਹੈ ਆਪਾਂ ਵੀ ਕਲੀ ਨਹੀਂ ਰਹੀ ਹੋਈ ਜੀ ਆਪਣੀ ਸੇਵਾ ਭਾਵਨਾ ਪਵਿੱਤਰਤਾ ਨਾਲ ਰਹੀ ਹੋਈ ਜੀ ਜਿਸ ਕਰਕੇ ਐਡੇ ਵੱਡੇ ਸਥਾਨ ਸਾਥੋਂ ਵਿਛੜ ਗਏ ਪਰ ਸੁੰਦੀ ਸਿੱਖ ਉਹਨਾਂ ਦੀ ਗੱਲ ਚੱਲ ਰਹੀ ਸੀ ਹੋਈ ਤਾਂ ਕਿ ਸਿੰਘ ਕਤਾ ਵੱਡੀ ਹੋਣ ਲੱਗੀ ਸਿੱਖਾਂ ਨੂੰ ਕਤਲ ਕਰਨ ਲੱਗੇ ਜੋ ਮੁਸਲਮਾਨ ਉਹ ਜਿਹੜੇ ਸੁੰਦੀ ਸਿੱਖ ਸੀ ਪੰਜਾਹ ਸਾਲ ਤੋਂ ਮਨਕਾਣਾ ਸਾਹਿਬ ਇਕੱਠੇ ਹੋ ਗਏ ਅਰਦਾਸ ਕੀਤੀ ਸਤਿਗੁਰੂ ਤੂੰ ਤੇਰੀ ਮਰਜ਼ੀ ਹੈ ਜੋੜੇ ਰੱਖ ਤੁਹਾਨੂੰ ਮਾਲ ਨਹੀਂ ਪਰ ਤੈਨੂੰ ਛੱਡ ਕੇ ਅਸੀਂ ਜਾਣਾ ਨਹੀਂ ਹੈ ਉਹ ਜਿਵੇਂ ਅਰਦਾਸ ਕਰਨ ਦੇ ਕਾਬਲ ਉਹ ਬੈਠੇ ਨੀ ਚੌਦਾਂ ਸਾਲ ਹੁਣ ਵੀ ਜਾ ਕੇ ਮੇਲੇ ਉਹਨਾਂ ਨੂੰ ਉਹ ਨਹੀਂ ਛੱਡ ਕੇ ਗਏ ਨਹੀਂ ਜਾਣਾ ਬੈਠਾ ਤੁਹਾਰ ਬਾਹਰ ਮੁਫਤ ਪਰ ਉਹਨਾਂ ਨੂੰ ਮਕਾਣਾ ਤੇ ਪੰਜਾ ਨਹੀਂ ਛੱਡਿਆ ਜ਼ਰੂਰ ਕਰਨ ਤੂੰ ਜਾ ਕੇ ਹੁਣ ਤੇ ਸਿੰਘ ਦੀ ਸਿੱਖੀ ਜਿੱਥੇ ਅੱਜ ਸਤਿਗੁਰ ਮਹਾਨਕ ਗਏ ਹੋਏ ਨੇ ਤਾਰ ਰਹੇ ਨੇ ਸੰਸਾਰ ਨੂੰ ਉੱਥੋਂ ਦਾ ਵੱਡਾ ਰਾਜਾ ਸੀ ਸਿੱਧ ਸੈਨ ਸਿੰਘ ਸੱਖਰ ਦਾ ਜਿਵੇਂ ਆਪਣੇ ਪੰਜਾਬ ਦਾ ਵੱਡਾ ਪਟਿਆਲਾ ਨੂੰ ਬਣਾਤਾ ਸੀ ਤੇ ਪਹਾੜੀਆਂ ਰਾਜਿਆਂ ਵਿੱਚ ਬਿਲਾਸਪੁਰੀਆ ਵੱਡਾ ਸੀ ਤੇ ਯੂਪੀ ਦੀ ਸਟੇਟ ਵਿੱਚ ਸਿੰਧੀਆ ਜਿਹੜੇ ਗਵਾਲੀਆ ਵਾਲੇ ਇਹ ਅਮੀਰ ਸੀ ਬਹੁਤੇ ਇਹਨਾਂ ਨੂੰ ਵੱਡੇ ਮੰਨਦੇ ਸੀ ਇਸ ਤਰ੍ਹਾਂ ਸਿੰਘ ਸੱਖਰ ਦੇ ਰਾਜਿਆਂ ਵਿੱਚੋਂ ਰਾਜਾ ਸਿੱਧ ਸੈਨ ਸੀ ਬਹੁਤ ਵੱਡਾ ਬੜਾ ਕਰਮੀ ਧਰਮੀ ਰਾਜਾ ਸੀ ਜਲ ਕਰਦਾ ਸੀ ਪੁੰਨ ਕਰਦਾ ਸੀ ਹਮਲ ਕਰਦਾ ਸੀ ਜਬ ਤਪ ਕਰਾਉਂਦਾ ਸੀ ਕਰਮ ਕਾਂਡ ਵਿੱਚ ਫਸਿਆ ਹੋਇਆ ਸੀ ਉਹਨੂੰ ਪਤਾ ਲੱਗਿਆ ਗੁਰੂ ਨਾਨਕ ਦਾ ਮੇਰੇ ਦੋਸਤ ਵਿੱਚ ਆਏ ਨੇ ਵਜ਼ੀਰਾਂ ਨੂੰ ਲੈ ਕੇ ਨੰਗੇ ਪੈਰ ਜਾ ਕੇ ਬੇਨਤੀਆਂ ਕੀਤੀਆਂ ਸਤਿਗੁਰੂ ਔਰ ਮੇਰੇ ਮਹਿਲਾਂ ਵਿੱਚ ਚਾਲੀ ਪਾਉਣ ਕਿਰਪਾ ਕਰੋ ਤਾਰੋ ਕਿਉਂਕਿ ਸਤਿਗੁਰੂ ਨੇ ਬਚਨ ਕੀਤਾ ਜਿਸ ਘਰ ਵਿੱਚ ਜਿਸ ਨਗਰ ਵਿੱਚ ਸਭ ਸੂਰਜ ਦੇ ਚਰਨੀ ਪੈਂਦੇ ਉਹ ਨਗਰਾਂ ਨੂੰ ਕੀ ਕਿਹਾ 12 ਮਹੀਨੇ ਵਿੱਚ ਜਿੱਤ ਘਰ ਹਰ ਕੰਮ ਪੰਨਾ ਪਰਗ ਪਈ ਪੱਠ ਨਗਰ ਸੇ ਗ੍ਰਾਮ ਉਹ ਨਗਰ ਦਹੀਆ ਘਰ ਤਾਂ ਜੋ ਹੈ ਪੱਠੇ ਨੇ ਜਿੱਥੇ ਸੰਗਤ ਦੇ ਚਰਨ ਨਹੀਂ ਪੈਂਦੇ ਜਿੱਥੇ ਪਰਮੇਸ਼ਵਰ ਦਾ ਨਾਮ ਨਹੀਂ ਹੈ ਪੱਠ ਨਗਰ
ਜੇ ਤਾਂ ਚੱਲਦਾ ਭੱਠਾ ਦੇ ਫਿਰ ਤਾਂ ਅੱਗੇ ਅੱਗੇ ਪੱਠੇ ਪੜਸੇ ਪਰ ਭੱਠੇ ਦਾ ਮਾਲਕ ਠੇਕੇਦਾਰ ਮੁਲਾਜ਼ ਪੂਰੀ ਹੋ ਤਾਂ ਛੱਡ ਜਾਂਦਾ ਭੱਠਾ ਉਹ ਭੱਠਾ ਜਿੱਥੇ ਲੱਗ ਲਿਆ ਨਾ ਪਈ ਜਾਣ ਬਰਸਾਤਾਂ ਪਈ ਜਾਵੇ ਨਹੀਂ ਪਰ ਉਸ ਭੱਠੇ ਵਿੱਚ ਕੱਖ ਵੀ ਨਹੀਂ ਜੰਮਦੇ ਹੁੰਦੇ ਇੰਨੀ ਮਨੂਰ ਹੋ ਜਾਂਦੀ ਹੈ ਜਾ ਜਾ ਕੇ ਉਹ ਧਰਤੀ ਉਹ ਲੱਗੇ ਨੇ ਉਹ ਪਿੰਡ ਹੈ ਤੁਹਾਰੇ ਉਸ ਤਰ੍ਹਾਂ ਉੱਗਦੇ ਭੱਠੇ ਮਾਲ ਪੱਤ ਰਹੇ ਨੇ ਉਹ ਸੜੀ ਹੋਈ ਮਨੂਰ ਮਿੱਟੀ ਵਾਲਾ ਮਗਰਾਂ ਤੇ ਘਰਾਂ ਦੀ ਜਿੱਥੇ ਵਾਹਿਗੁਰੂ ਤੋਂ ਲਿਆ ਹੋਇਆ ਵਿੱਚ ਘਰ ਹਾਲ ਪੰਥ ਨਾ ਪੜ ਪਾਈ ਭੱਠ ਮਗਰ ਸੋਚ ਰਹੇ ਦੂਜੀ ਗੱਲ ਵੀ ਲਿਖੀ ਹੈ ਪ੍ਰਭ ਸੋਮੀ ਕੰਤ ਵੀ ਹੋਣੀ ਹੈ ਨੀਤ ਸੱਜਣ ਸਭ ਜਹਾਨ ਬੜੇ ਡਰ ਲੱਗਦੇ ਜਵੇਂ ਤੇ ਜਿਹੜੇ ਧਰਮ ਰਾਜ ਦੇ ਉਹਨਾਂ ਤੋਂ ਤਾਂ ਕਦੇ ਕਦੇ ਲੱਗਦੇ ਇੱਥੇ ਜਿਹੜੇ ਲਾਲ ਪਗੜੀ ਵਾਲੇ ਤੇ ਸਲਗ ਲੱਗਦਾ ਰਹਿੰਦਾ ਜਿੱਥੇ ਆ ਕੇ ਸਾਧਨ ਉਹ ਵੀ ਜਨਮ ਕਹਿੰਦੇ ਦੋ ਤਰ੍ਹਾਂ ਦੇ ਪੈਸੇ ਇਹ ਵੀ ਫੜਕਣ ਜਾਂਦੇ ਨੇ ਤੇ ਇਹ ਵੀ ਫੜਕਣ ਜਾਂਦੇ ਨੇ ਇਹ ਵੀ ਕੁੱਟਮਾਰ ਕਰਦੇ ਤੇ ਇਹ ਵੀ ਕੁੱਟਮਾਰ ਕਰਦੇ ਕੰਮ ਜੀ ਇੱਕ ਦਿਨ ਆਦਾ ਹੁੰਦਾ ਡਰਦੇ ਨੇ ਦੋ ਤੋਂ ਪਰ ਇਹਨਾਂ ਤੋਂ ਜਾਣਾ ਇੱਕ ਹੋਰ ਜਾਣੇ ਨੇ ਵੱਡੇ ਉਹ ਕਹਿਣਗੇ ਉਹਨੇ ਆਪਣੇ ਰਿਸ਼ਤੇਦਾਰ ਉਹਨੇ ਆਪਣੇ ਮਿੱਤਰ ਕਹਿੰਦੇ ਗੁਰੂ ਅਰਜਨ ਦੀ ਬਾਣੀ ਉਹ ਦੇਖਣੇ ਨੂੰ ਵੀ ਕਰਨ ਜਨਮ ਕਹਿਣਾ ਪ੍ਰਭ ਸਵਾਮੀ ਕੰਮ ਤੋਂ ਵੀ ਹੋਣੀ ਹੈ ਨੀਤ ਸੱਜਣ ਸਭ ਜਾਣ ਉਹ ਜਿਹੜੇ ਤੇਰੇ ਮਿੱਤਰ ਸੱਜਣ ਰਿਸ਼ਤੇਦਾਰ ਰੱਬ ਤੋਂ ਭੁੱਲੇ ਹੋਏ ਨੇ ਪਰਮੇਸ਼ਰ ਤੋਂ ਖਾਲੀ ਨੇ ਉਹਨਾਂ ਨੂੰ ਮਿੱਤਰ ਸੱਜਣ ਨਾ ਚਾਹੇ ਤਾਂ ਤੇਰੇ ਜਿਉਂਦੇ ਹੀ ਜਨਮ ਨੇ ਨੀਤ ਸੱਜਣ ਸਭ ਜਾਣ ਕਿਉਂਕਿ ਉਹਨਾਂ ਦੇ ਮਿਲਣ ਤੋਂ ਤੈਨੂੰ ਰੱਬ ਭੁੱਲੇ ਉਹਨਾਂ ਦੇ ਹੈ ਤੇ ਤੇਰੀ ਰੇ ਰਾਜ ਦਾ ਪਾਠ ਨਹੀਂ ਆਉਣਾ ਇੱਥੇ ਗੁਰਦੁਆਰੇ ਦੇ ਭਾਈ ਸਾਹਿਬ ਪੁੱਛਣਾ ਦੋ ਦਿਨ ਤੋਂ ਗੁਰਦੁਆਰੇ ਨਹੀਂ ਆਇਆ ਹਾਂਜੀ ਪੁਰਾਣੇ ਆਏ ਹੋਏ ਸੀ ਪੁਰਾਣੇ ਨੇ ਗੁਰਦੁਆਰੇ ਨੂੰ ਜਿੰਦਾ ਲਿਆ ਤਾ ਮੈਂ ਲੱਗ ਕੇ ਉੱਥੇ ਲੰਘ ਗਿਆ ਸੀ ਆ ਗਏ ਹੁਣ ਪੁਰਾਣੇ ਆਉਂਦੇ ਤਾਂ ਨਿਕਲ ਵੀ ਗਿਆ ਗੁਰਦੁਆਰੇ ਮੱਥਾ ਟੇਕਣਾ ਫਿਰ ਜਾਮਨ ਮਗਰ ਕੇ ਪੁਰਾਣੇ ਕੰਮ ਕਹਿੰਦੇ ਉਹ ਤੂੰ ਕਿਹਾ ਆ ਗਿਆ ਤੇਰੇ ਜਿਸ ਦਿਨ ਜਾਮਨ ਆ ਗਿਆ ਉਸ ਦਿਨ ਤੇਰਾ ਸਾਰਾ ਕੁਛ ਜਾਣਾ ਹੈ ਉਹੀ ਗੱਲ ਸੁਣੀ ਮਰਦੇ ਨੇ ਇਹ ਦੂਜੇ ਹੀ ਜਾਮ ਮਰਦੇ ਨੇ ਜਿਹਨਾਂ ਦੇ ਹਲੇ ਤੇ ਗਿਣਤ ਖੁੱਲਦੇ ਨੇ ਮੁਰਗੇ ਵੀ ਬਣਦੇ ਨੇ ਜੇ ਰਾਸ ਭੁੱਲ ਗਈ ਭੰਗੜੇ ਪੈਂਦੇ ਨੇ ਸਾਨੂੰ ਇੱਕ ਜਗ੍ਹਾ ਮੰਦਾ ਤੇ ਕਹਿੰਦੇ ਸਾਂਝੀ ਤੂੰ ਵੀ ਸਬਦ ਨਹੀਂ ਪੜ੍ਹੇ ਐਸੇ ਵੀ ਹਮਕਰ ਸਾਜਣ ਆਏ ਮੈਂ ਗਾਂ ਤੇ ਤਾਂ ਭੂਤ ਨਹੀਂ ਆਉਂਦੇ ਤੇ ਮੈਂ ਸਾਜਣ ਕਹਿੰਦਾ ਉਹਨਾਂ ਨੂੰ ਹੋਰ ਇਹ ਪੱਗਾਂ ਕਦੇ ਮਿੱਟੀ ਹੁੰਦੇ ਜਿਵੇਂ ਨਹਿਰੀ ਮਿੱਟੀ ਚਾਰਦੀ ਹੈ ਮੈਂ ਸਾਜਣ ਕਹਿੰਦਾ ਗੁਰਬਾਣੀ ਤੂੰ ਗਿਆ ਮਗਰ ਤੁਸੀਂ ਕਹੋ ਤੇ ਅਸੀਂ ਪੜ੍ਹਦੇ ਕਹਾਂਗਾ ਵੀ ਹਮ ਘਰ ਭੂਤ ਲੈ ਆਏ ਸਾਡੀ ਵਾਲੀ ਗੱਲ ਤਾਂ ਹੈ ਨਹੀਂ ਅਰ ਜਿੰਦਾ ਮੇਰਾ ਸਾਜਿੰਦਾ ਮਿੱਟ ਕੇ ਖਲੋੜਾ ਮੇਰਾ ਸਾਜਿੰਦਾ ਸਾਡੀ ਵੀ ਤੈਨੂੰ ਸਾਹਮਣੇ ਵੇਖੋ ਕੀ ਹੈ ਜਿਹੜਾ ਚੌਵੀ ਘੰਟੇ ਨੇੜੇ ਵਾਹਿਗੁਰੂ ਨੂੰ ਵੇਖਦਾ ਉਹ ਵੀ ਸੱਜਣ ਗੱਲਾਂ ਉਹ ਮਿੱਤਰ ਅਜੀ ਦੇ ਕੋਲ ਅੰਗ ਸਿੰਘ ਵਾਹਿਗੁਰੂ ਵਸ ਰਿਹਾ ਹੈ ਉਹ ਵੀ ਮਿੱਤਰ ਬਣਿਆ ਉਹ ਮਿੱਤਰ ਤੇਰੇ ਜੰਗ ਨੇ ਤਾਈ ਦੋ ਜਗਤ ਸਿੱਖ ਅਰਦਾਸ ਕਰਦੇ ਹੈ ਮੇਲੇ ਨੇ ਪਿਆਰਿਆਂ ਨੂੰ ਜਿਨ੍ਹਾਂ ਦੇ ਮਿਲਿਆ ਭੁੱਲਿਆ ਵਾਹਿਗੁਰੂ

ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਵਿਸ਼ੇਸ਼ ਦਿਹਾੜਾ ਮੀਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਆਗਮਨ ਪੁਰਬ ਪ੍ਰਕਾਸ਼ ਦਿਹਾੜਾ ਹੈ।

ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪੜਦਾਦੇ ਅਤੇ ਪੜਪੋਤੇ ਪੜਦਾਦੇ ਹਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅਤੇ ਪੜਪੋਤੇ ਹਨ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਿਨ੍ਹਾਂ ਦਾ ਇਸ ਮਹੀਨੇ ਵਿੱਚ ਆਗਮਨ ਪੁਰਬ ਹੈ। ਅੱਜ ਆਪਾਂ ਸਾਰੇ ਹੀ ਸਾਹਿਬਾਂ ਦੇ ਪਾਵਨ

ਆਪ ਇਤਿਹਾਸ ਤੋਂ ਜਾਣੂ ਹੋ। ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ

ਅਰਜਨ ਦੇਵ ਜੀ ਮਹਾਰਾਜ ਜੀ ਦੀ ਵਿਰੋਧਤਾ ਕਰਨੀ ਸ਼ੁਰੂ ਕਰ ਦਿੱਤੀ। ਪਹਿਲੇ ਵੀ ਕਈ ਚਾਲਾਂ ਚੱਲੀਆਂ ਉਹਨਾਂ ਨੇ ਗੁਰਤਾ ਦੀ ਗੱਦੀ ਨੂੰ ਪ੍ਰਾਪਤ ਕਰਨ ਵਾਸਤੇ, ਪਰ ਕੋਈ ਚਾਲ ਕਾਮਯਾਬ ਨਾ ਹੋਈ ਨੀ। ਪਰ ਇਧਰ ਸ਼ਾਂਤੀ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਨੂੰ ਵਰ ਪ੍ਰਾਪਤ ਹੈ ਸਾਹਿਬਾਂ ਦਾ, ਇੱਕ ਪਾਸੇ ਤੇ ਭਰਾ ਵਿਰੋਧ ਕਰ ਰਿਹਾ ਹੈ, ਦੂਸਰੇ ਪਾਸੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਭਤੀਜੇ ਮਿਹਰਵਾਨ ਨੂੰ ਆਪਣੇ ਪਾਸ ਰੱਖਿਆ, ਪੁੱਤਰਾਂ ਵਾਂਗੂ ਦੀ ਪਾਲਣਾ ਪੋਸ਼ਣਾ ਕਰਦੇ ਹਨ। ਪਰ ਪ੍ਰਿਥੀ ਚੰਦ ਅਤੇ ਮਾਤਾ ਕਰਮੋਂ ਦੇ ਮਨ ਵਿੱਚ ਇਹ ਆਸਰਾ ਵਧ ਗਿਆ, ਚਲੋ ਜੇ ਸਾਨੂੰ ਗੁਰਤਾ ਦੀ ਗੱਦੀ ਨਹੀਂ ਪ੍ਰਾਪਤ ਹੋਈ ਤੇ ਇਹਨਾਂ ਦੇ ਗ੍ਰਹਿ ਕਿਹੜਾ ਕੋਈ ਔਲਾਦ ਹੈ, ਇਹਨਾਂ ਤੋਂ ਬਾਅਦ ਸਾਡੇ ਸਾਹਿਬਜ਼ਾਦੇ ਨੂੰ ਹੀ ਦਾਤ ਪ੍ਰਾਪਤ ਹੋ ਜਾਏਗੀ। ਦੁਰਾਣੀਆਂ ਜਠਾਣੀਆਂ ਵਿੱਚ ਕਈ ਵਾਰ ਸਤਿਕਾਰ ਹੁੰਦਾ ਹੈ, ਸਮਾਂ ਬਣਿਆ ਤੇ ਮਾਤਾ ਕਰਮੋ ਨੇ ਜਦੋਂ ਮੇਲਾ ਮਾਰਿਆ ਤੇ ਸਾਹਿਬਾਂ ਦੇ ਚਰਨਾਂ ਵਿੱਚ ਮਾਤਾ ਗੰਗਾ ਜੀ ਨੇ ਅਰਦਾਸ ਅਰਜੋਈ ਕੀਤੀ। ਇਤਿਹਾਸ ਬਹੁਤ ਵੱਡਾ ਹੈ, ਸਮੇਂ ਦਾ ਧਿਆਨ ਰੱਖਣਾ ਹੈ। ਸੋ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਆਪਣੇ ਸੇਵਕ ਨੂੰ ਵਡਿਆਈ ਬਖਸ਼ਦਿਆਂ ਹੋਇਆਂ ਬਾਬਾ ਬੁੱਢਾ ਜੀ ਦੇ ਪਾਸੋਂ ਇਸ ਤਰ੍ਹਾਂ ਮਾਤਾ ਗੰਗਾ ਜੀ ਨੇ ਜਾ ਕੇ ਸੇਵਾ ਕੀਤੀ ਤੇ ਵਰ ਪ੍ਰਾਪਤ ਹੋਇਆ ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਤੇ ਸਾਹਿਬਾਂ ਦੇ ਪ੍ਰਕਾਸ਼ ਹੋਣ ਤੋਂ ਬਾਅਦ ਫਿਰ ਭਾਈ ਪ੍ਰਿਥੀ ਚੰਦ ਅਤੇ ਮਾਤਾ ਕਰਮੋ ਸਾਰਾ ਹੀ ਪਰਿਵਾਰ, ਕਿਉਂਕਿ ਗੁਰੂ ਘਰ ਦਾ ਵਿਰੋਧੀ ਸੀ, ਗੁਰਤਾ ਦੀ ਦਾਤ ਦੀ ਇਹ ਲਾਲਸਾ ਉਹਨਾਂ ਦੇ ਮਨ ਵਿੱਚ ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਵੀ ਕਈ ਤਰੀਕਿਆਂ ਦੇ ਨਾਲ ਮਾਰਨ ਦਾ ਪ੍ਰੋਗਰਾਮ ਉਲੀਕਿਆ ਗਿਆ, ਪਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਡੋਰੀ ਉਸ ਪਰਮੇਸ਼ਰ ਦੇ ਹੱਥ ਤੇ ਰੱਖੀ ਤੇ ਪਾਵਨ ਪਵਿੱਤਰ ਸ਼ਬਦ ਜੋ ਆਪ ਜੀ ਨੇ ਸਰਵਣ ਕੀਤਾ ਹੈ ਸੁਰਟ ਰਾਗ ਦੇ ਅੰਦਰ, ਮੇਰਾ ਸਤਿਗੁਰ ਰਖਵਾਲਾ ਹੋਵਾ ਧਾਰ ਕਿਰਪਾ ਪ੍ਰਭ ਹੱਥ ਦੇ ਰਾਖਿਆ ਹਰ ਗੋਬਿੰਦ ਨਵਾਂ ਨਿਰੋਵਾ, ਮੇਰਾ ਗੁਰੂ ਮੇਰਾ ਪਰਮੇਸ਼ਰ ਆਪ ਮੇਰਾ ਸਾਥੀ ਮਦਦਗਾਰ ਬਣਿਆ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਇੱਕ ਵਾਰ ਤਾਪ ਚੜ੍ਹਿਆ, ਸੇਵਕਾਂ ਨੇ ਕਿਹਾ ਕਿਸੇ ਹਕੀਮ ਦੇ ਪਾਸ ਕੋਈ ਉਪਰਾਲਾ ਕੀਤਾ ਜਾਵੇ, ਪਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਿਹਾ ਭਾਈ ਮੇਰਾ ਹਕੀਮ ਕੇਵਲ ਤੇ ਕੇਵਲ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜਿਸ ਨੇ ਇਹਨਾਂ ਨੂੰ ਸੰਸਾਰ ਤੇ ਭੇਜਿਆ ਹੈ ਉਹ ਇਹਨਾਂ ਦੀ ਰੱਖਿਆ ਕਰਨਗੇ। ਤੇ ਸਮਾਂ ਬਣਿਆ ਉਸ ਅਕਾਲ ਪੁਰਖ ਪਰਮੇਸ਼ਰ ਨੇ ਬਖਸ਼ਿਸ਼ ਕੀਤੀ। ਜਦੋਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨਿਰੋਏ ਹੋਏ, ਉਸ ਅਕਾਲ ਪੁਰਖ ਪਰਮੇਸ਼ਰ ਦਾ ਧੰਨਵਾਦ ਕਰਦਿਆਂ ਇਹ ਪਾਵਨ ਪਵਿੱਤਰ ਸ਼ਬਦ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਉਚਾਰਨ ਕੀਤਾ, ਤਾਪ ਗਿਆ ਪ੍ਰਭੇ ਆਪ ਮਿਟਾਇਆ ਜਨ ਕੀ ਲਾਜ ਰਖਾਈ, ਆਪਣੇ ਸੇਵਕ ਦੀ ਉਸ ਵਾਹਿਗੁਰੂ ਪਰਮੇਸ਼ਰ ਨੇ ਆਪ ਲਾਜ ਰੱਖੀ। ਤੇ ਪ੍ਰਾਪਤ ਕਿੱਥੋਂ ਹੋਇਆ, ਵਡਿਆਈ ਬਖਸ਼ੀ ਹੈ ਸਾਧ ਸੰਗਤ ਨੂੰ, ਸਾਧ ਸੰਗਤ ਤੇ ਸਭ ਫਲ ਪਾਏ ਸਤਿਗੁਰ ਕੇ ਬਲ ਜਾਈ, ਕਿਉਂਕਿ ਬਖਸ਼ਿਸ਼ ਵੀ ਸਾਧ ਸੰਗਤ ਦੀ ਹੋਈ ਤੇ ਸਾਧ ਸੰਗਤ ਦੀ ਅਰਦਾਸ ਦੁਆਰਾ ਹੀ ਇਹਨਾਂ ਦਾ ਪ੍ਰਕਾਸ਼ ਹੋਇਆ ਤੇ ਸਾਧ ਸੰਗਤ ਦੀ ਬਖਸ਼ਿਸ਼ ਦੁਆਰਾ ਹੀ ਇਹ ਨਰੋਏ ਹੋਏ। ਹਲਤ ਪਲਤ ਪ੍ਰਭ ਦੋਵੇਂ ਸਵਾਰੇ ਹਮਰਾ ਗੁਣ ਅਵਗੁਣਾ ਵਿਚਾਰਿਆ, ਲੋਕ ਅਤੇ ਪਰਲੋਕ ਸਵਾਰਨ ਵਾਲਾ ਵਾਹਿਗੁਰੂ ਪਰਮੇਸ਼ਰ ਸਾਡੇ ਔਗੁਣਾਂ ਦੀ ਗਿਣਤੀ ਨਹੀਂ ਗਿਣਦਾ, ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਣ, ਹਾਥ ਦੇ ਰਾਖੇ ਕਰੇ ਆਪਣੇ ਸਦਾ ਸਦਾ ਰੰਗਮਾਨ, ਅਟਲ ਬਚਨ ਨਾਨਕ ਗੁਰ ਤੇਰਾ
ਸਫਲ ਕਰ ਮਸਤਕ ਧਾਰਿਆ ਜਿਨ੍ਹਾਂ ਨੇ ਉਸ ਮਾਲਕ ਪਰਮੇਸ਼ੁਰ ਦੇ ਬਚਨਾਂ ਨੂੰ ਮੰਨਿਆ ਸਮਝਿਆ ਭਾਈ ਉਹਨਾਂ ਦਾ ਜੀਵਨ ਜਿਹੜਾ ਸਫਲਾ ਹੋ ਗਿਆ।

ਦੇ ਅੰਦਰ ਹਫ਼ਤਾਵਾਰੀ ਦੀਵਾਨ ਵਿੱਚ ਹਾਜ਼ਰੀਆਂ ਭਰ ਕੇ ਜੀਵਨ ਦੀਆਂ ਘੜੀਆਂ ਨੂੰ ਸਫਲਾ ਬਣਾ ਰਹੇ ਹੋ। ਭਾਗਾਂ ਦੇ ਨਾਲ ਸਤਸੰਗਤ ਪ੍ਰਾਪਤੀ ਹੁੰਦੀ ਹੈ।

ਪੀਰੀ ਦੇ ਮਾਲਕ ਉਹਨਾਂ ਦੇ ਪਾਸੋਂ ਪ੍ਰਾਪਤ ਹੋਈ ਤੇ ਸਾਹਿਬਾਂ ਨੇ ਆਪਣੇ ਜੀਵਨ ਦੇ ਅੰਦਰ ਗੁਰੂ ਨਾਨਕ ਦੇ ਘਰ ਦਾ ਬਹੁਤ ਪ੍ਰਚਾਰ ਕੀਤਾ। ਮੁਗਲੀਆ ਹਕੂਮਤ ਜੋ ਗੁਰੂ ਨਾਨਕ ਦੇ ਘਰ ਦੀ ਸ਼ੁਰੂ ਤੋਂ ਹੀ ਵਿਰੋਧੀ ਸੀ, ਪਰ ਗੁਰੂ ਨਾਨਕ ਦਾ ਮਿਸ਼ਨ ਹੈ, ਕੋਈ ਵੀ ਸ਼ਰਨ ਆਇਆ ਉਸਨੂੰ ਗਲ ਦੇ ਨਾਲ ਲਾਇਆ। ਜਦੋਂ ਦਾਰਾ ਸ਼ਿਕੋ ਗੁਰੂ ਨਾਨਕ ਦੇ ਘਰ ਵਿੱਚ ਸਾਹਿਬਾਂ ਦੀ ਸ਼ਰਨ ਆਇਆ ਆਪਣੀ ਮਦਦ ਵਾਸਤੇ, ਔਰੰਗਜ਼ੇਬ ਨੇ ਆਪਣੇ ਮਨ ਵਿੱਚ ਇਸ ਗੱਲ ਦਾ ਬੜਾ ਬੁਰਾ ਮਨਾਇਆ ਤੇ ਸਾਹਿਬ ਸ੍ਰੀ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ ਜੀ ਨੂੰ ਦਿੱਲੀ ਵਿੱਚ ਬੁਲਾਉਣ ਵਾਸਤੇ ਆਪਣੇ ਆਦਮੀਆਂ ਨੂੰ ਭੇਜਿਆ, ਪਰ ਸਾਹਿਬ ਸ੍ਰੀ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ ਕਹਿਣ ਲੱਗੇ ਭਈ ਅਸੀਂ ਇਸ ਮਲੇਛ ਨੂੰ ਦਰਸ਼ਨ ਨਹੀਂ ਦੇਣੇ ਤੇ ਆਪਣੇ ਸਾਹਿਬਜ਼ਾਦੇ ਬਾਬਾ ਰਾਮ ਰਾਏ ਜੀ ਨੂੰ, ਜੋ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਭਾਈ ਸਨ, ਬੜੇ ਸਿਆਣੇ, ਨੀਤੀ ਨੁਪੁੰਨ ਤੇ ਸਾਹਿਬ ਸ੍ਰੀ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਨੂੰ ਦਿੱਲੀ ਦਰਬਾਰ ਵਿੱਚ ਭੇਜਿਆ ਤੇ ਗੁਰੂ ਘਰ ਦੀ ਬਖਸ਼ਿਸ਼ ਬਾਬਾ ਰਾਮ ਰਾਏ ਜੀ ਤੋਂ। ਪਰ ਜਦੋਂ ਦਿੱਲੀ ਵਿੱਚ ਆਏ ਮੁਗਲੀਆ ਹਕੂਮਤ ਦੇ ਆਸ਼ੇ ਲੱਗ ਕੇ ਗੁਰਬਾਣੀ ਦੀ ਤੁਕ ਜੋ ਬਦਲ ਦਿੱਤੀ ਤੇ ਸਾਹਿਬ ਸ੍ਰੀ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ ਜੀ ਨੇ ਕਿਹਾ ਭਾਈ ਤੁਸੀਂ ਹੁਣ ਮੇਰੇ ਮੱਥੇ ਨਹੀਂ ਲੱਗਣਾ, ਤੁਸੀਂ ਗੁਰੂ ਨਾਨਕ ਦੀ ਬਾਣੀ ਦੀ ਪੰਕਤੀ ਬਦਲ ਦਿੱਤੀ ਅਤੇ ਕਰਾਮਾਤਾਂ ਵਿਖਾ ਕੇ ਰਾਜ ਦਰਬਾਰ ਨੂੰ ਖੁਸ਼ ਕਰਨ ਵਾਸਤੇ ਮੇਰੇ ਗੁਰੂ ਨਾਨਕ ਦੀ ਬਾਣੀ ਬਦਲੀ ਹੈ, ਹੁਣ ਤੁਸੀਂ ਮੇਰੇ ਮੁੱਖ ਨਹੀਂ ਲੱਗਣਾ। ਜਦੋਂ ਪਿਤਾ ਦਾ ਹੁਕਮ ਹੋ ਗਿਆ ਤੇ ਬਾਬਾ ਰਾਮ ਰਾਏ ਹਕੂਮਤ ਦੇ ਅਧੀਨ ਹੋ ਗਏ ਤੇ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਛੋਟੀ ਅਵਸਥਾ ਸੀ ਤੇ ਸਾਹਿਬ ਸ੍ਰੀ ਗੁਰੂ ਹਰਿਰਾਜ ਸਾਹਿਬ ਜੀ ਮਹਾਰਾਜ ਜੀ ਨੇ ਇਹਨਾਂ ਨੂੰ ਗੁਰਤਾ ਦੀ ਦਾਤ ਬਖਸ਼ੀ। ਗੁਰੂ ਨਾਨਕ ਦੇ ਘਰ ਦੇ ਅੰਦਰ ਸਭ ਤੋਂ ਛੋਟੀ ਉਮਰ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੀ ਹੈ। ਅੱਠਵੇਂ ਪਾਤਸ਼ਾਹ ਜੋ ਇਹਨਾਂ ਨੂੰ ਇਹ ਗੁਰਤਾ ਦੀ ਦਾਤ ਗੁਰੂ ਜੋਤੀ ਇਹਨਾਂ ਦੇ ਅੰਦਰ ਪ੍ਰਕਾਸ਼ ਹੋ ਗਈ ਤੇ ਗੁਰਤਾ ਦੀ ਦਾਤ ਮਿਲਣ ਤੋਂ ਬਾਅਦ ਰਾਮ ਰਾਏ ਨੇ ਚਾਲਾਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਵੀ ਇਹ ਮੇਰਾ ਹੱਕ ਸੀ ਤੇ ਮੇਰੇ ਪਿਤਾ ਨੇ ਮੇਰੇ ਛੋਟੇ ਭਰਾ ਨੂੰ ਇਹ ਦਾਤ ਦੇ ਦਿੱਤੀ ਹੈ। ਔਰੰਗਜ਼ੇਬ ਦੇ ਪਾਸ ਸ਼ਿਕਾਇਤਾਂ ਕੀਤੀਆਂ। ਔਰੰਗਜ਼ੇਬ ਜੋ ਪਹਿਲੇ ਹੀ ਗੁਰੂ ਨਾਨਕ ਦੇ ਘਰ ਦਾ ਵਿਰੋਧੀ ਸੀ, ਇਸ ਘਰੇਲੂ ਝਗੜੇ ਨੂੰ ਵੇਖ ਕੇ ਕਹਿਣ ਲੱਗਾ ਭਾਈ ਇਹਦਾ ਲਾਹ ਲਿਆ ਜਾਏ। ਹੁਣ ਦੂਸਰੇ ਪਾਸੇ ਰਾਮ ਰਾਏ ਨੇ ਹੀਰਮਲ ਅਤੇ ਹੋਰ ਮਸੰਦਾਂ ਨੂੰ ਮਿਲਾ ਕੇ ਆਪਣੇ ਨਾਲ ਇਹ ਗੱਲ ਪ੍ਰਚਲਿਤ ਕਰ ਦਿੱਤੀ ਭਾਈ ਗੁਰੂ ਮੈਂ ਹਾਂ, ਪਰ ਕਾਮਯਾਬ ਨਾ ਹੋਇਆ ਤੇ ਫਿਰ ਹਕੂਮਤ ਦੇ ਅੱਗੇ ਆ ਕੇ ਅਰਜੋਈਆਂ ਪਿਆ ਕਰਦਾ ਹੈ ਭਾਈ ਮੈਂ ਤੁਹਾਡੇ ਨਾਲ ਮਿਲ ਗਿਆ ਤੇ ਮੇਰੇ ਪਿਤਾ ਨੇ ਮੇਰੇ ਨਾਲ ਇਹ ਅਨਿਆਏ ਕੀਤਾ ਹੈ।

ਤੇ ਮੈਂ ਸੰਗਤ ਵਿੱਚ ਇਸ ਗੱਲ ਦਾ ਸ਼ੋਰ ਪਾ ਦਿਆਂਗਾ ਕਿਉਂਕਿ ਪਿਤਾ ਨੇ ਕਿਹਾ ਸੀ ਨੈ ਮਲੇਸ਼ ਕੋ ਦਰਸ਼ਨ ਦੇ ਤੇ ਪਿਤਾ ਨੇ ਮਲੇਸ਼ ਨੂੰ ਦਰਸ਼ਨ ਦੇਣ ਤੋਂ ਮਨਾ ਕੀਤਾ ਸੀ ਤੇ ਮੇਰੇ ਭਰਾ ਦਿੱਲੀ ਆ ਗਏ। ਜੇ ਅਗਰ ਬਾਲਾ ਪ੍ਰੀਤਮ ਦਿੱਲੀ ਨਹੀਂ ਆਉਂਦੇ ਤੇ ਹਕੂਮਤ ਨੂੰ ਕਹਾਂਗਾ ਬਈ ਬਾਗੀ ਹਨ, ਤੁਹਾਡਾ ਹੁਕਮ ਨਹੀਂ ਮੰਨਦੇ। ਰਾਜਾ ਜੈ ਸਿੰਘ ਅਤੇ ਹੋਰ ਮੁੱਖ ਬੰਦਿਆਂ ਨੂੰ ਕਹਿ ਕੇ ਔਰੰਗਜ਼ੇਬ ਨੇ ਸਾਹਿਬਾਂ ਨੂੰ ਦਿੱਲੀ ਬੁਲਾਉਣ ਵਾਸਤੇ ਰਾਜਾ ਜੈ ਸਿੰਘ ਨੇ ਜਦੋਂ ਆਪਣਾ ਅਹਿਲਕਾਰ ਭੇਜਿਆ ਹੈ ਤੇ ਗੁਰੂ ਸਾਹਿਬ ਜੀ ਮਹਾਰਾਜ ਜੀ ਨੇ ਚਿੱਠੀ ਪੜ੍ਹ ਕੇ ਪਹਿਲੇ ਤੇ ਜਵਾਬ ਦੇ ਦਿੱਤਾ ਭਾਈ ਮੇਰਾ ਵੱਡਾ ਭਰਾ ਰਾਮ ਰਾਏ ਦਿੱਲੀ ਹੈ, ਉਹਦੇ ਪਾਸੋਂ ਜੋ ਹਕੂਮਤ ਨੇ ਪੁੱਛਣਾ ਹੈ ਪੁੱਛ ਸਕਦੀ ਹੈ, ਉਹ ਕਰਾਮਾਤ ਵੀ ਦਿਖਾਉਂਦਾ ਹੈ ਤੇ ਸਵਾਲ ਜਵਾਬ ਉਸ ਦੇ ਪਾਸੋਂ ਪੁੱਛ ਸਕਦੇ ਹੋ। ਪਰ ਦੁਬਾਰਾ ਰਾਜਾ ਜੈ ਸਿੰਘ ਨੇ ਅਤੇ ਦੂਸਰੇ ਪਾਸੇ ਦਿੱਲੀ ਦੀਆਂ ਸੰਗਤਾਂ ਨੇ ਰਾਮ ਰਾਏ ਦੀਆਂ ਚਾਲਾਂ ਨੂੰ ਭਾਪ ਲਿਆ ਤੇ ਕਹਿਣ ਲੱਗੇ ਮਹਾਰਾਜ ਤੁਸੀਂ ਆਪ ਜ਼ਰੂਰ ਦਰਸ਼ਨ ਦਿਓ। ਤੇ ਬਾਲਾ ਪ੍ਰੀਤਮ ਸੰਗਤ ਦਾ ਹੁਕਮ ਮੰਨਦਿਆਂ ਹੋਇਆਂ ਕੀਰਤਪੁਰ ਸਾਹਿਬ ਦੀ ਪਾਵਨ ਧਰਤੀ ਤੋਂ ਆਪਣੇ ਮੁਖੀ ਸਿੱਖਾਂ ਦੇ ਨਾਲ ਪਰਿਵਾਰ ਦੇ ਨਾਲ ਦਿੱਲੀ ਨੂੰ ਚਾਲਾ ਪਾਇਆ ਹੈ। ਰਸਤੇ ਆਉਂਦਿਆਂ ਅੰਬਾਲੇ ਦੇ ਨੇੜੇ ਪੰਜੋਖਰਾ ਪਿੰਡ ਜਿੱਥੇ ਆ ਕੇ ਉਤਰਾਓ ਕੀਤਾ, ਦੁਨਿਆਵੀ ਲੋਕ ਉਹਨਾਂ ਦਾ ਵੇਖਣ ਦਾ ਜ਼ਰੀਆ ਆਪਣਾ ਹੈ। ਹੀਰਾ ਬਹੁਤ ਛੋਟਾ ਹੁੰਦਾ ਹੈ ਪਰ ਉਹਦਾ ਮੁੱਲ ਬਹੁਤ ਹੈ। ਇਸੀ ਤਰ੍ਹਾਂ ਬਾਲਾ ਪ੍ਰੀਤਮ ਉਮਰ ਬਹੁਤ ਛੋਟੀ ਹੈ ਪਰ ਜੋਤ ਅੰਦਰ ਜੋ ਹੈ ਗੁਰੂ ਜੋਤੀ ਪ੍ਰਕਾਸ਼ ਹੈ। ਤੇ ਜਿਸ ਸਮੇਂ ਪੰਜੋਖਰੇ ਪਿੰਡ ਪਹੁੰਚੇ ਹਨ ਇੱਥੇ ਦਾ ਲਾਲ ਚੰਦ ਪੰਡਿਤ ਬੜਾ ਆਪਣੇ ਆਪ ਨੂੰ ਗਿਆਤਾ ਅਖਵਾਉਂਦਾ ਹੈ। ਜਦੋਂ ਪਤਾ ਲੱਗਿਆ ਵੀ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਇਤਨਾ ਵੱਡਾ ਨਾਮ, ਇਤਨੀ ਛੋਟੀ ਉਮਰ, ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਗੁਰੂ ਕਿਸ ਤਰ੍ਹਾਂ ਹੋ ਸਕਦੇ ਹਨ। ਮਨ ਵਿੱਚ ਹੰਕਾਰ ਸੀ, ਵੇਦਾਂ ਦਾ ਗਿਆਤਾ ਸੀ। ਕਈ ਵਾਰ ਮਨੁੱਖ ਪੜ੍ਹ ਪੜ੍ਹ ਕੇ ਮੂਰਖ ਵੀ ਬਣ ਜਾਂਦਾ ਹੈ ਕਿਉਂਕਿ ਹੰਕਾਰ ਇਤਨਾ ਅਧੀਨ ਹੋ ਜਾਂਦਾ ਉਹਦੇ ਤੇ ਮਤ ਉੱਤੇ ਪੜਦਾ ਪੈ ਜਾਂਦਾ ਹੈ। ਉਹੀ ਹਾਲ ਲਾਲ ਚੰਦ ਦਾ, ਬੜਾ ਸਿਆਣਾ ਸੀ ਪਰ ਹੰਕਾਰ ਵੀ ਨਾਲ ਚੁੰਮੜਿਆ ਸੀ। ਕਹਿਣ ਲੱਗਾ ਇਹ ਕਿਸ ਤਰ੍ਹਾਂ ਹੋ ਸਕਦਾ ਹੈ, ਛੋਟੀ ਉਮਰ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹਨ। ਹੰਕਾਰ ਚ ਵਧਿਆ ਜਿਸ ਅਸਥਾਨ ਤੇ ਗੁਰੂ ਸਾਹਿਬ ਜੀ ਉਤਰਾਓ ਕੀਤਾ ਸੀ, ਗੁਰੂ ਦੀਆਂ ਸੰਗਤਾਂ ਨਾਲ ਦੂਰ ਦੁਰਾਡਿਓ ਪਿੰਡਾਂ ਤੋਂ ਇਕੱਠੀਆਂ ਹੋਈਆਂ, ਸਤਸੰਗ ਜੁੜੀ ਹੋਈ ਹੈ। ਤੇ ਲਾਲ ਚੰਦ ਨੇ ਆ ਕੇ ਕਹਿਣ ਲੱਗਾ ਭਾਈ ਤੁਸੀਂ ਆਪਣੇ ਆਪ ਨੂੰ ਗੁਰੂ ਅਖਵਾਉਂਦੇ ਹੋ, ਕਿਸ਼ਨ ਭਗਵਾਨ ਨੇ ਗੀਤਾ ਰਚੀ ਸੀ, ਤੁਸੀਂ ਵੀ ਕੋਈ ਗੀਤਾ ਦੇ ਅਰਥ ਕਰੋ। ਤੇ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀ ਦੇ ਅੰਦਰ ਗੁਰੂ ਨਾਨਕ ਦੀ ਜੋਤ ਜਗ ਰਹੀ ਸੀ, ਘੱਟ ਘੱਟ ਦੀ ਜਾਣਨ ਵਾਲੇ ਪਤਾ ਸੀ ਵੀ ਇਹ ਨਾਨੂ ਪੰਡਿਤ ਨਹੀਂ, ਇਹਦਾ ਹੰਕਾਰ ਬੋਲ ਰਿਹਾ ਹੈ। ਕਹਿਣ ਲੱਗੇ ਭਾਈ ਜਾ ਪਿੰਡ ਦੇ ਅੰਦਰੋਂ ਜਿਹੜਾ ਤੇਰਾ ਚਿੱਤ ਚਾਹੁੰਦਾ ਹੈ ਉਸਨੂੰ ਲੈ ਆ, ਉਹਦੇ ਪਾਸੋਂ ਆਪਾਂ ਅਰਥ ਕਰਦੇ ਹਾਂ, ਕਿਉਂਕਿ ਜੇ ਅਗਰ ਮੈਂ ਵੀ ਅਰਥ ਕੀਤੇ ਤੇ ਤੇਰੇ ਮਨ ਦੀ ਸ਼ੰਕਾ ਜਿਹੜੀ ਆ ਉਹ ਦੂਰ ਨਹੀਂ ਹੋਣੀ। ਫਿਰ ਤੇਰੇ ਮਨ ਵਿੱਚ ਇਹ ਸ਼ੰਕਾ ਦੌੜੇਗੀ ਗੁਰੂ ਪੁੱਤਰ ਹਨ, ਨਹੀਂ ਜੋ ਤੇਰਾ ਚਿੱਤ ਚਾਹੁੰਦਾ ਹੈ ਉਸਨੂੰ ਬੁਲਾ ਲਿਆ। ਹੁਣ ਨਾਨੂ ਜਿਹੜਾ ਲਾਲ ਚੰਦ ਪੰਡਿਤ ਸੀ ਮਨ ਵਿੱਚ ਬੜਾ ਖੁਸ਼ ਹੋਇਆ ਵੀ ਇਹ ਤੇ ਚੰਗੀ ਗੱਲ ਹੈ। ਪਿੰਡ ਦੇ ਅੰਦਰੋਂ ਛੱਜੂ ਨਾਂ ਦਾ ਝੀਵਰ ਜਿਹੜਾ ਵਿਚਾਰਾਂ ਨਾ ਕੰਨਾਂ ਤੋਂ ਸੁਣ ਸਕਦਾ ਹੈ ਨਾ ਮੁੱਖੋਂ ਬੋਲ ਸਕਦਾ ਹੈ, ਉਸਨੂੰ ਪਕੜ ਕੇ ਲਿਆਂਦਾ ਗਿਆ ਤੇ ਬਾਲਾ ਪ੍ਰੀਤਮ
साहब श्री गुरु हरकिशन साहब जी महाराज जी की हजूरी जदों छज्जू चीवर आया तो गुरु साहब की रहमत की नज़र जो अखां दे विच अखां पाईयां ओ छज्जू चीवर जिहड़ा विचारा ना बोल सकदा है ना सुन सकदा है पर अज गुरु नानक की बख्शिश हो गई तिन्हां लोकां की सोझी हो गई जदों छड़ी की छो प्राप्त हुई ते छज्जू चीवर कहन लगा लाल चंद दस अर्थ कर तू तू श्लोक उच्चारण कर उदे अर्थ करांगा ए गल कही ते लाल चंद पानी पानी हो गया पाईए ते सारी उम्र कदी मुखो बोलदा नहीं सी कलो सुनदा नहीं सी ते जदों लाल चंद ने अर्थ गीता दे शुरू किते पढ़न दा श्लोक कहन लगे पहले ते श्लोक नू सुधार ये तू श्लोक ही गलत पढ़ रहा है ते लाल चंद का जो हंकार सी वह दूर हो गया ते बाला प्रीतम साहब श्री गुरु हरकिशन साहब जी महाराज जी के चरणों से ढह पिया ते साहब मुस्कुरा के कहन लगे लाल चंद इतना पढ़ के इतना विचारा करके जे अगर अपने मन के अंदरों हंकार नू ना हटाया तो पढ़िया बेकार है व्यर्थ है भाई इस हंकार नू भी खत्म कर। ते साहब श्री गुरु हरकिशन साहब जी महाराज फिर दिल्ली दरबार के अंदर जदों दिल्ली पहुंचे हैं राजा जय सिंह के बंगले जिथे अज गुरुद्वारा बंगला साहब सुशोभित है उत्थे आके पड़ा कीता है कि वह राजा जय सिंह इतिहास से बहुत वड्डा है उस समय का भी अपना ध्यान रखना है। राजा जय सिंह जो बड़ा सियाणा गुरु घर के नाल जुड़िया होया पर मन च फिर विचार आ गई है तो मैं भी किसे इस गल का मन का वहम दूर कर लवां ते अपनी राणी नू अपने महल के अंदर गोलियां वाले बस्त्र पवा के बिठा दिता एक पासे ते बाला प्रीतम साहब श्री गुरु हरकिशन साहब जी महाराज जी ने जदों पटराणी की पछाण कीती ते राजा जय सिंह भी गुरु साहब के चरणों से ढह पिया। इतिहासकार लिखते हैं दिल्ली के अंदर उस समय ऐसी भयानक बीमारी चल रही थी हेजे दी अते नाल ही चेचक दी ते गुरु साहब जी महाराज जी ने कई इतिहासकारां ने लिखिया है दिल्ली दी हाहाकार सुन के इस बीमारी नू अपने उत्ते ले लिया ते साहब श्री गुरु हरकिशन साहब जी महाराज बाला साहब जो पावन स्थान भोगल दे नेड़े दिल्ली है उत्ते साहबां ने अपना शरीर त्याग दिता। तो साहब श्री गुरु हरकिशन साहब जी महाराज जी ने जाण तो पहले जो छोटी उम्र है ते मसन भाई गुरबख्श सिंह उन्होंने पूछया महाराज आप जी तो बाद एक गुरु नानक की जोत कहन लगे बाबा बकाले हुण जिहड़ा छोटी उम्र का यह बच्चा ये दस सकता है अपना जान छीन पछाण सकता है आप अंदाजा ला सकते हो गुरु नानक दे घर की जोत अठवीं जोत साहब श्री गुरु हरकिशन साहब जी महाराज जी ने इशारा कर दिता साहब श्री गुरु तेग बहादुर वास्ते क्योंकि गुरु तेग बहादुर साहब जी महाराज साहब श्री गुरु हरगोबिंद साहब जी महाराज जी के साहबजादे सन ते साहब श्री गुरु हरकिशन साहब जी महाराज जी के जो दादा जी लगते सन क्योंकि बाबा गुरदित्ता जी के साहबजादे सन बाबा हरराय साहब ते बाबा गुरदित्ता जी अते साहब श्री गुरु तेग बहादुर साहब जी महाराज आपस भरा सन तो इस करके उन्होंने इशारा कर दिता बाबा बकाले ते फिर किस तरह भाई मखण शाह ने जाके साहब श्री गुरु तेग बहादुर साहब जी महाराज जी नूं प्रगट किया आप सारे इतिहास तो जाणू हो साध संगत साढ़े गुरपुरब मनाए ता ही सफला हन जे असी गुरु दी गल नूं अपने पले बनीए अज कई जगह कई अस्थाना ते गुरु साहबां दे दसां गुरुआं दे पुरब मनाए जांदे हन पुरातन पहले साहब श्री गुरु नानक देव जी महाराज जी का यह फिर दसम पिता साहब श्री गुरु गोबिंद सिंह जी महाराज जी का पुरब मनाया जाता सी हुण सारे अस्थाना ते भगतां दे गुरु साहबानां दे जिन्हां सूफी फकीरां दे
ਗੁਰਬਾਣੀ ਦੇ ਅੰਦਰ ਬਾਣੀ ਦਰਜ ਹੈ, ਸਾਰਿਆਂ ਨੇ ਸਾਨੂੰ ਪੁਰਬ ਮਨਾਉਣਾ ਚਾਹੀਦਾ ਹੈ ਜਿਨ੍ਹਾਂ ਨੇ ਉਸ ਮਾਲਕ ਪਰਮੇਸ਼ਰ ਦੇ ਨਾਲ ਸਾਨੂੰ ਜੋੜਿਆ ਹੈ। ਸੋ ਆਓ

ਵਾਸਤੇ ਉਸ ਮਾਲਕ ਪਰਮੇਸ਼ਰ ਨੇ ਬਖਸ਼ਿਸ਼ ਰਹਿਮਤ ਕੀਤੀ ਹੈ ਜੋ ਆਪ ਸਾਰਿਆਂ ਨੂੰ ਉਦਮ ਉਪਰਾਲਾ ਹਿੰਮਤ ਬਖਸ਼ੀ ਗੁਰੂ ਦਰਬਾਰ ਵਿੱਚ ਆ ਕੇ ਗੁਰੂ ਦਾ ਜਸ ਉਸ ਮਾਲਕ ਪਰਮੇਸ਼ਰ ਦੀ ਵਡਿਆਈ ਜਿਸ ਮਾਲਕ ਨੇ ਇਹ ਰਹਿਮਤਾਂ ਬਖਸ਼ਿਸ਼ਾਂ ਕੀਤੀਆਂ ਸੁੰਦਰ ਸਰੀਰ ਬਖਸ਼ਿਆ ਤੇ ਉਸ ਮਾਲਕ ਦਾ

ਜੀਵਨ ਦਾ ਇਹੀ ਲਾਹ ਹੈ ਜੋ ਸਤਸੰਗਤ ਵਿੱਚ ਆ ਕੇ ਕੁਝ ਘੜੀਆਂ ਉਸ ਮਾਲਕ ਪਰਮੇਸ਼ਰ ਦੀ ਯਾਦ ਗੁਜ਼ਰ ਜਾਣ, ਉਹੀ ਘੜੀਆਂ ਜਿਹੜੀਆਂ ਹਨ ਲੇਖੇ ਵਿੱਚ ਆਉਂਦੀਆਂ ਹਨ।

ਉਚਾਰਨ ਕੀਤਾ ਹੋਇਆ ਸ਼ਬਦ ਹੈ। ਜਗਿਆਸੂ ਨੂੰ ਉਪਦੇਸ਼ ਦਿੰਦਿਆਂ ਹੋਇਆ ਇਹ ਭਾਈ ਬੰਦਨਾ ਹਰ ਬੰਦਨਾ ਗੁਣ ਗਾਓ ਗੋਪਾਲ ਰਾਏ। ਸ੍ਰਿਸ਼ਟੀ ਦੇ ਮਾਲਕ ਉਸ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾ ਬੰਦਨਾ ਕਰ ਨਮਸਕਾਰ ਕਰ ਜਿਸ ਮਾਲਕ ਨੇ ਤੇਰੇ ਉੱਤੇ ਇਤਨੀਆਂ ਰਹਿਮਤਾਂ ਕੀਤੀਆਂ ਹਨ ਉਸ ਮਾਲਕ ਦਾ ਧੰਨਵਾਦ ਕਰ ਸ਼ੁਕਰਾਨਾ ਕਰ। ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ ਗਾਵਿਆ ਸੁਣਿਆ ਤਿਨ ਘਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਭਾਈ ਗੁਰੂ ਦੀ ਆਗਿਆ ਸਤ ਕਰਕੇ ਮੰਨਣ ਦੇ ਨਾਲ ਹੀ ਲਾਹ ਪ੍ਰਾਪਤ ਹੋ ਸਕਦਾ ਹੈ। ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਤੇ ਹਰ ਸੇਵਾ। ਵੱਡੇ ਭਾਗਾਂ ਦੇ ਨਾਲ ਉਸ ਮਾਲਕ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਸਾਰ ਨੂੰ ਤਾਰਨ ਵਾਸਤੇ ਭੁੱਲਿਆਂ ਭਟਕਿਆਂ ਲੋਕਾਂ ਨੂੰ ਉਸ ਮਾਲਕ ਦੇ ਚਰਨਾਂ ਦੇ ਨਾਲ ਜੋੜਨ ਵਾਸਤੇ ਸੰਸਾਰ ਵਿੱਚ ਆਏ। ਸੰਸਾਰ ਵਿਚਰਦਿਆਂ ਹੋਇਆਂ ਕਈ ਅਸਥਾਨਾਂ ਉੱਤੇ ਜਾ ਕੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸ਼ਬਦ ਦੇ ਆਸਰੇ ਤੇ ਭੁੱਲਿਆਂ ਭਟਕਿਆਂ ਲੋਕਾਂ ਨੂੰ ਸਮਝਾਇਆ ਹੈ। ਜਿਸ ਸਮੇਂ ਕੁਲੰਬੇ ਦੀ ਉਸ ਪਾਵਨ ਧਰਤੀ ਉੱਤੇ ਪਹੁੰਚੇ ਹਨ ਤੇ ਭਾਈ ਮਰਦਾਨੇ ਨੂੰ ਕਹਿਣ ਲੱਗੇ ਮਰਦਾਨਿਆਂ ਜੋ ਸਾਨੂੰ ਉਸ ਮਾਲਕ ਪਰਮੇਸ਼ਰ ਨੇ ਡਿਊਟੀ ਲਾਈ ਹੈ ਉਸ ਡਿਊਟੀ ਨੂੰ ਵਜਾਉਣ ਵਾਸਤੇ ਅਸੀਂ ਸੰਸਾਰ ਵਿੱਚ ਆਏ ਹਾਂ। ਅੱਜ ਇੱਕ ਐਸੇ ਮਨੁੱਖ ਦੇ ਪਾਸ ਜਾਣਾ ਹੈ ਜਿਨ੍ਹੇ ਬਾਹਰਲਾ ਭੇਖ ਤੇ ਬੜਾ ਹੀ ਸੰਤਾਂ ਮਹਾਂਪੁਰਸ਼ਾਂ ਵਾਲਾ ਬਣਾਇਆ ਹੋਇਆ ਹੈ ਪਰ ਅੰਦਰ ਜਿਹੜਾ ਮਾਇਆ ਦਾ ਉਹ ਕੁੱਤਾ ਉਸਨੂੰ ਚਿੰਬੜਿਆ ਹੋਇਆ ਹੈ ਤੇ ਜਦੋਂ ਮਰਦਾਨੇ ਦੇ ਨਾਲ ਕੁਲੰਬੇ ਦੀ ਉਸ ਧਰਤੀ ਉੱਤੇ ਪਹੁੰਚੇ ਹਨ ਪੁਰਾਤਨ ਸਮੇਂ ਦੇ ਅੰਦਰ ਲੋਕ ਰਾਹਗੀਰ ਜਦੋਂ ਜਾਂਦੇ ਸਨ ਉਹਨਾਂ ਰਾਹਗੀਰਾਂ ਵਾਸਤੇ ਚੰਗੇ ਸ਼ਾਹੂਕਾਰ ਇਨਸਾਨ ਜੋ ਸਨ ਪੈਸੇ ਵਾਲੇ ਧਨਾੜ ਰਸਤੇ ਦੇ ਅੰਦਰ ਧਰਮਸ਼ਾਲਾ ਸਰਾਵਾਂ ਬਣਾਈਆਂ ਜਾਂਦੀਆਂ ਸਨ ਭਈ ਰਾਹਗੀਰ ਰਾਤ ਨੂੰ ਰੁਕ ਕੇ ਵਿਸਰਾਮ ਕਰਕੇ ਫਿਰ ਅੱਗੇ ਆਪਣੇ ਚੱਲ ਪੈਂਦੇ ਸਨ। ਇਸੇ ਤਰ੍ਹਾਂ ਸ਼ੇਖ ਸੱਜਣ ਨੇ ਵੀ ਸਰਾਮ ਬਣਾਈ ਹੋਈ ਹੈ ਬੜਾ ਸੁੰਦਰ ਪਹਿਰਾਵਾ ਹੈ ਤੇ ਮੁਸਲਮਾਨ ਮਤ ਦੇ ਲੋਕ ਉਸਨੂੰ ਸੇਖ ਆਖਦੇ ਹਨ ਹਿੰਦੂ ਮਤ ਦੇ ਸੇਖ ਆਖਦੇ ਹਨ ਇੱਕ ਪਾਸੇ ਮਸੀਤ ਦੂਸਰੇ ਪਾਸੇ ਦਿਓਰਾ ਬੜੀ ਸੁੰਦਰ ਧਰਮਸ਼ਾਲਾ ਬਣਾਈ ਹੋਈ ਹੈ ਬੜੀ ਆਏ ਗਈ ਦੀ ਸੇਵਾ ਕਰਦਾ ਹੈ ਪਰ ਕਈ ਵਾਰ ਸੇਵਾ ਕਰਦਿਆਂ ਕਰਦਿਆਂ ਮਨੁੱਖ ਉੱਤੇ ਐਸਾ ਹੋਮੇ ਦਾ ਹੰਕਾਰ ਦਾ ਮਾਇਆ ਦਾ ਪਰਦਾ ਪੈ ਜਾਂਦਾ ਹੈ ਉਹੀ ਹਾਲ ਸੇਖ ਸੱਜਣ ਦੇ ਨਾਲ ਹੋ ਗਿਆ ਆਪਾਂ ਸਾਰੇ ਹੀ ਸਾਖੀ ਤੋਂ ਜਾਣੂ ਹਾਂ ਸਾਰੇ ਕਹਿੰਦੇ ਹਨ ਸੱਜਣ ਠੱਗ ਪਰ ਸਾਧ ਸੰਗਤ ਜੀ ਉਹ ਸੱਜਣ ਠੱਗ ਨਹੀਂ ਸੀ ਜਿਹਦੀ
ਇੱਕ ਸ਼ਬਦ ਦੀ ਪੰਕਤੀ ਪੜ੍ਹਨ ਦੇ ਨਾਲ ਹੀ ਕਾਇਆ ਬਦਲ ਗਈ। ਆਪਾਂ ਝਾਤੀ ਮਾਰੀ, ਆਪਾਂ ਰੋਜ਼ ਹੀ ਬਾਣੀ ਪੜ੍ਹਦੇ ਹਾਂ, ਸ਼ਬਦ ਪੜ੍ਹਦੇ ਹਾਂ, ਸਾਡਾ ਜੀਵਨ ਅੱਜ ਤੱਕ ਨਹੀਂ ਬਦਲਿਆ। ਹੁਣ ਉਹ ਸੱਜਣ ਠੱਗ ਹੋਇਆ ਕਿ ਅਸੀਂ ਸਾਰੇ ਠੱਗ ਹੋਏ? ਸੱਜਣ ਠੱਗ ਕਰਕੇ ਸਾਖੀ ਮਸ਼ਹੂਰ ਹੈ। ਪਰ ਜਿਸ ਸਮੇਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਪਹੁੰਚੇ ਹਨ, ਨਜ਼ਰ ਪਈ ਸੱਜਣ ਠੱਗ ਉੱਤੇ ਤੇ ਮਰਦਾਨੇ ਨੇ ਕਿਹਾ, ਮਹਾਰਾਜ ਸੇਠ ਜਿਹੜਾ ਹੈ ਬੜਾ ਸ਼ਾਹੂਕਾਰ, ਚਿਹਰਾ ਕੈਸਾ ਦਾ ਗਦਗਦ ਕਰ ਰਿਹਾ ਹੈ, ਇੱਕ ਪਾਸੇ ਦਿਓਰਾ ਬਣਾਇਆ, ਦੂਸਰੇ ਪਾਸੇ ਮਸਜਿਦ, ਬੜੀ ਸੇਵਾ ਕਰਦਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਮਰਦਾਨਿਆ ਇਦਾਂ ਬਾਹਰਲਾ ਭੇਖ ਨਾ ਵੇਖ, ਇਹ ਰਾਤੀ ਮਾਰ ਮੁਕਾ ਵੀ ਛੱਡਦਾ। ਕਹਿੰਦਾ, ਬਾਬਾ ਚੰਗੀ ਜਗ੍ਹਾ ਲਿਆ ਕੇ ਮਾਰੇ ਹੀ ਫਿਰ ਇੱਥੇ ਅੱਜ। ਕਹਿਣ ਲੱਗੇ, ਰਾਤ ਨੂੰ ਮੁਕਾ ਵੀ ਛੱਡਦਾ ਹੈ। ਹੁਣ ਸੱਜਣ ਨੇ ਵੇਖਿਆ ਬੜਾ ਸੁੰਦਰ ਬਸਤਰ ਪਾਏ ਹੋਏ ਹਨ, ਕੁਝ ਚੰਗੇ ਵਪਾਰੀ ਸੇਠ ਲੱਗਦੇ ਹਨ। ਹੁਣ ਬੜੀ ਆਓ ਭਗਤ ਪਿਆ ਕਰਦਾ ਹੈ ਕਿ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਭਾਈ ਜੋ ਅਕਾਲ ਪੁਰਖ ਪਰਮੇਸ਼ਰ ਨੇ ਸਾਡੀ ਡਿਊਟੀ ਲਗਾਈ ਹੈ, ਅਸੀਂ ਤੇ ਉਹ ਡਿਊਟੀ ਵਜਾਉਣ ਵਾਸਤੇ ਤੇਰੇ ਪਾਸ ਆਏ ਹਾਂ। ਉਹ ਲੰਗਰ ਪ੍ਰਸ਼ਾਦ ਤਿਆਰ ਕਰ ਰਿਹਾ ਹੈ। ਕਹਿੰਦਾ, ਭਾਈ ਲੰਗਰ ਛਕੋ। ਸਾਹਿਬ ਕਹਿਣ ਲੱਗੇ, ਨਹੀਂ ਭਾਈ, ਅਸੀਂ ਅਜੇ ਲੰਗਰ ਨਹੀਂ ਛਕਣਾ, ਜਿਸ ਕੰਮ ਵਾਸਤੇ ਆਏ ਹਾਂ ਉਹ ਕੰਮ ਪੂਰਾ ਕਰਕੇ ਫਿਰ ਲੰਗਰ ਛਕਾਂਗੇ। ਕਾਫੀ ਸਮਾਂ ਬਤੀਤ ਹੋ ਗਿਆ। ਹੁਣ ਸੱਜਣ ਮਨ ਵਿੱਚ ਇਹ ਪਿਆ ਉਡੀਕਾਂ ਕਰਦਾ ਹੈ, ਕਦੋਂ ਇਹ ਲੰਗਰ ਛੱਕ ਕੇ ਸੋਣ ਤੇ ਰਾਤ ਨੂੰ ਇਹਨਾਂ ਨੂੰ ਮਾਰ ਮੁਕਾ ਕੇ ਜੋ ਧਨ ਦੌਲਤ ਇਹਨਾਂ ਦੇ ਪਾਸ ਹੈ ਉਸ ਨੂੰ ਲੁੱਟਿਆ ਜਾਏ। ਸਮਾਂ ਬਣਿਆ, ਗੁਰੂ ਨਾਨਕ ਸਾਹਿਬ ਜੀ ਮਹਾਰਾਜ ਭਾਈ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਰਬਾਬ ਛੇੜ। ਹੁਣ ਇੱਕ ਪਾਸੇ ਸੱਜਣ ਠੱਗ ਉਹ ਸਮੇਂ ਦੀ ਉਡੀਕ ਕਰ ਰਿਹਾ ਹੈ ਕਦੋਂ ਇਹ ਸੋਣ ਤੇ ਇਹਨਾਂ ਨੂੰ ਮਾਰ ਮੁਕਾ ਕੇ ਧਨ ਲੁੱਟਿਆ ਜਾਏ, ਦੂਸਰੇ ਪਾਸੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਸ ਅਕਾਲ ਪੁਰਖ ਪਰਮੇਸ਼ਰ ਦੀ ਦੁਰਦਰਗਾਹ ਤੋਂ ਆਈ ਬਾਣੀ ਉੱਜਲ ਕੇ ਆ ਚਿਲਕਣਾ, ਘੋਟਮ ਕਾਲੀ ਮਸ ਧੋਤਿਆਂ ਝੂਠ ਨਾ ਉਤਰੇ ਜਿਸ ਤੋਂ ਧੋਵਾਂ ਸਿੱਖ। ਕਿਆਂ ਦਾ ਭਾਂਡਾ ਜਿਹੜਾ ਹੈ ਬੜਾ ਲਿਸ਼ਕਾਰੇ ਮਾਰਦਾ ਹੈ, ਪਰ ਜਿਤਨੀ ਵਾਰ ਧੋ ਉਹਦੇ ਅੰਦਰੋਂ ਕਾਲਖ ਨਿਕਲਦੀ ਹੈ। ਜਦੋਂ ਇਹ ਸ਼ਬਦ ਦੀਆਂ ਪੰਕਤੀਆਂ ਸੱਜਣ ਠੱਗ ਨੇ ਸੁਣੀਆਂ, ਇੱਕ ਇੱਕ ਪੰਕਤੀ ਜਦੋਂ ਬਾਣੀ ਦੇ ਤੀਰ ਹਿਰਦੇ ਵਿੱਚ ਵੱਜੇ, ਆ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਢਹਿ ਪਿਆ। ਕਹਿਣ ਲੱਗਾ, ਮਹਾਰਾਜ ਬਖਸ਼ੋ, ਮੇਰੇ ਪਾਸੋਂ ਭੁੱਲ ਹੋਈ ਹੈ, ਵੱਡੇ ਭਾਗ ਭੇਟੇ ਗੁਰਦੇਵਾ, ਕੋਟ ਪਰਾਜ ਮਿੱਟੇ ਹਰ ਸੇਵਾ। ਵੱਡੇ ਭਾਗਾਂ ਦੇ ਨਾਲ ਪੂਰੇ ਗੁਰੂ ਦੀ ਪ੍ਰਾਪਤੀ ਹੁੰਦੀ ਹੈ, ਤੇ ਜਦੋਂ ਪੂਰੇ ਗੁਰੂ ਦੀ ਪ੍ਰਾਪਤੀ ਹੋ ਜਾਏ ਇਹ ਮਨ ਉਸ ਮਾਲਕ ਪਰਮੇਸ਼ਰ ਦੇ ਚਰਨਾਂ ਦੇ ਨਾਲ ਜੁੜ ਜਾਏ, ਕੋਟ ਪਰਾਜ ਮਿੱਟੇ ਹਰ ਸੇਵਾ, ਕਰੋੜਾਂ ਹੀ ਅਪਰਾਧ ਜਿਹੜੇ ਹਨ ਉਹ ਸੇਵਾ ਤੇ ਸਿਮਰਨ ਕਰਕੇ ਖਤਮ ਹੋ ਜਾਂਦੇ ਹਨ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸੱਜਣ ਨੂੰ ਕਿਹਾ, ਭਾਈ ਇਹ ਜੋ ਤੂੰ ਕੰਮ ਕਰਦਾ ਹੈ ਇਹ ਛੱਡ ਦੇ, ਇਹ ਜੋ ਮਾਇਆ ਧਨ ਦੌਲਤ ਇਹ ਤੂੰ ਇਕੱਠੀ ਕੀਤੀ ਹੋਈ ਆ ਲੋਕਾਂ ਨੂੰ ਮਾਰ ਮੁਕਾ ਕੇ। ਫਿਰ ਜਦੋਂ ਸੱਜਣ ਨੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਉੱਤੇ ਸੀਸ ਨਿਵਾਇਆ, ਕਹਿਣ ਲੱਗਾ, ਮਹਾਰਾਜ ਬਖਸ਼ੋ ਮੈਨੂੰ, ਅੱਜ ਤੋਂ ਬਾਅਦ ਮੈਂ ਧਰਮਸ਼ਾਲਾ ਦੇ ਅੰਦਰ ਤੁਹਾਡੇ ਨਾਮ ਦਾ ਪ੍ਰਚਾਰ ਕਰਾਂਗਾ। ਸੋ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦਾ ਸਮਝਾਉਣ ਦਾ ਤਰੀਕਾ ਹੀ ਐਸਾ ਸੀ, ਬਾਣੀ ਦੇ ਆਸ਼ੇ ਤੇ
ਭੁੱਲਿਆਂ ਭਟਕਿਆਂ ਲੋਕਾਂ ਨੂੰ ਸਮਝਾਉਂਦੇ ਸਨ। ਚਰਨ ਕਮਲ ਜਾਕਾ ਮਨ ਰਾਪੇ, ਸੋਗ ਅਗਨ ਤਿਸ ਜਨ ਨਾ ਵਿਆਪੇ। ਜਿਨ੍ਹਾਂ ਨੇ ਉਸ ਮਾਲਕ ਦੇ ਚਰਨਾਂ ਨੂੰ ਆਪਣੇ ਹਿਰਦੇ ਰੂਪੀ ਘਰ ਚ ਵਸਾ ਲਿਆ, ਫਿਰ ਇਹ ਜਿਹੜੀ ਕ੍ਰਿਸ਼ਨਾ ਦੀ ਅੱਗ ਹੈ ਇਹ ਨੇੜੇ ਨਹੀਂ ਆਉਂਦੀ। ਸਾਗਰ ਤਰਿਆ ਸਾਧੂ ਸੰਗੇ, ਨਿਰਭਉ ਨਾਮ ਜਪੋ ਹਰ ਰੰਗੇ। ਇਹ ਸੰਸਾਰ ਸਾਗਰ ਤੋਂ ਪਾਰ ਹੋ ਜਾਂਦਾ ਹੈ ਉਸ ਵਾਹਿਗੁਰੂ ਪਰਮੇਸ਼ਵਰ ਦੇ ਨਾਮ ਦੁਆਰਾ। ਪਰ ਦਨ ਦੋਖ ਕਿਛ ਪਾਪ ਨਾ ਫੇੜੇ, ਜਮ ਜੰਦਾਰ ਨਾ ਆਵੇ ਨੇੜੇ। ਇਹ ਪਰਾਇਆ ਧਨ, ਇਹ ਪਰਾਈ ਇਸਤਰੀ, ਪਰਾਈ ਸ਼ੋਭਾ, ਇਹ ਸਾਰੀ ਇਸ ਜੀਵ ਦੇ ਅੰਦਰੋਂ ਖਤਮ ਹੋ ਜਾਂਦੀ ਹੈ ਤੇ ਜੰਮਣ ਦੀ ਮਾਰ ਤੋਂ ਵੀ ਇਹ ਜੀਵ ਬਚ ਜਾਂਦਾ ਹੈ ਜਿਹੜਾ ਜੀਵ ਉਸ ਮਾਲਕ ਪਰਮੇਸ਼ਵਰ ਦੇ ਚਰਨਾਂ ਦੇ ਨਾਲ ਜੁੜਦਾ ਹੈ। ਕ੍ਰਿਸ਼ਨ ਅਗਨ ਪ੍ਰਭ ਆਪ ਬੁਝਾਈ, ਨਾਨਕ ਉਧਰੇ ਪ੍ਰਭ ਸ਼ਰਨ ਆਈ। ਉਸਦੇ ਮਨ ਦੀ ਤ੍ਰਿਸ਼ਨਾ ਜੋ ਹੈ ਉਹ ਨਾਮ ਦੁਆਰਾ ਬੁਝ ਜਾਂਦੀ ਹੈ, ਖਤਮ ਹੋ ਜਾਂਦੀ ਹੈ, ਜਿਹਦੇ ਉੱਤੇ ਗੁਰੂ ਸਾਹਿਬ ਦੀ ਕਿਰਪਾ ਰਹਿਮਤ ਹੋ ਜਾਂਦੀ ਹੈ। ਆਓ ਭਾਈ ਆਪਾਂ ਵੀ ਇਹ ਅਰਦਾਸ ਗੁਰੂ ਚਰਨਾਂ ਵਿੱਚ ਕਰਿਆ ਕਰੀਏ। ਗੁਰੂ ਰਹਿਮਤ ਕਰੇ, ਬਖਸ਼ਿਸ਼ ਕਰੇ ਸਾਡੇ ਉੱਤੇ, ਅਸੀਂ ਵੀ ਇਸ ਬਾਣੀ ਦੇ ਆਸ਼ੇ ਤੇ ਚੱਲ ਕੇ ਆਪਣੇ ਜੀਵਨ ਨੂੰ ਢਾਲ ਸਕੀਏ। ਗੁਰੂ ਘਰ ਆਉਣਾ ਸ਼ੋਭਨੀਕ ਹੈ, ਸਫਲਾ ਹੈ, ਪਰ ਆਇਆ ਤਾਂ ਹੀ ਸਫਲਾ ਹੋ ਸਕਦਾ ਹੈ ਜੇ ਗੁਰੂ ਦੀ ਮੱਤ ਤੇ ਚੱਲ ਕੇ ਆਪਣੇ ਜੀਵਨ ਨੂੰ ਢਾਲੀਏ। ਸੋ ਆਓ ਇਸ ਸ਼ਬਦ ਦੁਆਰਾ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰੀਏ।

कोई होया तो ना कोई हो रे गुरु जग में बरसा ना कोई होया

ਸਨਮਾਨ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ। ਬੜੇ ਹੀ ਅਦੁ ਸਤਿਕਾਰ ਦੇ ਨਾਲ ਆਪੋ ਆਪਣੇ ਕੰਮਾਂ ਕਾਜਾਂ ਤੋਂ ਵਿਹਲ ਪਾ ਕੇ ਦੂਰੋਂ ਨੇੜਿਓਂ ਚੱਲ ਕੇ ਸਰਕਾਰੀ ਕੁਲੇ ਆਲਮ ਹਜ਼ੂਰੇ ਅਨਵਰ ਪਾਤਸ਼ਾਹ ਗੁਰਦਾ ਗੱਦੀ ਉੱਪਰ ਸੁਭਾਵਾਨ ਚਬਰ ਸ਼ਤਰ ਤਖਤ ਦੇ ਮਾਲਕ ਸਤਿਗੁਰੂ ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਾਜ਼ਰ ਹਜ਼ੂਰੀ ਵਿੱਚ ਸੰਧਿਆ ਵੇਲੇ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਸਾਰੀ ਮਾਈ ਔਰ ਭਾਈ ਸਰਵ ਵਿਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਜਿੰਨੀਆਂ ਵੀ ਸੰਗਤਾਂ ਗੁਰਦਰਬਾਰ ਵਿੱਚ ਪਹੁੰਚੇ ਹੋ, ਜੁੜ ਬੈਠੇ ਹੋ, ਬੜੇ ਅਦਭੁਤ ਸਤਿਕਾਰ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਓ ਤੇ ਮਿਲ ਕੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਗੁਰਮੁਖ ਪਿਆਰਿਓ, ਗੁਰਬਾਣੀ ਦਾ ਬਚਨ ਹੈ ਸਾਈ ਘੜੀ ਸੁਲੱਖਣੀ ਸੋ ਨਾਲ ਵਿਹਾਵ। ਉਹ ਘੜੀਆਂ ਸੁਲੱਖਣੀਆਂ ਨੇ, ਸੋਭਨੀਕ ਨੇ, ਜਿਹੜੀਆਂ ਸਤਿਗੁਰ ਦੀ ਯਾਦ ਵਿੱਚ ਸਤਿਗੁਰ ਦੀ ਬਾਣੀ ਗੁਰ ਇਤਿਹਾਸ ਨਾਲ ਸੇਵਾ ਸਿਮਰਨ ਨਾਲ ਜੁੜ ਕੇ ਬਤੀਤ ਹੁੰਦੀਆਂ ਨੇ। ਗੁਰੂ ਘਰ ਦੇ ਅਨਿਨ ਵਿਦਵਾਨ ਸਿੱਖ ਭਾਈ ਸਾਹਿਬ ਭਾਈ ਆਨੰਦ ਲਾਲ ਸਿੰਘ ਬਚਨ ਕਰਦੇ ਉਮਰ ਰੁਖਾ ਵਿੱਚ ਲੇਖੇ ਦੇ ਜੋ ਯਾਦ ਸਾਈਂ ਚ ਗੁਜਰੇ ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਵਿੱਚ ਇਸ ਨੀਲੇ ਹੁਜਰੇ ਸਾਂਝ ਦੇ ਫਜਰੇ। ਸਤਿਗੁਰ ਦੇ ਚਰਨਾਂ ਵਿੱਚ ਲਾਈਆਂ ਘੜੀਆਂ ਸੁਹਾਵਣੀਆਂ ਨੇ, ਸੋਭਨੀਕ ਨੇ, ਸਫਲੀਆਂ ਨੇ ਤੇ ਵੱਡੇ ਭਾਗਾਂ ਵਾਲਿਓ ਸਰਬੱਤ ਮਾਈ ਭਾਈ ਜੋ ਸੰਧਿਆ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਬੈਠੇ ਹੋ, ਸੋਦਾ ਰਹਿਰਾਸ ਬਾਣੀ ਦੇ ਜਾਪ, ਗੁਰਬਾਣੀ ਦੀ ਕਥਾ, ਕੀਰਤਨ, ਢਾਡੀ ਵਾਰਾਂ ਆਪ ਜੀ ਨੇ ਗੁਰਮੁਖਾਂ ਦੀ ਰਸਨਾ ਤੋਂ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹੈ। ਬੜੀ ਸਤਿਗੁਰ ਦੀ ਰਹਿਮਤ ਹੈ, ਸੱਚੇ ਪਾਤਸ਼ਾਹ ਦੀ ਕਿਰਪਾ। ਵਿਦੇਸ਼ਾਂ ਵਿੱਚ ਵਸੇ ਹੋਏ ਤੁਸੀਂ ਗੁਰਬਾਣੀ, ਗੁਰ ਇਤਿਹਾਸ, ਗੁਰਮਤ ਨਾਲ ਗੁਰੂ ਚਰਨਾਂ ਵਿੱਚ ਜੁੜਦੇ ਹੋ। ਪ੍ਰਸਿੱਧ ਵਿਦਵਾਨ, ਕਥਾਵਾਚਕ, ਢਾਡੀ ਸਿੰਘ ਸਾਹਿਬਾਨ, ਪ੍ਰਚਾਰਕ ਤੁਹਾਡੇ ਚਰਨਾਂ 'ਚ ਪਹੁੰਚ ਕੇ ਹਾਜ਼ਰੀ ਭਰਦੇ ਆ। ਦਾਸ ਅਕਸਰ ਬੇਨਤੀ ਕਰਦਾ ਹੁੰਦਾ, ਜੇਕਰ ਇੰਡੀਆ ਦੇ ਵਿੱਚ ਇਹਨਾਂ ਤੋਂ ਸਮਾਂ ਲੈਣਾ ਹੋਵੇ ਨਾ ਤਾਂ ਮਹੀਨਿਆਂ ਬੱਧੀ ਸਮਾਂ ਲੱਗ ਜਾਂਦਾ, ਸਮਾਂ ਨਹੀਂ ਮਿਲਦਾ। ਪ੍ਰਸਿੱਧ ਕਥਾਵਾਚਕ ਭਾਈ ਸਾਹਿਬ ਭਾਈ ਧਰਮਵੀਰ ਸਿੰਘ ਜੀ ਇੱਥੇ ਬੈਠੇ ਸੀ, ਪ੍ਰਸਿੱਧ ਢਾਡੀ ਜਥੇ ਜਿਹੜੇ ਤੁਹਾਡੇ ਚਰਨਾਂ 'ਚ ਇੱਥੇ ਵਿਦੇਸ਼ਾਂ ਦੀ ਧਰਤੀ 'ਤੇ ਪਹੁੰਚ ਕੇ ਤੁਹਾਨੂੰ ਗੁਰਬਾਣੀ, ਗੁਰ ਇਤਿਹਾਸ, ਗੁਰਮਤ ਵਿਚਾਰਾਂ ਨਾਲ ਜੋੜਦੇ ਆ, ਵੱਡੇ ਭਾਗ ਹੈ। ਅਤੇ ਗੁਰਮੁਖ ਪਿਆਰਿਓ, ਤੁਸੀਂ ਵਿਦੇਸ਼ਾਂ ਵਿੱਚ ਜਿੱਥੇ ਆ ਕਰਕੇ ਆਪਣੇ ਕਾਰੋਬਾਰ ਸਥਾਪਿਤ ਕੀਤੇ, ਮਿਹਨਤਾਂ ਮੁਸ਼ਕਤਾਂ ਕਰਕੇ ਉੱਥੇ ਨਾਲੋਂ ਨਾਲ ਜੋ ਗੁਰੂ ਦੇ ਨਾਲ ਜੁੜੇ ਹਾਂ, ਇਸ ਕਰਕੇ ਵਧਾਈ ਦੇ ਪਾਤਰ ਹੋ। ਦਾਸ ਆਪਣੇ ਵੱਲੋਂ ਲੱਖ ਲੱਖ ਮੁਬਾਰਕਾਂ ਦਿੰਦਾ ਕਿ ਗੁਰੂ ਚਰਨਾਂ ਦੇ ਨਾਲ ਜੁੜਦੇ ਹਾਂ। ਸਮਾਂ ਸੁਬਾਹ ਦਾ ਹੋਵੇ, ਦੁਪਹਿਰ ਦਾ ਹੋਵੇ, ਸ਼ਾਮ ਦਾ ਹੋਵੇ, ਨਹੀਂ ਤਾਂ ਇੰਡੀਆ ਵਿੱਚ ਦੇਖੀਦਾ ਗੁਰਮੁਖ ਪਿਆਰੇ, ਸਾਰਾ ਸਾਰਾ ਨਗਰ ਗੁਰਸਿੱਖਾਂ ਦਾ, ਸਾਰਾ ਪਿੰਡ ਗੁਰਸਿੱਖਾਂ ਦਾ। ਜਿਸ ਵੇਲੇ ਸਵੇਰੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨਾ ਹੁੰਦਾ, ਉਦੋਂ ਵੀ ਇਕੱਲਾ ਵਿਚਾਰਾ ਗ੍ਰੰਥੀ ਸਿੰਘ ਇੱਕ ਹੱਥ ਨਾਲ ਸੱਚੇ ਪਾਤਸ਼ਾਹ ਦਾ ਸਰੂਪ ਸਿਰ ਤੇ ਰੱਖਿਆ ਹੁੰਦਾ ਤੇ ਦੂਜੇ ਨਾਲ ਚੌਰ ਚਲਾਉਂਦਾ। ਦੂਸਰਾ ਸਿੰਘ ਚੌਰ ਕਰਨ ਵਾਲਾ ਬਣੀ ਹੁੰਦਾ। ਆਸਣ ਨੂੰ ਸੁੱਖ ਆਸਣ ਦਾ ਸਮਾਂ ਹੁੰਦਾ ਤੇ ਉਹੀ ਹਾਲ ਫੇਰ ਸੰਧਿਆ ਵੇਲੇ ਗੁਰਮੁਖ ਪਿਆਰਿਓ, ਗ੍ਰੰਥੀ ਸਿੰਘ ਵਿਚਾਰਾ ਇਕੱਲਾ ਹੀ ਸੋਦਾ ਰਹਿਰਾਸ ਪੜ੍ਹ ਕੇ, ਸੋਹਲੇ ਦੀ ਬਾਣੀ ਪੜ੍ਹ ਕੇ ਸੁੱਖ ਆਸਣ ਕਰ ਦਿੰਦਾ। ਨਾ ਆਥਣ ਦੇ ਸਮੇਂ ਗੁਰਮੁਖ ਪਿਆਰਿਓ ਕੋਈ ਸੁੱਖ ਆਸਣ ਸੇਵਾ ਕਰਾਉਣ ਵਾਸਤੇ ਹੁੰਦੇ। ਗੁਰਦੁਆਰਿਆਂ ਦੇ ਬਾਰ ਮੂਹਰੇ ਤਖਤ ਪੋਸ਼ ਤਾਂ ਡਏ ਹੁੰਦੇ ਆ, ਸਾਰਾ ਦਿਨ ਵਿਹਲੇ ਮਨੁੱਖ ਉੱਥੇ ਬੈਠ ਕੇ ਤਾਸ਼ ਤੇ ਖੇਡੀ ਜਾਂਦੇ ਆ, ਪਰ ਆਉਂਦੇ ਆ ਦਿਨ ਚੜ੍ਹੇ ਤੇ ਆਥਣ ਤੋਂ ਪਹਿਲਾਂ ਘਰਾਂ ਨੂੰ ਮੁੜ ਜਾਂਦੇ ਆ, ਗੁਰਦੁਆਰੇ ਮੱਥਾ ਵੀ ਨਹੀਂ ਟੇਕਦੇ। ਬਹੁਤਾਤ ਇਹੋ ਜੀ ਆ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਸਿੱਖੀ ਨੂੰ ਪੈਦਾ ਕੀਤਾ, ਜਿੱਥੇ ਸਿੱਖੀ ਦੇ ਅਤਿਅੰਤ ਕੌਤਕ, ਉੱਥੇ ਇਹੋ ਜਿਹੇ ਹਾਲਾਤ ਵੀ। ਤੁਸੀਂ ਭਾਗਾਂ ਵਾਲੇ ਹੋ ਜੋ ਵਿਦੇਸ਼ਾਂ ਵਿੱਚ ਬੈਠੇ ਹੋਏ ਗੁਰੂ ਚਰਨਾਂ ਨਾਲ ਜੁੜਦੇ ਹੋ, ਨਾਲੇ ਘੰਟਿਆਂ ਬੱਧੀ
ਆਪੋ ਆਪਣੇ ਵਰਕ ਕੰਮ ਕਰਕੇ ਗੁਰਮੁਖ ਪਿਆਰਿਓ ਮਿਹਨਤਾਂ ਮੁਸ਼ਕਤਾਂ ਕਰਨੀਆਂ ਔਰ ਫਿਰ ਗੁਰੂ ਚਰਨਾਂ ਵਿੱਚ ਜੁੜਨਾ। ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਹੈ, ਬਖਸ਼ਿਸ਼ ਹੈ ਤੇ ਗੁਰੂ ਚਰਨਾਂ 'ਚ ਸਾਡੀ ਅਰਦਾਸ ਹੈ ਕਿ ਸੱਚੇ ਪਾਤਸ਼ਾਹ ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ੇ। ਜਿੱਥੇ ਧਰਮ ਦੀ ਕਿਰਤ ਨਾਮ ਜਪਣਾ ਵੰਡ ਛਕਣਾ, ਉੱਥੇ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਚਰਨਾਂ ਕਮਲਾਂ ਦਾ ਪਿਆਰ, ਬਾਣੀ ਬਾਣੀ ਦੀ ਦਾਤ, ਨਸ਼ਿਆਂ ਤੋਂ, ਪਤਤ ਪੁਣੇ ਤੋਂ, ਸਮਾਜਿਕ ਪ੍ਰੀਤੀਆਂ ਤੋਂ ਰਹਿਤ ਕਰ ਸੱਚੇ ਪਾਤਸ਼ਾਹ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੇ, ਗੁਰੂ ਚਰਨਾਂ 'ਚ ਅਰਦਾਸ ਹੈ। ਆਓ ਗੁਰਮੁਖ ਪਿਆਰਿਓ, ਸਤਿਗੁਰ ਦੀ ਰਹਿਮਤ ਹੋਈ ਹੈ, ਪਹਿਲੀ ਵਾਰ ਕੈਨੇਡਾ ਦੀ ਧਰਤੀ 'ਤੇ ਆਏ ਸਾਂ।

ਜਿਨ੍ਹਾਂ ਨੇ ਆਪ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਨ ਦਾ ਸਮਾਂ ਬਖਸ਼ਿਆ ਔਰ ਅੱਜ ਆਪ ਜੀ ਦੇ ਚਰਨਾਂ ਵਿੱਚ ਸੇਵਾ ਕਰਨ ਵਾਸਤੇ ਹਾਜ਼ਰ ਹੋਏ। ਆਓ ਗੁਰਮੁਖ ਪਿਆਰਿਓ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਰਹਿਮਤ ਬਖਸ਼ਿਸ਼ ਜੋ ਸਤਿਗੁਰ ਨੇ ਸੇਵਾਵਾਂ ਲਾਈਆਂ ਨੇ ਦੇਸ਼ਾਂ ਪ੍ਰਦੇਸ਼ਾਂ ਦੇ ਅੰਦਰ, ਗੁਰਬਾਣੀ ਕਥਾ ਕੀਰਤਨ ਅੰਮ੍ਰਿਤ ਪ੍ਰਚਾਰ ਤੇ ਅੰਮ੍ਰਿਤ ਸੰਚਾਰ ਦੀ ਸੇਵਾ, ਔਰ ਨਾਲੋ ਨਾਲ ਜੋ ਦੇਹਧਾਰੀ ਗੁਰੂ ਡੰਮ ਦੇ ਖਿਲਾਫ ਪੰਥਕ ਸੰਘਰਸ਼ ਆਪ ਅਕਸਰ ਅਖਬਾਰਾਂ ਚ ਪੜ੍ਹਦੇ ਸੁਣਦੇ ਰਹਿੰਦੇ ਹੋ, ਬਿਜਲਈ ਮੀਡੀਆ ਪ੍ਰਿੰਟ ਮੀਡੀਆ ਖਬਰਾਂ ਤੁਹਾਡੇ ਤੱਕ ਪਹੁੰਚਦੀਆਂ ਰਹਿੰਦੀਆਂ ਕਿਉਂਕਿ ਮੀਡੀਏ ਦਾ ਯੁੱਗ ਹੈ। ਤੁਸੀਂ ਵਿਦੇਸ਼ਾਂ ਵਿੱਚ ਬੈਠੇ ਬਹੁਤ ਆਪੋ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਇਸ ਪੰਥਕ ਸੰਘਰਸ਼ ਵਿੱਚ। ਲੰਬੇ ਸਮੇਂ ਤੋਂ ਗੁਰਮੁਖ ਪਿਆਰਿਓ ਜੋ ਇਹ ਸੰਘਰਸ਼ ਚੱਲਦਾ ਆ ਰਿਹਾ, ਜਿੱਥੇ ਗੁਰਬਾਣੀ ਗੁਰੂ ਗ੍ਰੰਥ ਪੰਥ ਦੇ ਪ੍ਰਚਾਰ ਪ੍ਰਸਾਰ ਦੀ ਗੱਲ, ਉੱਥੇ ਕਦੇ ਨਰਕ ਧਾਰੀਆਂ ਖਿਲਾਫ, ਕਦੇ ਨੂਰ ਮਹਿਲੀਏ ਖਿਲਾਫ, ਕਦੇ ਭਨਿਆਰੇ ਖਿਲਾਫ, ਕਦੇ ਝੂਠਾ ਸੌਦਾ ਸਰਸਾ, ਜੋ ਗੁਰੂ ਗ੍ਰੰਥ ਪੰਥ ਨੂੰ ਢਾਹ ਲਾਉਣ ਦੀਆਂ ਕੋਸ਼ਿਸ਼ਾਂ ਕਰਦੇ ਆ, ਉਹਨਾਂ ਦੇ ਖਿਲਾਫ ਜੋ ਸੰਘਰਸ਼ ਚੱਲਦਾ, ਸੱਚੇ ਪਾਤਸ਼ਾਹ ਜਿਵੇਂ ਸੇਵਾ ਲੈਂਦੇ ਆ, ਆਪ ਸੰਗਤਾਂ ਵੀ ਅਰਦਾਸਾਂ ਨੂੰ ਜੋ ਸੱਚੇ ਪਾਤਸ਼ਾਹ ਨੇ ਸੇਵਾ ਬਖਸ਼ੀ ਆ, ਆਪ ਅਕਸਰ ਪੜ੍ਹਦੇ ਸੁਣਦੇ ਰਹਿੰਦੇ ਹਾਂ। ਇਸੇ ਸੰਦਰਭ ਵਿੱਚ ਅੱਜ ਦੀ ਬੇਨਤੀ ਦਾਸ ਕਰ ਜਾਵੇ, ਤੁਹਾਨੂੰ ਬਹੁਤਿਆਂ ਨੂੰ ਪਤਾ ਹੋਵੇਗਾ ਕਿ ਜੋ ਡੇਰਾ ਸਰਸਾ ਦੇ ਖਿਲਾਫ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮਾ ਜਾਰੀ ਹੋਇਆ ਸੀ 17 ਮਈ 2007 ਦੀ ਘਟਨਾ, ਤੇ ਉਸ ਦਿਨ ਇੱਕ ਸਿੰਘ ਸ਼ਹੀਦ ਹੋਇਆ ਸੀ ਜਿਹੜਾ ਉਹਦੇ ਡੇਰੇ ਨੂੰ ਗੁਰਮੁਖ ਪਿਆਰਿਓ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਲਾਗੂ ਕਰਾਉਣ ਵਾਸਤੇ ਜੇ ਸਿੰਘ ਨੇ ਵਰਕ ਕੀਤਾ, ਤੇ ਅੱਜ ਉਹਦੇ ਸੰਸਕਾਰ ਦਾ ਦਿਨ ਆ। ਉਹ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕਰ ਲਈਏ, ਉਹਨੂੰ ਨਤਮਸਤਕ ਹੋ ਲਈਏ। ਸੂਰਾ ਸੋ ਪਹਿਚਾਨੀਏ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛੱਡੈ ਖੇਤ। ਜੋ ਸੂਰਾ ਤੁਸੀਂ ਹੋਏ ਮਰਨਾ, ਜੋ ਭਾਗੈ ਤੇ ਜੋਨੀ ਫਿਰਨਾ। ਡੇਰਾ ਸਰਸਾ ਦੇ ਖਿਲਾਫ਼ ਜਾਰੀ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਨੂੰ ਲਾਗੂ ਕਰਾਉਣ ਵਾਸਤੇ ਪਹਿਲਾ ਸਿੰਘ ਸ਼ਹੀਦ ਭਾਈ ਕਮਲਜੀਤ ਸਿੰਘ ਸੁਨਾਮ, ਅੱਜ ਉਹਦਾ ਸੰਸਕਾਰ ਦਾ ਦਿਨ ਹੈ। 3 ਸਾਲ ਹੋ ਗਏ ਆ ਗੁਰਮੁਖ ਪਿਆਰਿਓ ਇਸ ਘਟਨਾ ਨੂੰ, ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਰਹਿਮਤ ਬਖਸ਼ਿਸ਼ ਨੂੰ ਪ੍ਰਾਪਤ ਚੜ੍ਹਦੀ ਕਲਾ ਵਾਲਾ ਤਿਆਰ ਬਰ ਤਿਆਰ ਸਿੰਘ ਜਿਹਨੇ ਨਹੀਂ ਸਹਾਰਿਆ ਗੁਰੂ ਗ੍ਰੰਥ ਪੰਥ ਦੀ ਬੇਅਦਬੀ ਨੂੰ ਤੇ ਆਪਣੇ ਪ੍ਰਾਣਾਂ ਦੀ ਅਹੁਤੀ ਦੇ ਦਿੱਤੀ, ਕਿਉਂਕਿ ਸ਼ਹਾਦਤਾਂ ਰੰਗ ਲਿਆਉਂਦੀਆਂ, ਗੁਰਮੁਖ ਪਿਆਰਿਓ ਸ਼ਹੀਦਾਂ ਦੀਆਂ ਸ਼ਹਾਦਤਾਂ ਹੀ ਆ, ਜਿਸ ਕਰਕੇ ਇਹੋ ਜਿਹੇ ਦੰਭੀਆਂ ਪਖੰਡੀਆਂ ਨੂੰ ਠੱਲ ਪੈਂਦੀ ਆ। ਔਰ ਪੰਥ ਕੌਮ ਦੀ ਗੱਲ ਜਿਹੜੀ ਚੱਲਦੀ ਹੈ, ਕਿਉਂਕਿ ਉਹੀ ਕੌਮਾਂ ਜਹਾਨ ਵਿੱਚ ਜਿਉਂਦੀਆਂ ਨੇ ਜਿਨ੍ਹਾਂ ਕੌਮਾਂ ਨੂੰ ਮਰਨ ਦਾ ਝੱਲ ਪੈ ਜੇ, ਅੰਤ ਪੈਣਾ ਇਹ ਮੁੱਲ ਕੁਰਬਾਨੀਆਂ ਦਾ, ਭਾਵੇਂ ਅੱਜ ਪੈ ਜੇ ਭਾਵੇਂ ਕੱਲ ਪੈ ਜੇ। ਔਰ ਉਹਨਾਂ ਸ਼ਹੀਦਾਂ ਨੂੰ ਸਿਜਦਾ, ਸ਼ਹੀਦੋਂ ਕੀ ਚਿਤਾਓਂ ਪੇ ਲਗੇਂਗੇ ਹਰ ਬਰਸ ਮੇਲੇ, ਵਤਨ ਪਰ ਕੌਮ ਪਰ ਧਰਮ ਪਰ ਮਿਟਣੇ ਵਾਲੋਂ ਕਾ ਬਾਕੀ ਜਹੀ ਨਿਸ਼ਾਂ ਹੋਗਾ। ਉਹਨਾਂ ਸਿੰਘਾਂ ਸ਼ਾਹ ਦੀ ਸ਼ਹਾਦਤ ਨੂੰ ਪ੍ਰਣਾਮ। ਇਹ ਸਿਰ ਲੱਥਾਂ ਦੀ ਬਸਤੀ ਹੈ, ਇੱਥੇ ਜ਼ਿੰਦਗੀ ਮੌਤੋਂ ਸਸਤੀ ਹੈ, ਮਿੱਟੀ ਵਿੱਚ ਖੂਨ ਚਵਾ ਆਪਣਾ ਤਦ ਮਿਲਣੀ ਉੱਚੀ ਹਸਤੀ ਹੈ। ਸ਼ਹੀਦਾਂ ਦੀਆਂ ਸ਼ਹਾਦਤਾਂ ਕਵੀ ਨੇ ਬੜਾ ਸੋਹਣਾ ਲਿਖਿਆ, ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਸਵੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪਰ ਲੈਂਦੇ ਜਾਂ ਤਕਦੀਰ ਬਦਲਦੀ ਕੌਮਾਂ ਦੀ, ਕੋਈ ਦੇਗਾਂ ਦੇ ਵਿੱਚ ਉਬਲੇ ਜਾਂ ਸ਼ਾਂਤੀ ਦੇ ਸੋਮੇ ਵਾਗ ਪੈਂਦੇ ਜਾਂ ਚਰਬੀ ਢਲੇ ਸ਼ਹੀਦਾਂ ਦੀ ਆਸਾਂ ਦੇ ਦੀਵੇ ਜਗ ਪੈਂਦੇ, ਮਿੜਦੇ ਜਦ ਤਾਰੇ ਅੱਖੀਆਂ ਦੇ ਰੂਹਾਂ ਵਿੱਚ ਚਾਨਣ ਹੋ ਜਾਵੇ, ਉਸਰੇ ਜਾਂ ਕੰਧ ਮਸੂਮਾਂ ਦੀ ਢੱਠੀ ਹੋਈ ਕੌਮ ਖਲੋ ਜਾਵੇ, ਉਸਰੇ ਜਾਂ ਕੰਧ ਮਸੂਮਾਂ ਦੀ ਢੱਠੀ ਹੋਈ ਕੌਮ ਖਲੋ ਜਾਵੇ। ਸ਼ਹੀਦਾਂ ਦੀਆਂ ਸ਼ਹਾਦਤਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਗੁਰੂ ਮਹਾਰਾਜ ਤੋਂ ਲੈ ਕੇ ਅੱਜ ਤੱਕ ਦੇ ਸ਼ਹੀਦ ਭਾਈ ਦਰਸ਼ਨ ਸਿੰਘ ਲੋਹਾਰਾ, ਜੋ ਬਾਅਦ ਵਿੱਚ ਨੂਰ ਮਹਿਲੀਏ ਦੇ ਖਿਲਾਫ਼ ਗੁਰਮੁਖ ਪਿਆਰਿਓ ਸੰਘਰਸ਼ ਦੇ ਅੰਦਰ ਪੰਜਾਬ ਸਰਕਾਰ ਦੀਆਂ ਗੋਲੀਆਂ ਦਾ ਸ਼ਿਕਾਰ ਹੋਇਆ ਲੁਧਿਆਣੇ ਵਿਖੇ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ ਲੈ ਕੇ ਭਾਈ ਦਰਸ਼ਨ ਸਿੰਘ ਲੋਹਾਰਾ ਤਾਂ ਗੁਰੂ ਸਾਹਿਬਾਨ ਔਰ ਸਿੰਘਾਂ ਸ਼ਹੀਦਾਂ ਨੂੰ ਸਿਜਦਾ ਕਰੀਏ ਗੁਰਮੁਖ ਪਿਆਰਿਓ, ਜਿਨ੍ਹਾਂ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਦੇ ਹੋਏ
ਸ਼ਹਾਦਤਾਂ ਦੇ ਕੇ ਕੌਮ ਦੀ ਗੁਰੂ ਗ੍ਰੰਥ ਪੰਥ ਦੀ ਆਣ ਸ਼ਾਨ ਵਾਸਤੇ ਗੁਰਮੁਖ ਪਿਆਰੇ ਇਤਿਹਾਸ ਸਿਰਜਿਆ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru, Vaheguru Ji. Aao Gurmukh Pyareo, Unna Shaheedan Di Yaad Nu Samarpit Vaheguru Simran Guru Charna Chardas Sachi Padshah Kirpa Karni ਜਿਸ ਮਿਸ਼ਨ ਵਾਸਤੇ ਉਹਨਾਂ ਸਿੰਘਾਂ ਨੇ ਸ਼ਹਾਦਤਾਂ ਦੇ ਜਾਮ ਪੀਤੇ ਆ ਗੁਰੂ ਗ੍ਰੰਥ ਪੰਥ ਦੀ ਚੜ੍ਹਦੀ ਕਲਾ ਖਾਲਸੇ ਕੇ ਬੋਲ ਬਾਲੇ ਕਰਨੇ ਆਓ ਗੁਰਮੁਖ ਪਿਆਰਿਓ ਇਸ ਧਰਤੀ ਤੇ ਹੋਰ ਨਾ ਕੋਈ ਤੇਰੇ ਜਿਹਾ ਆਇਆ ਅਕਾਲ ਪੁਰਖ ਦੀ ਜਹਰਾ ਮੂਰਤ ਗੁਰ ਗੋਬਿੰਦ ਅਖਵਾਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਦਸਵਾਂ ਜਾਮਾ ਕਲੂ ਕਾਲ ਦੇ ਭਿਆਨਕ ਸਮੇਂ ਚ ਗੁਰੂ ਨਾਨਕ ਸਾਹਿਬ ਪ੍ਰਗਟ ਹੋਏ ਗੁਰਮੁਖੋ ਦਸ ਜਾਮਿਆਂ ਚ ਜੋਤ ਵਰਤੀ ਬੇਅੰਤ ਪਰਉਪਕਾਰ ਕੀਤੇ ਰੱਬੀ ਬਾਣੀ ਦਾ ਉਚਾਰਨ ਕੀਤਾ ਸਤਿਗੁਰ ਸੱਚੇ ਪਾਤਸ਼ਾਹ ਨੇ ਜਾਤ ਪਾਤ ਤੋਂ ਉੱਪਰ ਉੱਠਣ ਦਾ ਸੰਦੇਸ਼ ਉਪਦੇਸ਼ ਸੱਚੇ ਪਾਤਸ਼ਾਹ ਨੇ ਇੱਕ ਸੰਗਤ ਤੇ ਪੰਗਤ ਦਾ ਸਿਧਾਂਤ ਸਰਬੱਤ ਦੇ ਭਲੇ ਦਾ ਸਿਧਾਂਤ ਬੌਲੀ ਤੇ ਸਰੋਵਰ ਦਾ ਸਿਧਾਂਤ ਹਰਿਮੰਦਰ ਸਾਹਿਬ ਦੇ ਚਾਰ ਦਰਵਾਜ਼ਿਆਂ ਦਾ ਸਿਧਾਂਤ ਸੱਚੇ ਪਾਤਸ਼ਾਹ ਮਹਾਰਾਜ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ ਗੁਰਮੁਖ ਨਾਮ ਜਪਿਆ ਉਧਰੈ ਸੋ ਕਲ ਮੈਂ ਘਟ ਘਟ ਨਾਨਕ ਮਾਝਾ ਸੱਚੇ ਪਾਤਸ਼ਾਹ ਨੇ ਸਿਧਾਂਤ ਬਖਸ਼ਿਆ ਸ਼ਹਾਦਤਾਂ ਦੇ ਜਾਮ ਪੀ ਸ਼ਹਾਦਤਾਂ ਜੇ ਦੇਸ਼ ਕੌਮ ਧਰਮ ਖਾਤਰ ਸ਼ਹਾਦਤਾਂ ਦੀ ਲੋੜ ਫਿਰ ਮੀਰੀ ਪੀਰੀ ਦੀਆਂ ਤਲਵਾਰਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਗੁਰਮੁਖ ਪਿਆਰਿਓ ਹਕੂਮਤੀ ਤਖ਼ਤਾਂ ਦੇ ਸਾਹਮਣੇ ਉੱਚਾ ਅਕਾਲ ਦਾ ਤਖ਼ਤ ਸੁਭਾਏ ਮਾਨ ਕੀਤਾ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਮਹਾਨ ਪਰਉਪਕਾਰ ਰੱਬੀ ਬਾਣੀ ਦਾ ਉਚਾਰਨ ਫਿਰ ਦਸਵੇਂ ਜਾਮੇ ਉਸ ਗੁਰਬਾਣੀ ਨੂੰ ਗੁਰਤਾ ਗੱਦੀ ਅਰਪਣ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਤੇ ਕਰ ਹੁਕਮ ਕੀਤਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਾਨੂੰ ਲੜ ਲਾਉਣਾ ਕੀਤਾ ਪਰ ਇੱਥੋਂ ਤੱਕ ਦਾ ਸਫ਼ਰ ਗੁਰਮੁਖ ਪਿਆਰਿਓ ਕਿੰਨੀਆਂ ਮਿਹਨਤਾਂ ਮੁਸ਼ਕਤਾਂ ਕੁਰਬਾਨੀਆਂ ਸਰਬੰਸ ਵਾਰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦਾ ਜੀਵਨ ਕਿਸ ਪਾਸੇ ਤੋਂ ਲਈਏ ਤਪੱਸਿਆ ਦੀ ਗੱਲ ਤੇ ਮਹਾਨ ਤਪੱਸਵੀ ਵਿਦਿਆ ਦੀ ਗੱਲ ਤੇ ਮਹਾਨ ਵਿਦਵਾਨ ਫਿਲਾਸਫਰ ਮਹਾਨ ਰਚਨਾ ਮਹਾਨ ਬਾਣੀ ਦੀ ਰਚਨਾ ਸ੍ਰੀ ਜਾਪ ਸਾਹਿਬ ਪੜ੍ਹਦੇ ਸਵਈਏ ਚੌਪਈ ਸਾਹਿਬ ਪੜ੍ਹਦੇ ਅਰਦਾਸ ਕਰਦੇ ਗੁਰਮੁਖ ਪਿਆਰਿਓ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਰਚਨਾ ਜੇ ਗੁਰਮੁਖ ਪਿਆਰਿਓ ਦਾਨੀਆਂ ਦੀ ਗੱਲ ਲਈਏ ਪੁੱਤਰਾਂ ਦਾ ਦਾਨ ਸਰਬੰਸ ਦਾਨ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾ ਬਹਾਦਰੀ ਦੀ ਗੱਲ ਲਈਏ ਤੇ ਜ਼ੁਲਮ ਦੇ ਖਿਲਾਫ਼ ਜ਼ਾਲਮ ਦੇ ਜ਼ੁਲਮ ਦੇ ਖਿਲਾਫ਼ ਦੱਬੇ ਕੁਚਲੇ ਲਤਾੜੇ ਲੋਕਾਂ ਨੂੰ ਉਭਾਰਨ ਵਾਸਤੇ 14 ਜੰਗਾਂ ਤੇ 14 ਤੇ ਫਤਿਹ ਪ੍ਰਾਪਤ ਕਰਨੀ ਪਰਉਪਕਾਰਾਂ ਦੀ ਗੱਲ ਲਈਏ ਤੇ ਇਹੋ ਜਿਹੇ ਬਚਨ ਗੁਰਮੁਖ ਪਿਆਰਿਓ ਜਿੱਥੇ ਚਰਨ ਪਾਏ ਧਰਤੀ ਨਿਹਾਲੋ ਨਿਹਾਲ ਕਰ ਦਿੱਤੀ ਸਤਿਗੁਰ ਸੱਚੇ ਪਾਤਸ਼ਾਹ ਦੇ ਜੀਵਨ ਦੀ ਬਾਤ ਕਿਸ ਪਾਸਿਓਂ ਲਈ ਐਵੇਂ ਨਹੀਂ ਆਖਿਆ ਦੁਨੀਆਂ ਦੇ ਫਿਲਾਸਫਰਾਂ ਨੇ ਇਸ ਧਰਤੀ ਤੇ ਹੋਰ ਨਾ ਕੋਈ ਭਾਈ ਸੰਤੋਖ ਸਿੰਘ ਦੀ ਗੱਲ ਕਰੀਏ ਸਿੱਖ ਵਿਦਵਾਨ ਭਾਈ ਵੀਰ ਸਿੰਘ ਦੀ ਗੱਲ ਕਰੀਏ ਗਿਆਨੀ ਗਿਆਨ ਸਿੰਘ ਹੁਣਾਂ ਦੀ ਗੱਲ ਕਰੀਏ ਹੋਰ ਬੇਅੰਤ ਸਿੱਖ ਵਿਦਵਾਨ ਰਤਨ ਸਿੰਘ ਭੰਗੂ ਵਰਗੇ ਗੁਰਮੁਖ ਪਿਆਰੇ ਜਿਨ੍ਹਾਂ ਪੰਥ ਪ੍ਰਕਾਸ਼ ਲਿਖਿਆ ਉਹਨਾਂ ਦੀ ਗੱਲ ਕਰੀਏ ਨਹੀਂ ਕੋਈ ਕਹਿ ਸਕਦਾ ਕਿ ਆਪਣੇ ਗੁਰੂ ਦੇ ਸਿੱਖ ਹੈ ਆਪਣੇ ਗੁਰੂ ਦੀ ਮਹਿਮਾ ਵਡਿਆਈ ਕਰਦੇ ਪਰ ਇੱਥੇ ਦੁਨੀਆਂ ਦੇ ਫਿਲਾਸਫਰਾਂ ਨੂੰ ਦੂਜੇ ਧਰਮਾਂ ਮਤਾਂ ਮਤਾਂਤਰਾਂ ਦੇ ਵਿਦਵਾਨਾਂ ਨੂੰ ਪੜ੍ਹੀਏ ਇੱਥੇ ਯੋਗੀ ਅੱਲਾ ਯਾਰ ਖਾਂ ਇੱਕ ਮੁਸਲਮਾਨ ਫਕੀਰ ਹੈ ਉਹਨੂੰ ਪੜ੍ਹੀਏ ਲਾਲਾ ਦੌਲਤ ਰਾਏ ਇੱਕ ਹਿੰਦੂ ਵਿਦਵਾਨ ਹੈ ਉਹਨੂੰ ਪੜ੍ਹੀਏ ਇੱਥੇ ਮਿਸਟਰ ਮੈਕਾਲਫ ਨੂੰ ਪੜ੍ਹੀਏ ਗੁਰਮੁਖ ਪਿਆਰਿਓ ਜਿਹੜਾ ਈਸਾਈ ਵਿਦਵਾਨ ਇੰਗਲਿਸ਼ ਰਾਈਟਰ ਦੁਨੀਆਂ ਦੇ ਵਿਦਵਾਨਾਂ ਨੇ ਇੱਕ ਮੁੱਠ ਹੋ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਵਿਚਾਰ ਧਾਰਾ ਵੱਲ ਦੇਖ ਕੇ ਉਹਨਾਂ ਦੀਆਂ ਕੁਰਬਾਨੀਆਂ ਪਰਉਪਕਾਰਾਂ ਵੱਲ ਦੇਖ ਆਖਿਆ ਇਸ ਧਰਤੀ ਤੇ ਹੋਰ ਨਾ ਕੋਈ ਤੇਰੇ ਜਿਹਾ ਆਇਆ ਇੱਥੇ ਲਾਲਾ ਦੌਲਤ ਰਾਏ ਅਰਗਾ ਕਹਿੰਦਾ ਨਾ ਕਹੂੰ ਅਬ ਕੀ ਨਾ ਕਹੂੰ ਤਬ ਕੀ ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋਂ ਸੁਨਤ ਹੋਤੀ ਸਭ ਕੀ ਇਹਦੇ ਯੋਗੀ ਅੱਲਾ ਯਾਰ ਖਾਂ ਲਿਖਦਾ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਤਾਰੀਫ ਹੋ ਗੁਰੂ ਗੋਬਿੰਦ ਸਿੰਘ ਕੀ ਵੋ ਕੰਮ ਹੈ ਹਰ ਚੰਦ ਮੇਰੇ ਹੱਥ ਮੇਂ ਪੁਰਜ਼ੋਰ ਕਲਮ ਹੈ ਸਤਿਗੁਰ ਕੇ ਲਿਖੂ ਵਸਫ ਕਿਆ ਤਾਬੇ ਰਕਮ ਹੈ ਏਕ ਅੰਗ ਸੇ ਬੁਲਬੁਲਾ ਕਿਆ ਕੁਲ ਬਹਿਰ ਕੋ ਦੇਖੇ ਸਾਹਿਲ ਕੋ ਮੰਝ ਧਾਰ ਕੋ ਜਾਂ ਲਹਿਰ ਕੋ ਦੇਖੇ ਯੋਗੀ ਅੱਲਾ ਯਾਰ ਖਾਂ ਇੱਕ ਮੁਸਲਮਾਨ ਫਕੀਰ ਕਹਿੰਦਾ ਮੈਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਜੀਵਨ ਨੂੰ ਕਿਸ ਪਾਸਿਓਂ ਦੇਖਾਂ ਕਮਾਲ ਦਾ ਜੀਵਨ
ਜਿਵੇਂ ਪਾਣੀ ਚ ਪੈਦਾ ਹੋਇਆ ਇੱਕ ਪਾਣੀ ਦਾ ਬੁਲਬੁਲਾ, ਕੀ ਤੇ ਉਹ ਪਾਣੀ ਦੀ ਡੂੰਘਾਈ ਨੂੰ ਮਾਪ ਸਕਦਾ, ਸਮੁੰਦਰ ਦੀ ਡੂੰਘਾਈ ਨੂੰ? ਕੀ ਉਹ ਸਮੁੰਦਰ ਦੇ ਕਿਨਾਰਿਆਂ ਦੀ ਗਿਣਤੀ ਮਿਣਤੀ ਕਰ ਸਕਦਾ? ਕੀ ਉਹ ਸਮੁੰਦਰ ਚ ਉੱਠਦੀਆਂ ਲਹਿਰਾਂ ਤਰੰਗਾਂ ਦੀ ਗਿਣਤੀ ਕਰ ਸਕਦਾ? ਏਕ ਅੰਸ਼ ਤੇ ਬੁਲਬੁਲਾ ਕਿਆ ਕੁਲ ਬਹਿਰ ਕੋ ਦੇਖੇ, ਸਾਹਿਲ ਕੋ, ਮੰਝ ਧਾਰ ਕੋ ਜਾਂ ਲਹਿਰ ਕੋ ਦੇਖੇ? ਯੋਗੀ ਅੱਲਾ ਯਾਰ ਖਾਂ ਕਹਿੰਦਾ, ਮੈਂ ਕਿਹੜੇ ਪਾਸਿਓਂ ਸੱਚੇ ਪਾਤਸ਼ਾਹ ਦਾ ਜੀਵਨ ਦੇਖਾਂ? ਦਾਨੀਆਂ ਚ ਕਮਾਲ ਦੇ ਦਾਨੀ ਹੈ, ਤਪਸਵੀਆਂ ਚ ਮਹਾਨ ਤਪਸਵੀ ਹੈ, ਯੋਧਿਆਂ ਚ ਮਹਾਨ ਯੋਧੇ, ਪਰਉਪਕਾਰੀਆਂ ਚ ਮਹਾਨ ਪਰਉਪਕਾਰੀ, ਤੇ ਜਿੱਥੇ ਸਤਿਗੁਰਾਂ ਚਰਨ ਪਾਏ ਉਹਨਾਂ ਕਿੱਕਰਾਂ ਨੂੰ ਕਿੱਕਰ, ਗੁਰਮੁਖ ਪਿਆਰਿਓ ਜੰਡਾਂ ਕਰੀਰਾਂ ਨੂੰ ਭਾਗ ਲਾ ਦਿੱਤੇ, ਜਿੱਥੇ ਦਮ ਲਿਆ ਦਮਦਮਾ ਸਾਹਿਬ ਬਣ ਗਏ, ਜਿਨ੍ਹਾਂ ਜੰਡਾਂ ਨਾਲ ਘੋੜੇ ਬੰਨ ਤੇ ਜੰਡ ਸਾਹਿਬ ਬਣ ਕੇ ਗੁਰਮੁਖ ਪਿਆ, ਜਿੱਥੇ ਸਤਿਗੁਰ ਸੱਚੇ ਪਾਤਸ਼ਾਹ ਨੇ ਚਰਨ ਪਾਏ ਚਰਨ ਕਮਲ ਸਾਹਿਬ ਬਣ ਗਏ, ਜਿੱਥੇ ਜਾਏ ਬਹਾ ਮੇਰਾ ਸਤਿਗੁਰੂ ਸੁਥਾਨ ਸੁਹਾਵਾ, ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂਰ ਮੁਖ ਲਾਵਾ। ਅੱਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਤਲਵੰਡੀ ਸਾਬੋ ਗੁਰੂ ਕੀ ਕਾਂਸੀ ਚ ਬਿਰਾਜਮਾਨ, ਤਖ਼ਤ ਸ੍ਰੀ ਦਮਦਮਾ ਸਾਹਿਬ ਅੱਜ ਗੁਰਮੁਖ ਪਿਆਰੇ ਜਿੱਥੇ ਸੁਭਾਏ ਮਾਨ, ਗੁਰੂ ਕੀ ਕਾਂਸੀ ਸੱਚੇ ਪਾਤਸ਼ਾਹ ਨੇ ਜਿੱਥੇ ਆ ਬਾਣੀ ਦਾ ਸਰੂਪ ਜਿਹਨੂੰ ਆਪਾਂ ਗੁਰੂ ਮੰਨਦੇ ਗੁਰਮੁਖ ਪਿਆਰਿਓ ਕੰਠੋਂ ਉਚਾਰਨ ਕਰਕੇ ਲਿਖਵਾਉਣਾ ਕੀਤਾ, ਭਾਈ ਮਨੀ ਸਿੰਘ ਮੁੱਖ ਲਿਖਾਰੀ, ਬਾਬਾ ਦੀਪ ਸਿੰਘ ਸਹਾਇਕ ਲਿਖਾਰੀ, ਤੇ ਸੱਚੇ ਪਾਤਸ਼ਾਹ ਨੇ ਆਖਿਆ ਪ੍ਰਗਟ ਹੈ ਹਮਾਰੀ ਕਾਂਸੀ। ਦੁਨੀਆਂ ਦੇ ਲੋਕ ਕਾਂਸੀ ਬਨਾਰਸ ਜਾ ਕੇ ਵਿਦਿਆ ਲੈਂਦੇ ਆ, ਗੁਰੂ ਕਾ ਸਿੱਖ ਇੱਥੇ ਆ ਕੇ ਵਿਦਿਆ ਪ੍ਰਾਪਤ ਕਰੇਗਾ। ਜਿੱਥੇ ਸੱਚੇ ਪਾਤਸ਼ਾਹ ਨੇ ਟਕਸਾਲਾਂ ਵੀ ਚਲਾਈਆਂ ਗੁਰਬਾਣੀ ਦੇ ਅਰਥਾਂ ਦੀ, ਦਮਦਮੀ ਟਕਸਾਲ, ਅੰਮ੍ਰਿਤਸਰ ਸਾਹਿਬ ਵਾਲੀ ਟਕਸਾਲ, ਜਿਨ੍ਹਾਂ ਵਿੱਚ ਤੁਹਾਡੀ ਕਿਰਪਾ ਦੇ ਸਦਕਾ ਸਾਲਾਂ ਬੱਧੀ ਰਹਿਣ ਦਾ ਸਮਾਂ ਪ੍ਰਾਪਤ ਹੋਇਆ, ਸਤਿਗੁਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਉਹ ਦਮਦਮੀ ਟਕਸਾਲ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਜਥਾ ਭਿੰਡਰਾਂ ਮਹਿਤਾ ਮਹਿਤਾ ਚੌਂਕ ਵਿਖੇ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ ਦੀ ਰਹਿਨੁਮਾਈ ਵਿੱਚ ਗੁਰਮੁਖ ਪਿਆਰੇ, ਉਹ ਦਮਦਮੀ ਟਕਸਾਲ ਜਿਹਨੂੰ ਸੱਚੇ ਪਾਤਸ਼ਾਹ ਨੇ ਆਪ ਚਲਾਇਆ, ਗੁਰਬਾਣੀ ਦੀਆਂ ਅਰਥਾਂ ਦੀਆਂ ਟਕਸਾਲਾਂ ਸੱਚੇ ਪਾਤਸ਼ਾਹ ਮਹਾਰਾਜ ਨੇ, ਔਰ ਉਸ ਧਰਤੀ ਨੂੰ ਖਿਤਾਬ ਕੀ ਦਿੱਤਾ, ਆਖਿਆ ਪ੍ਰਗਟ ਹੈ ਹਮਾਰੀ ਕਾਂਸੀ, ਇਹ ਸਾਡੀ ਕਾਂਸੀ ਬੇਅੰਤ ਕੌਤਕ ਪਰਉਪਕਾਰ। ਅੱਜ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਉੱਥੇ ਬਰਾਜੇ ਆਸੇ ਪਾਸੇ ਨਗਰਾਂ ਚ, ਸੱਚੇ ਪਾਤਸ਼ਾਹ ਬਾਹਰ ਉਜਾੜ ਬੀਆ ਬਣ ਜੰਗਲ ਸੀ ਉਸ ਵੇਲੇ ਸੈਰ ਕਰਨ ਚਲੇ ਜਾਂਦੇ, ਅੱਜ ਨੱਤ ਬੰਗੇਰਾਂ ਦੀ ਧਰਤੀ ਤੇ ਚਰਨ ਪਾਏ, ਤੇ ਉਸ ਤੋਂ ਬਾਅਦ ਪਿੰਡ ਕੋਟ ਸ਼ਮੀਰ ਦੇ ਉੱਚੇ ਟਿੱਬੇ ਤੇ ਜਾ ਸੱਚੇ ਪਾਤਸ਼ਾਹ ਨੇ ਆਸਣ ਲਾਏ, ਅੱਜ ਉੱਚਾ ਟਿੱਬਾ ਗੁਰਮੁਖ ਪਿਆਰਿਓ, ਜਿਹੜਾ ਕਦੇ ਜੰਗਲ ਦੇਸ਼ ਦੇ ਵਿੱਚ ਗੁਰਮੁਖ ਪਿਆਰਿਓ ਵੀਰਾਨ ਪਿਆ ਸੀ, ਸੱਚੇ ਪਾਤਸ਼ਾਹ ਨੇ ਚਰਨ ਪਾਏ, ਉੱਥੇ ਬਰਾਜਣਾ ਕੀਤਾ, ਤੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੁਥਾਨ ਸੁਹਾਵਾ, ਰਾਮ ਰਾਜੇ। ਅੱਜ ਉੱਥੇ ਗੁਰਦੁਆਰਾ ਸ੍ਰੀ ਜੰਡਾਲੀ ਸਰ ਟਿੱਬਾ ਸਾਹਿਬ ਪਾਤਸ਼ਾਹੀ ਦਸਵੀਂ, ਪਿੰਡ ਕੋਟ ਸ਼ਮੀਰ ਜ਼ਿਲ੍ਹਾ ਬਠਿੰਡਾ ਵਿਖੇ ਸੁਭਾਏ ਮਾਨ, ਤੁਹਾਡੇ ਵਿੱਚ ਕਈ ਸੰਗਤਾਂ ਬਠਿੰਡੇ ਜ਼ਿਲ੍ਹੇ ਦੀਆਂ ਜਾਂ ਮਾਨਸਾ ਜਾਂ ਆਸੇ ਪਾਸੇ ਦੀਆਂ, ਜਿਨ੍ਹਾਂ ਦਰਸ਼ਨ ਕੀਤੇ ਹੋਣਗੇ, ਤਖ਼ਤ ਦਮਦਮਾ ਸਾਹਿਬ ਤੋਂ ਜਦੋਂ ਬਠਿੰਡੇ ਨੂੰ ਜਾਈਏ ਤਾਂ 13-14 ਕਿਲੋਮੀਟਰ ਦੀ ਦੂਰੀ ਤੇ ਉੱਚੇ ਟਿੱਬੇ ਤੇ ਉਹ ਸਥਾਨ ਸਥਿਤ ਹੈ ਜਿੱਥੇ ਸੱਚੇ ਪਾਤਸ਼ਾਹ ਨੇ ਚਰਨ ਪਾਏ, ਤੇ ਅੱਜ ਉੱਥੇ ਗੁਰਮੁਖ ਪਿਆਰਿਓ ਰੌਣਕਾਂ ਲਾ ਦਿੱਤੀਆਂ ਸੱਚੇ ਪਾਤਸ਼ਾਹ ਦੇ ਚਰਨ ਪੈਣ ਦੇ ਨਾਲ, ਕਿਉਂਕਿ ਜਿੱਥੇ ਸਤਿਗੁਰ ਬੈਠਦੇ ਆ। ਬਾਣੀ ਕੀ ਕਹਿੰਦੀ ਪੜ੍ਹ ਵੀ ਲਿਓ ਪਿਆਰ ਵਿੱਚ ਸਾਰੇ।

0: ध्यान देना जरा इतिहास की कहिंदा। आज सतगुरु गुरु गोविंद सिंह सच्चे पातशाह महाराज जिस वेले उच्चे टिब्बे ते आके बैठ गए, आसन लाया सच्चे पातशाह ने, जिहड़ियां संगतां गुरु की कांसी दर्शन करन वास्ते सच्चे पातशाह दे आ रहियां सी, उन्हां ने उस उच्चे टिब्बे ते पहुंचना शुरू कर दिता। कई दिन बराजे सच्चे पातशाह, अज आया भाई डल्ला सपाहियां समेत, वो तलवंडी साबो दा चौधरी भाई डल्ला, बाद विच अमर छक के भाई डल सिंह बनिया। सच्चे पातशाह दे चरणा च आया, दीवान सजिया, सच्चे पातशाह संगतां नूं परमार्थी बचन कर रहे आ। अत्यंत संगतां सच्चे पातशाह दे चरणा च बैठियां। जदों दीवान दी समाप्ति होई, भाई डल्ला जी ने हाथ जोड़े आख्या, सच्चे पातशाह चलो तलवंडी साबो नूं मुड़ चलीए, सच्चे पातशाह दियो दर्शन तलवंडी साबो। गुरु गोबिंद सिंह सच्चे पातशाह उठ के खड़े हो गए उस उच्चे टिब्बे ते, दूर तक निगाह मारी। सच्चे पातशाह ने उजाड़ बियाबान जंगल सी चार सफेरे खालसा जी। सच्चे पातशाह ने जद उच्चे टिब्बे तो निगाह, बहुत उच्चा टिब्बा सी, अज भी वो गुरमुख प्यारे भावे काफी पदरा करके उत्ते गुरुद्वारा साहब सुभाई मान कीता, पर अजे भी आम धरती दे नालों 20-22 फुट उच्चा अज भी उत्ते खड़ के जदों आसे पासे निगाह मारीए ते दूर तक निगाह जांदी है। सच्चे पातशाह उठ के खड़े हो गए, दूर तक निगाह मारी। मेरे बाजा वाले सच्चे पातशाह ने ते बचन की कीता। सच्चे पातशाह कहिंदे, भाई डल्लिया देख किवें पानी दियां नहरां वगदियां। मेरे सच्चे पातशाह ने जदों इह वचन कीता, भाई डल्ला हस पिया, उहदे जिन्ने साथी सिपाही सी उह वी हस पए। सच्चे पातशाह महाराज, इत्थे पानी दियां नहरां किहो जे वचन करदे हो? सच्चे पातशाह, इत्थे ते पानी पीण नूं मसी मिलदा, बारिशां पैंदियां ने ते टोयां टोबियां दे विच पानी इकट्ठा कर लईदा, बाद विच पुण पुण के पीदा। सच्चे पातशाह, इत्थे ते पानी पीण नूं नहीं मिलदा, ते पानी दी नहरां कित्थों? धन गुरु गोबिंद सिंह सच्चे पातशाह। दूजा वचन कीता सच्चे पातशाह, कहिंदे, भाई डल्लिया देख किवें अंब ते अनारां दे बाग, उठ किथे सी अंब ते अनार, उजाड़ बिया बन जंगल सी चार सफेरे। भाई डल्ला जी कहिंदे, सच्चे पातशाह, इत्थे अंब ते अनारां दे बाग किथे? महाराज, जिन्हां नूं तुसीं अंब कहिंदे हो ते अक दियां कुकड़ियां ने, अक दे बूटे आ जहरीले, ਇਹ ਜਦੋਂ ਪੱਕਦੀਆਂ ਨੇ ਇਹਨਾਂ ਦੇ ਵਿੱਚੋਂ ਰੂਹ ਉੱਡ ਜਾਂਦਾ, ਇੱਕ ਤੇ ਕਿਸੇ ਕੰਮ ਨਹੀਂ ਆਉਂਦੀਆਂ, ਰੂਹੀਂਦੀ ਉੱਡ ਜਾਂਦੀ ਇਹਨਾਂ ਦੇ ਵਿੱਚੋਂ, ਇਹ ਖਾਣ ਦੇ ਕੰਮ ਨਹੀਂ ਆਉਂਦੀਆਂ। ਇਹ ਅੰਬਾਂ ਵਰਗੀਆਂ ਜ਼ਰੂਰ ਦਿਸਦੀਆਂ ਨੇ, ਪਰ ਇਹ ਅੰਬ ਨਹੀਂ, ਇਹ ਤੇ ਅੱਕ ਦੀਆਂ ਕੁੱਕੜੀਆਂ ਨੇ। ਮੇਰੇ ਬਾਜਾਂ ਵਾਲੇ ਸੱਚੇ ਪਾਤਸ਼ਾਹ ਨੇ ਤੀਜਾ ਵਚਨ ਕੀਤਾ। ਸੱਚੇ ਪਾਤਸ਼ਾਹ ਕਹਿੰਦੇ, ਭਾਈ ਡੱਲਿਆ ਉਹ ਦੇਖ ਕਣਕ ਕਮਾਦ ਤੇ ਕਪਾਹਾਂ ਦੇ ਖੇਤ। ਭਾਈ ਡੱਲਾ ਸੱਚੇ ਪਾਤਸ਼ਾਹ, ਇੱਥੇ ਕਮਾਦਾਂ ਕਪਾਹਾਂ ਕਣਕਾਂ ਦੇ ਖੇਤ ਕਿੱਥੇ? ਅੱਜ ਨੂੰ ਤੁਸੀਂ ਕਮਾਦ ਕਹਿੰਦੇ ਹੋ ਤੇ ਕਾਹੀ ਦੇ ਬੂਝੇ ਆ, ਕਾਨਿਆਂ ਦੇ ਬੂਝੇ ਆ, ਇਹ ਕਾਨੇ ਆ ਜਿਨ੍ਹਾਂ ਨੂੰ ਤੁਸੀਂ ਗੰਨੇ ਦੱਸ ਰਹੇ ਹੋ। ਜਿੰਨੇ ਸੱਚੇ ਪਾਤਸ਼ਾਹ ਨੇ ਵਚਨ ਕੀਤੇ, ਭਾਈ ਡੱਲਾ ਜੀ ਨੇ ਟਾਲ ਦਿੱਤੇ। ਸਤਿਗੁਰੂ ਸੱਚੇ ਪਾਤਸ਼ਾਹ, ਇੱਥੇ ਕਣਕ ਕਪਾਹਾਂ ਕਮਾਦ ਕਿੱਥੇ ਹੁੰਦੇ ਆ? ਸੱਚੇ ਪਾਤਸ਼ਾਹ, ਤੇ ਪਾਣੀ ਦੀਆਂ ਫਸਲਾਂ, ਜਿੱਥੇ ਪਾਣੀ ਹੋਵੇ ਉੱਥੇ ਫਸਲਾਂ ਹੁੰਦੀਆਂ, ਇੱਥੇ ਪਾਣੀ ਕਿੱਥੇ? ਇੱਥੇ ਤੇ ਮੋਠ ਬਾਜਰੀ ਕਿਤੇ ਖਲਾਰ ਦੇਈਦਾ ਖੇਤਾਂ ਵਿੱਚ, ਜੇ ਬਾਰਿਸ਼ ਆਵੇ ਤੇ ਹੋ ਜਾਂਦਾ, ਜੇ ਬਾਰਿਸ਼ ਨਾ ਪਵੇ ਤੇ ਸੱਚੇ ਪਾਤਸ਼ਾਹ ਬੀਜ ਵੀ ਜਾਂਦਾ ਰਹਿੰਦਾ। ਇਹ ਸਾਰਾ ਕੁਝ ਇੱਥੇ ਕਿੱਥੇ ਆ? ਜਿੰਨੇ ਬਚਨ ਕੀਤੇ ਸੱਚੇ ਪਾਤਸ਼ਾਹ ਨੇ, ਭਾਈ ਡੱਲਾ ਜੀ ਨੇ, ਸਾਥੀਆਂ ਨੇ ਟਾਲ ਦਿੱਤੇ। ਨਾਲ ਹੀ ਬਚਨ ਕੀਤਾ ਸੱਚੇ ਪਾਤਸ਼ਾਹ, ਤੁਸੀਂ ਆਏ ਰੋਪੜ ਸਰਹੰਦ ਦੀ ਧਰਤੀ ਵਾਲੇ ਪਾਸੇ ਤੋਂ, ਉਧਰ ਪਾਣੀ ਦੇ ਝਰਨੇ ਵਗਦੇ ਆ ਸੱਚੇ ਪਾਤਸ਼ਾਹ, ਉਧਰ ਕਣਕ ਕਮਾਦ ਕਪਾਹਾਂ ਦੇ ਖੇਤ ਹੁੰਦੇ ਆ, ਉਧਰ ਪਾਣੀ ਦੇ ਝਰਨੇ ਵਗਦੇ, ਤੁਹਾਨੂੰ ਉੱਥੇ ਦੇ ਝੋਲੇ ਇੱਥੇ ਪਈ ਜਾਂਦੇ ਆ। ਤੁਸੀਂ ਉਸ ਇਲਾਕੇ ਚੋਂ ਆਏ ਹੋ ਨਾ, ਤੁਹਾਨੂੰ ਉੱਥੇ ਦੇ ਝੋਲੇ ਪੈ ਰਹੇ ਆ। ਇੱਥੇ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇਖ ਰਹੇ ਆ ਭਾਈ ਡੱਲੇ ਵੱਲ ਨੂੰ। ਭਾਈ ਡੱਲਾ ਕਹਿੰਦਾ, ਸੱਚੇ ਪਾਤਸ਼ਾਹ ਜਿੰਨੀਆਂ ਚੀਜ਼ਾਂ ਤੁਸੀਂ ਕਹੀਆਂ ਜੇ ਇੱਥੇ ਹੋਣ ਤੇ ਸਾਨੂੰ ਤੁਰ ਕੇ ਇੱਥੇ ਵਸਣ ਨਾ ਦੇਣ। ਜਿੰਨੇ ਹਰੇ ਭਰੇ ਉਪਜਾਊ ਇਲਾਕੇ ਸਰ ਸਬਜ ਜ਼ਮੀਨਾਂ ਦੇ ਇਲਾਕੇ ਤੇ ਤੁਰਕਾਂ ਨੇ ਮੁਗਲਾਂ ਨੇ ਕਬਜ਼ੇ ਕਰ ਰੱਖੇ ਆ। ਸੱਚੇ ਪਾਤਸ਼ਾਹ ਇਹ ਸਾਰਾ ਕੁਝ ਤੁਸੀਂ ਉਧਰ ਦੇਖਿਆ ਤੇ ਤੁਹਾਨੂੰ ਝੋਲੇ ਪੈਂਦੇ ਆ ਇੱਥੇ। ਇਹ ਸਾਰਾ ਵਰਤਾਂਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਭਾਈ ਸਾਹਿਬ ਭਾਈ ਸੰਤੋਖ ਸਿੰਘ ਨੇ ਵੀ ਲਿਖਿਆ। ਆਮ ਪ੍ਰਚਾਰਕ ਸਾਡੇ ਵੀਰ ਇਹ ਸਾਰਾ ਵਰਤਾਂਤ ਤਲਵੰਡੀ ਸਾਬੋ ਦਾ ਸੁਣਾ ਦਿੰਦੇ ਆ ਕਿ ਤਲਵੰਡੀ ਸਾਬੋ ਸੱਚੇ ਪਾਤਸ਼ਾਹ ਨੇ ਆਹ ਵਚਨ ਕੀਤੇ, ਪਰ ਥੋੜਾ ਜਿਹਾ ਗੌਰ ਨਾਲ ਜਦੋਂ ਵਿਸਥਾਰ ਨਾਲ ਇਤਿਹਾਸ ਨੂੰ ਵਾਚਾਂਗੇ। ਇਹ ਖਾਸ ਤਲਵੰਡੀ ਸਾਬੋ ਨੀ, ਤਲਵੰਡੀ ਸਾਬੋ ਦੀ ਜੂਹ ਵਿੱਚ 13-14 ਕਿਲੋਮੀਟਰ ਦੂਰ ਪਿੰਡ ਕੋੜ ਸ਼ਮੀਰ ਦੇ ਖੇਤਾਂ ਦੇ ਵਿੱਚ ਸੱਚੇ ਪਾਤਸ਼ਾਹ ਨੇ ਉੱਚੇ ਟਿੱਬੇ ਤੇ ਵਚਨ ਕੀਤੇ। ਉਹਦਾ ਨਾਂ ਇਤਿਹਾਸ ਵਿੱਚ ਕੋੜ ਸ਼ਮੀ ਕਰਕੇ ਆਉਂਦਾ, ਅੱਜ ਕੋੜ ਸ਼ਮੀਰ ਆ ਪਰ ਕੋੜ ਸ਼ਮੀ। ਸੱਚੇ ਪਾਤਸ਼ਾਹ ਨੇ ਜਿੰਨੇ ਵਚਨ ਕੀਤੇ ਭਾਈ ਸੰਤੋਖ ਸਿੰਘ ਲਿਖਦੇ ਆ, ਉੱਚੇ ਥਾਨ ਬੈਠ ਇੱਕ ਦਿਨ ਮੈਂ ਲੱਗਿਓ ਦੀਵਾਨ ਸੁਹਾਏ ਸਭਨ ਮੈਂ। ਤਲਵੰਡੀ ਸਾਬੋ ਤੋਂ ਨੱਤ ਮਗੇਰਾ ਤੇ ਨੱਤ ਮਗੇਰਾ ਤੋਂ ਉਸ ਉੱਚੇ ਟਿੱਬੇ ਤੇ ਉਹਦਾ ਸਰਲੇਖ ਜਿਹੜਾ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿੱਚ ਉਹ ਲਿਖਿਆ, ਮਾਲਵੇ ਨੂੰ ਵਰ, ਜਿਹੜਾ ਹੈਡਿੰਗ ਹੈ ਮਾਲਵੇ ਨੂੰ ਵਰ। ਸੱਚੇ ਪਾਤਸ਼ਾਹ ਮਹਾਰਾਜ ਨੇ ਸਮਾਂ ਆਇਤ ਨਹੀਂ ਦਿੰਦਾ, ਵਿਸਥਾਰ ਵਿੱਚ ਜਾਈਏ। ਆਓ ਗੁਰਮੁਖ ਪਿਆਰੇ, ਜਦੋਂ ਸੱਚੇ ਪਾਤਸ਼ਾਹ ਨੇ ਸਾਰੇ ਬਚਨ ਕਰ ਦਿੱਤੇ ਤੇ ਭਾਈ ਡੱਲਾ ਕਹਿੰਦਾ, ਸੱਚੇ ਪਾਤਸ਼ਾਹ ਇਹ ਸਾਰਾ ਕੁਝ ਇੱਥੇ ਕਿੱਥੇ ਆ, ਤੁਹਾਨੂੰ ਉਸ ਧਰਤੀ ਦੇ ਝੋਲੇ ਪੈਂਦੇ ਆ। ਜਦੋਂ ਆਹ ਗੱਲ ਕਹੀ ਤੇ ਸੱਚੇ ਪਾਤਸ਼ਾਹ ਇਕਦਮ ਰੋਹ ਵਿੱਚ ਆ ਗਏ ਤੇ ਆਖਿਆ, ਉਹ ਡੱਲਿਆ ਕਿਸ ਧਰਤੀ ਦਾ ਨਾਮ ਲਿਆ ਈ? ਸੱਚੇ ਪਾਤਸ਼ਾਹ ਕਹਿੰਦੇ, ਸੱਚ ਜਾਣੀ ਡੱਲਿਆ, ਮੈਂ ਉਹੀ ਸਰ ਸਬਜ ਜ਼ਮੀਨ ਇੱਥੇ ਵੇਖਦਾ ਕਿਉਂਕਿ ਇਸ ਧਰਤੀ ਤੇ ਬੜਾ ਪਾਪ ਹੋਇਆ ਈ। ਸਰਸਾ ਤੇ ਪਰਿਵਾਰ ਵਿਛੋੜੇ, ਚਮਕੌਰ ਦੀ ਗੜੀ ਚ ਵੱਡੇ ਸਭ ਜਾਦਿਆਂ ਦੀ ਸ਼ਹਾਦਤ, ਜਾਨਾਂ ਤੋਂ ਪਿਆਰੇ ਸਿੰਘ ਸ਼ਹੀਦ, ਸਰਹੰਦ ਦੀਆਂ ਨੀਹਾਂ ਚ ਸਭ ਜਾਦਿਆਂ ਦਾ ਚਿਣੇ ਜਾਣਾ, ਮਾਤਾ ਗੁਜਰ ਕੌਰ ਦੀ ਸ਼ਹਾਦਤ। ਸੱਚੇ ਪਾਤਸ਼ਾਹ ਕਹਿੰਦੇ, ਡੱਲਿਆ ਉਸ ਧਰਤੀ ਤੇ ਬੜਾ ਕਹਿਰ ਵਰਤਿਆ ਈ, ਸੱਚ ਜਾਣੀ ਮੈਂ ਉਹ ਧਰਤੀ ਇੱਥੇ ਦੇਖਦਾ ਜਿਹੜੀ ਹੱਸਦੀ ਵੱਸਦੀ ਧਰਤੀ, ਸਰ ਸਬਜ ਮੈਂ ਉਹ ਇੱਥੇ ਲੈ ਆਉਣੀ, ਉਹ ਪਾਪ ਮਾਰੀ ਧਰਤੀ ਉੱਥੇ ਹੀ। ਸੱਚੇ ਪਾਤਸ਼ਾਹ ਕਹਿੰਦੇ, ਮੈਨੂੰ ਆਹ ਇਲਾਕਾ ਬੜਾ ਪਸੰਦ ਆਇਆ, ਆ ਜੰਗਲ ਦੇਸ਼ ਦੇ ਲੋਕ ਬੜੇ ਪਸੰਦ ਆਏ, ਉਹਨੂੰ ਉਦੋਂ ਇਤਿਹਾਸ ਵਿੱਚ ਜੰਗਲ ਦੇਸ਼ ਲਿਖਿਆ। ਸੱਚੇ ਪਾਤਸ਼ਾਹ ਕਹਿੰਦੇ, ਆ ਜੰਗਲ ਦੇਸ਼ ਦੇ ਲੋਕ ਮੈਨੂੰ ਬੜੇ ਪਸੰਦ ਆਏ ਭਾਈ ਡੱਲਿਆ। ਸੱਚੇ ਪਾਤਸ਼ਾਹ ਕਹਿੰਦੇ, ਮੈਂ ਉਹ ਹੱਸਦੀ ਵੱਸਦੀ ਧਰਤੀ ਜਿਹੜੀ ਸਰ ਸਬਜ ਜ਼ਮੀਨ ਆ ਇੱਥੋਂ ਦੇ ਲੋਕਾਂ ਨੂੰ ਬਖਸ਼ ਦੇਣੀ ਆ, ਪਰ ਤੂੰ ਸ਼ਰਧਾ ਨਹੀਂ ਕੀਤੀ। ਸੱਚੇ ਪਾਤਸ਼ਾਹ ਕਹਿੰਦੇ, ਡੱਲਿਆ ਸਾਰਾ ਕੁਝ ਅੱਜ ਹੀ ਕਰ ਦੇਣਾ ਸੀ, ਪਰ ਤੂੰ ਸ਼ਰਧਾ ਨਹੀਂ ਕੀਤੀ। ਹੋਵੇਗਾ ਸਾਰਾ ਕੁਝ, ਪਰ ਹੁਣ ਤੂੰ ਨਹੀਂ ਵੇਖੇਗਾ। ਰੱਜ ਕੇ ਆਖੋ ਸਤਨਾਮ
1: ਸ੍ਰੀ ਵਾਹਿਗੁਰੂ।
0: ਡੱਲਿਆ ਹੁਣ ਤੂੰ ਨਹੀਂ ਦੇਖੇਗਾ, ਹੋਵੇਗਾ ਸਾਰਾ ਕੁਝ, ਕੀ ਹੋਵੇਗਾ? ਸੱਚੇ ਪਾਤਸ਼ਾਹ ਕਹਿੰਦੇ, ਇਸ ਜੰਗਲ ਦੇਸ਼ ਨੂੰ ਲੋਕ ਗੁਰੂ ਕਾ ਮਾਲਵਾ ਕਹਿ ਕੇ ਸਤਕਾਰਿਆ ਕਰਨਗੇ। ਇਹ ਮਾਲਵਾ ਗੁਰੂ ਕਾ ਮਾਲਵਾ ਕੀ ਵਚਨ ਕੀਤੇ? ਓ ਹੋ ਜੂ ਡੱਲ

0: ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਡੱਲਿਆ ਆ ਜੰਗਲ ਦੇਸ਼ ਮਾਲੋ ਮਾਲ ਹੋਵੇਗਾ ਇਹਨੂੰ ਲੋਕ ਗੁਰੂ ਕਾ ਮਾਲਵਾ ਕਹਿ ਕੇ ਸਤਕਾਰਿਆ ਕਰਨਗੇ ਤੇ ਸੱਚ ਜਾਣਿਓ ਗੁਰੂ ਪਿਆਰਿਓ ਅੱਜ 300 ਸਾਲ ਹੋ ਗਏ ਆ ਅੱਜ ਜਦੋਂ ਉਸ ਉੱਚੇ ਟਿੱਬੇ ਤੇ ਖੜ ਕੇ ਚਾਰ ਸਫੇਰੇ ਨਿਗਾਹ ਮਾਰੀ ਦੀ ਉੱਥੋਂ ਪਾਣੀ ਦੀਆਂ ਨਹਿਰਾਂ ਵਗਦੀਆਂ ਦਿਸਦੀਆਂ ਤਖ਼ਤ ਦਮਦਮਾ ਸਾਹਿਬ ਤੋਂ ਬਠਿੰਡੇ ਨੂੰ ਨੈਸ਼ਨਲ ਹਾਈਵੇ ਦਿਸਦਾ ਗੁਰਮੁਖ ਪਿਆਰਿਓ ਵੱਡੀਆਂ ਸੜਕਾਂ ਬਣੀਆਂ ਅੱਜ ਉੱਥੇ ਖੜ ਕੇ ਜਦੋਂ ਆਸੇ ਪਾਸੇ ਨਿਗਾਹ ਮਾਰੀ ਤੇ ਅੰਬ ਅਨਾਰਾਂ ਤੇ ਸੰਤਰਿਆਂ ਦੇ ਬਾਗ ਨਜ਼ਰ ਪੈਂਦੇ ਆ ਅੱਜ ਜਦੋਂ ਉੱਥੇ ਖੜ ਕੇ ਨਿਗਾਹ ਮਾਰੀ ਜੀ ਤੇ ਕਣਕ ਕਮਾਦ ਤੇ ਕਪਾਹਾਂ ਦੇ ਖੇਤ ਨਜ਼ਰ ਪੈਂਦੇ ਸੱਚੇ ਪਾਤਸ਼ਾਹ ਨੇ ਉਹ ਮਾਰੂ ਥਲ ਦੀ ਧਰਤੀ ਉਜਾੜ ਧਰਤੀ ਜੰਗਲ ਦੇਸ ਨੂੰ ਭਾਗ ਲਾ ਦਿੱਤੇ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ
1: ਰਾਮ ਰਾਜ
0: ਰਾਮ ਰਾਜ ਸਾ ਧਰਤ ਭਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਓ ਬੜੇ ਉਧਾਰਨਾ ਫਿਰ ਸਮਾਪਤੀ ਚ ਸ਼ਾਮਲ ਹੋਈਏ ਸੱਚੇ ਪਾਤਸ਼ਾਹ ਨੇ ਚਰਨ ਪਾਏ ਤੇ ਅੱਜ ਭਾਗ ਲੱਗ ਗਏ ਉੱਥੇ ਗੁਰਮੁਖ ਪਿਆਰਿਓ
2: ਉਹ ਬੈਠ ਦੇ ਕਲ ਵਾਲੇ ਹਰ

0: दहरा मूरत बोल बोल आओ गुरमुख प्यारियो सच्चे पातशाह महाराज ने लाए भाग उस धरती नूं ऐसी मेहर की निगाह की अज उते हरियां भरियां खेतियां नजर पैंदियां सतगुर सच्चे पातशाह की नदर आओ गुरमुखो नदर जिहड़ी जंगल देसां नूं हरे भरे बना दिंदी आ जे असीं उस नदर दे पात्र बणांगे ते साडा जीवन क्यों नहीं हरिया भरिया बन जावेगा गज के आखो सतनाम उथे अज गुरद्वारा श्री जंडाली साहिब टिब्बा साहिब पातशाही दसवीं ਸੁਭਾਏ ਮਾਣਾ ਗੁਰਮੁਖ ਪਿਆਰਿਓ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਹੈ ਪਿਛਲੇ 10 ਸਾਲਾਂ ਤੋਂ ਸਾਰੀ ਸੇਵਾ ਸੰਭਾਲ ਉਸ ਅਸਥਾਨ ਦੀ ਦਾਸਾਂ ਪਾਸ ਜਥੇ ਪਾਸ ਹੈ ਉਸ ਅਸਥਾਨ ਦੀ ਵੀ ਕਾਰ ਸੇਵਾ ਚੱਲ ਰਹੀ ਹੈ ਜਿੱਥੇ ਸੱਚੇ ਪਾਤਸ਼ਾਹ ਨੇ ਬੈਠ ਕੇ ਮਾਲਵੇ ਨੂੰ ਮਾਲੋਮਾਲ ਕੀਤਾ ਔਰ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦਾਦੂ ਸਾਹਿਬ ਜ਼ਿਲ੍ਹਾ ਸਰਸਾ ਹਰਿਆਣਾ ਸਟੇਟ ਉਹਦੀ ਸੇਵਾ ਵੀ ਜਥੇ ਪਾਸ ਹੈ ਦਾਸਾਂ ਪਾਸ ਸਤਿਗੁਰ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਪਿਛਲੇ 13 ਸਾਲ ਤੋਂ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਨਾਲ ਹੋਰ ਬੇਅੰਤ ਗੁਰਦੁਆਰਿਆਂ ਦੀ ਗੁਰਦੁਆਰਾ ਸੰਗਤਸਰ ਸਾਹਿਬ ਚਾਂਦਪੁਰਾ ਜ਼ਿਲ੍ਹਾ ਫਤਿਹਾਬਾਦ ਗੁਰਦੁਆਰਾ ਅਕਾਲਪੁਰਾ ਸਾਹਿਬ ਪਿੰਡ ਕੋਟਫਤਾ ਕਈ ਨਗਰਾਂ ਦੇ ਵਿੱਚ ਗੁਰੂ ਕੇ ਸਥਾਨਾਂ ਦੀ ਇਤਿਹਾਸਕ ਸਥਾਨ ਤੇ ਹੋਰ ਗੁਰੂ ਘਰਾਂ ਦੀ ਸੇਵਾ ਜਿੱਥੇ ਦਿਨ ਰਾਤ ਧਾਰਮਿਕ ਦੀਵਾਨਾਂ ਦੀ ਸੇਵਾ ਅੰਮ੍ਰਿਤ ਸੰਚਾਰ ਦੀ ਵਿਦਿਆਰਥੀਆਂ ਨੂੰ ਪੜ੍ਹਨ ਪੜ੍ਹਾਉਣ ਦੀ ਸੇਵਾ ਪੰਥਕ ਸੰਘਰਸ਼ ਦੀ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਉਸ ਅਸਥਾਨ ਦੀ ਕਾਰ ਸੇਵਾ ਵੀ ਜਿੱਥੇ ਪਾਸ ਹੈ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਦੀ ਰਹਿਮਤ ਬਖਸ਼ਿਸ਼ ਦੇ ਸਦਕਾ ਆਓ ਰਹਿੰਦੇ ਦਿਨਾਂ ਦੌਰਾਨ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਆਪ ਜੀ ਦੇ ਨਾਲ ਬਚਨਾ ਕਥਾ ਕੀਰਤਨ ਦੀ ਸੇਵਾ ਜਿੰਨੇ ਦਿਨ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆਪ ਸੰਗਤਾਂ ਦੀ ਸੇਵਾ ਕਰਨੀ ਹੈ ਗੁਰਮੁਖ ਪਿਆਰਿਓ ਸਮੇਂ ਸਿਰ ਪਹੁੰਚ ਇਸੇ ਤਰ੍ਹਾਂ ਆਪ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਸਤਿਗੁਰ ਸੱਚੇ ਪਾਤਸ਼ਾਹ ਰਹਿਮਤ ਕਰਨ ਜਿੱਦਾਂ ਵੀ ਵਿਚਾਰਾਂ ਉਸ ਦੇ ਧਾਰੀ ਗੁਰੂ ਡੰਮ ਦੇ ਖਿਲਾਫ ਪੰਥਕ ਸੰਘਰਸ਼ ਦੀਆਂ ਵਿਚਾਰਾਂ ਸ਼ਹੀਦਾਂ ਦੀਆਂ ਵਿਚਾਰਾਂ ਅੰਮ੍ਰਿਤ ਸੰਚਾਰ ਪ੍ਰਚਾਰ ਦੇ ਪ੍ਰੋਗਰਾਮਾਂ ਦੀ ਵਿਚਾਰ ਗੁਰਬਾਣੀ ਗੁਰ ਇਤਿਹਾਸ ਦੀਆਂ ਬਾਤਾਂ ਜਿਵੇਂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਆਪ ਜੀ ਦੇ ਨਾਲ ਸਾਂਝੀਆਂ ਕਰਾਂਗੇ ਆਪ ਨੇ ਇਸੇ ਤਰ੍ਹਾਂ ਕਿਰਪਾ ਬਣਾਈ ਰੱਖਣੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਦੀਆਂ ਸਾਜੀਆਂ ਨਵਾਜੀਆਂ ਸੰਗਤਾਂ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸੇਵਾ ਲੈ ਲੈਣੀ ਆਓ ਅੱਜ ਦੀ ਸੇਵਾ ਦੌਰਾਨ ਅੱਜ ਪਹਿਲਾ ਦਿਨ ਸੀ ਇੰਨੀ ਸੇਵਾ ਪ੍ਰਵਾਨ ਕਰਨੀ ਆਗਾਂ ਜਿਵੇਂ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਆਪ ਸੰਗਤਾਂ ਦੀ ਸੇਵਾ ਕਰਾਂਗੇ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਓ ਸਾਡੀਆਂ ਭੁੱਲਾਂ ਸਾਡੀ ਝੋਲੀ 'ਚ ਪਾਉਣੀਆਂ ਤਾਂ ਕਿ ਅਗਾਂਹ ਤੋਂ ਸੋਧ ਕੇ ਤੁਹਾਡੇ ਚਰਨਾਂ 'ਚ ਰੱਖ ਸਕੀਏ ਔਰ ਜੋ ਗੁਰਬਾਣੀ ਗੁਰਮਤ ਵਿਚਾਰਾਂ ਸੱਚੇ ਪਾਤਸ਼ਾਹ ਨੇ ਆਪ ਕਰਵਾ ਲਈਆਂ ਗੁਰਮੁਖੋ ਜੰਗਲ ਦੇਸਾਂ ਨੂੰ ਸੱਚੇ ਪਾਤਸ਼ਾਹ ਨੇ ਨਿਗਾਹ ਮਾਰ ਕੇ ਹਰੇ ਭਰੇ ਕਰ ਦਿੱਤਾ ਤੇ ਆਓ ਉਸ ਨਿਗਾਹ ਦੇ ਪਾਤਰ ਬਣੀਏ ਤੇ ਸਤਿਗੁਰੂ ਸੱਚੇ ਪਾਤਸ਼ਾਹ ਉਸ ਗੁਰੂ ਦੇ ਸੇਵਕ ਜਿਨ੍ਹਾਂ ਵਰਗਾ ਨਾ ਆਇਆ ਨਾ ਆਵੇ ਦੁਨੀਆਂ ਦੇ ਫਿਲਾਸਫਰਾਂ ਕਹਿ ਦਿੱਤਾ ਇਸ ਧਰਤੀ ਤੇ ਹੋਰ ਨਾ ਕੋਈ ਤੇਰੇ ਜਿਹਾ ਆਇਆ ਜਿੱਥੇ ਸੱਚੇ ਪਾਤਸ਼ਾਹ ਚਰਨ ਪਾਉਣ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਣ ਸੋਭਾ ਆਓ ਗੁਰਮੁਖ ਪਿਆਰਿਓ ਅੰਮ੍ਰਿਤ ਛਕਣਾ ਗੁਰੂ ਵਾਲੇ ਬਣਨਾ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਲੜ ਲੱਗੀਏ ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਬਹੁਤ ਧੰਨਵਾਦ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦਾ ਪ੍ਰਬੰਧਕ ਗੁਰਮੁਖਾਂ ਦਾ ਗੁਰਮੁਖ ਪਿਆਰੇ ਭਾਈ ਸਾਹਿਬ ਭਾਈ ਗੁਰਸੇਵਕ ਸਿੰਘ ਜਿਨ੍ਹਾਂ ਦੇ ਭਚੰਗੀ ਭਾਈ ਅਰਸ਼ਦੀਪ ਸਿੰਘ ਹੁਣਾਂ ਨੇ ਨਾਲ ਚਮਟੇ ਦੀ ਸੇਵਾ ਤੇ ਸਾਥ ਦਿੱਤਾ ਕਿਉਂਕਿ ਇੱਕ ਸਿੰਘ ਵਾਪਸ ਇੰਡੀਆ ਚਲਿਆ ਗਿਆ ਸੀ ਕਿਸੇ ਕਾਰਨ ਕਰਕੇ ਸੋ ਇਹਨਾਂ ਨੇ ਸਾਥ ਦਿੱਤਾ ਵਿਸ਼ੇਸ਼ ਧੰਨਵਾਦ ਆਓ ਸਾਰੇ ਰਲ ਕੇ ਸ਼ੁਕਰ ਗੁਜ਼ਾਰ ਹੋਈਏ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਦੇ ਜਿਨ੍ਹਾਂ ਦੀ ਰਹਿਮਤ ਬਖਸ਼ਿਸ਼ ਦੇ ਸਦਕਾ ਇਹ ਸਾਰੀਆਂ ਸੇਵਾਵਾਂ ਚੱਲ ਰਹੀਆਂ ਨੇ ਸੋ ਆਓ ਗੁਰਮੁਖ ਪਿਆਰਿਓ ਆਨੰਦ ਸਾਹਿਬ ਦੇ ਪਾਠ ਵਿੱਚ ਸ਼ਾਮਲ ਹੋਈ ਉਪਰੰਤ ਅਰਦਾਸ ਵਿੱਚ ਜੁੜਨਾ ਸਾਰੀਆਂ ਸੰਗਤਾਂ ਪਿਆਰ ਦਾ ਸਬੂਤ ਦੇ
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM ਬ੍ਰਾਡਕਾਸਟਿੰਗ ਫਰਮ ਦਾ ਵੈਸਟਰਨ ਸਿੰਘ ਸਭਾ ਗੁਰਦੁਆਰਾ ਇਨ ਵਿਲੀਅਮਸ ਲੇਕ ਬ੍ਰਿਟਿਸ਼ ਕੋਲੰਬੀਆ ਕੈਨੇਡਾ ਯੂ ਮੇ ਕੰਟੈਕਟ ਆਰ ਬ੍ਰਾਡਕਾਸਟ ਸੈਂਟਰ ਬਾਈ ਟੈਲੀਫੋਨਿੰਗ 250-392-3874 ਔਰ ਬਾਈ ਈਮੇਲ ਐਟ singsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ The pure belong to God. All victories belong to God.
2: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫੇਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਅੱਧੀ ਰਾਤ ਦਾ ਵਕਤ ਸੀ, ਸਾਰੀ ਦੁਨੀਆਂ ਆਰਾਮ ਤੇ ਕਰਦੀ ਸੀ, ਲੇਕਿਨ ਆਗਰੇ ਤੋਂ ਆਇਆ ਹੋਇਆ ਭਾਈ ਨੰਦ ਲਾਲ ਬਹੁਤ ਪਰੇਸ਼ਾਨ ਸੀ। ਉਹ ਹਰ ਵੇਲੇ ਚਾਹੁੰਦਾ ਸੀ ਕਿ ਮੈਂ ਗੁਰੂ ਨੂੰ ਕਿਵੇਂ ਮਿਲਾਂ, ਗੁਰੂ ਸੱਚੇ ਪਾਤਸ਼ਾਹ ਤੱਕ ਪਹੁੰਚ ਕਿਵੇਂ ਕਰਾਂ, ਲੇਕਿਨ ਉਸਦਾ ਕੋਈ ਸਾਧਨ ਨਹੀਂ ਬਣਦਾ ਸੀ। ਆਖੀ ਪਰੇਸ਼ਾਨ ਹੋ ਕੇ ਉਹ ਅੱਧੀ ਰਾਤ ਨੂੰ ਆਪਣੇ ਘਰੋਂ ਨਿਕਲ ਤੁਰਿਆ। ਗਲੀ ਵਿੱਚ ਤੁਰਿਆ ਜਾਂਦਾ, ਸੱਜੇ ਖੱਬੇ ਵੇਖਦਾ ਵੇਖਦਾ ਇਹ ਸਤਿਗੁਰਾਂ ਦੀ ਆਰਾਮਗਾਹ ਤੱਕ ਪਹੁੰਚ ਗਿਆ। ਉੱਥੇ ਜਾ ਕਿਸਨੇ ਵੇਖਿਆ, ਮੈਨੂੰ ਕੋਈ ਵੇਂਹਦਾ ਨਾ ਹੋਵੇ, ਸੱਜੇ ਵੇਖ ਲਿਆ, ਖੱਬੇ ਵੇਖ ਲਿਆ, ਪਛਾਣ ਤੱਕ ਲਿਆ, ਅਗਾਂਹ ਵੇਖ ਲਿਆ। ਜਦੋਂ ਇਸ ਨੂੰ ਯਕੀਨ ਹੋ ਗਿਆ ਕਿ ਮੈਨੂੰ ਕੋਈ ਵੇਖ ਨਹੀਂ ਰਿਹਾ, ਤਾਂ ਇਸਨੇ ਸਤਿਗੁਰਾਂ ਦੇ ਆਰਾਮ ਗਾਹ ਵੱਲ ਉੱਪਰ ਨੂੰ ਮੂੰਹ ਕਰਕੇ ਆਵਾਜ਼ ਮਾਰ ਕੇ ਕਹਿਣ ਲੱਗਾ

ਇਹਦੀ ਆਵਾਜ਼ ਗੂੰਜ ਗਈ। ਇਸ ਨੇ ਸੋਚਿਆ ਸਤਿਗੁਰੂ ਆਰਾਮ ਪੈ ਕਰਦੇ ਨੇ, ਸੋ ਰਹੇ ਹੋਣਗੇ, ਪਰ ਇਸ ਨੂੰ ਇਹ ਨਹੀਂ ਪਤਾ ਕਿ ਸਤਿਗੁਰੂ ਜਾਗਦਾ। ਸਤਿਗੁਰੂ ਹਰ ਵੇਲੇ ਬੇਦਾਰ ਹੈ। ਬਾਣੀ ਗੁਰੂ ਜੀ ਕਹਿੰਦੇ ਨੇ ਸਤਿਗੁਰ ਜਾਗਦਾ ਹੈ। ਦਿਓ ਇਹਨੇ ਚਿਰ ਨੂੰ ਇਸਨੇ ਫਿਰ ਆਵਾਜ਼ ਮਾਰ ਦਿੱਤੀ, ਕਹਿਣ ਲੱਗਾ ਇਹਦਾ ਹੋਕਾ ਸੁਣ ਕੇ ਸੱਚੇ ਪਾਤਸ਼ਾਹ ਜੀ ਨੇ ਤਾਕੀ ਖੋਲ ਦਿੱਤੀ। ਥੱਲੇ ਨੂੰ ਵੇਖਿਆ ਇੱਕ ਬਹੁਤ ਹੀ ਸਰੂ ਕੱਦਾ ਬਜ਼ੁਰਗ ਬੰਦਾ ਖਲੋਤਾ ਹੈ। ਉਸ ਵੱਲ ਮੂੰਹ ਕਰ ਕਹਿਣ ਲੱਗੇ ਸੱਚੇ ਪਾਤਸ਼ਾਹ, ਦਿਲਫਰੋਸ਼ ਕੀ ਦਾਮ ਰੱਖਿਆ ਜੀ, ਕੀ ਕੀਮਤ ਰੱਖੀ ਹੈ, ਦਿਲ ਦਾ ਮੁੱਲ ਕੀ ਰੱਖਿਆ ਜੀ। ਇਹਨਾਂ ਨੂੰ ਕਹਿੰਦੇ ਆ ਕਹਿੰਦੇ ਸਤਿਗੁਰਾਂ ਦੇ, ਇਸ ਨੇ ਇੱਕ ਹੋਕਾ ਫਿਰ ਦੇ ਦਿੱਤਾ, ਕਹਿਣ ਲੱਗਾ ਲੈ ਲਓ ਦਿਲ, ਲੈ ਲਓ ਦਿਲ, ਲੈ ਲਓ ਦਿਲ। ਸਤਿਗੁਰ ਆਖਣ ਲੱਗੇ ਮੈਂ ਮੁੱਲ ਪੁੱਛਿਆ ਜੀ, ਦਾਮ ਪੁੱਛਿਆ ਜੀ, ਕੀਮਤ ਕੀ ਰੱਖੀ ਹੈ। ਆਖਣ ਲੱਗਾ ਬੜਾ ਸੋਚ ਕੇ, ਬੜਾ ਸਮਝ ਕੇ, ਬੜਾ ਦਿਮਾਗ ਆਪਣਾ ਲਗਾ ਕੇ ਕਹਿਣ ਲੱਗਾ ਜੀ, ਮੇਰੇ ਦਿਲ ਦੀ ਕੀਮਤ ਹੈ ਯਕ ਨਿਗਾਹ ਹੈ ਜਾਂ ਫਜ਼ਾਇਸ਼ ਬਸ ਬਬਾ ਦਰਕਾਰ ਹੈ ਮਾਂ। ਸੱਚੇ ਪਾਤਸ਼ਾਹ ਕਹਿਣ ਲੱਗੇ ਹੈ ਏਦਾਂ ਦੀ ਬਾਤ ਹੈ। ਸਤਿਗੁਰੂ ਨੇ ਅੰਤਰਜਾਮੀ ਸਤਿਗੁਰੂ ਨੇ ਵੇਖ ਲਿਆ ਕੀਮਤ ਬਹੁਤ ਹੈ, ਮੁੱਲ ਵਾਧੂ ਰੱਖ ਦਿੱਤਾ ਹੈ, ਲੇਕਿਨ ਜਿਨਸ ਔਰ ਪਦਾਰਥ ਏਡਾ ਕੀਮਤ ਨੇ। ਤਾਕੀ ਬੰਦ ਕਰਦਿਆਂ ਕਰਦਿਆਂ ਹੌਲੀ ਦੇਣੇ ਆਖਣ ਲੱਗੇ ਨੰਦ ਲਾਲ, ਦਰਮਿਆਨੇ ਮਾਓ ਤੂੰ ਸੌਦਾ ਨਵੇਂ ਸ਼ਬਦ, ਤੇਰੇ ਤੇ ਮੇਰੇ ਵਿਚਕਾਰ ਸੌਦਾ ਨਹੀਂ ਹੋ ਸਕਣਾ। ਤਾਕੀ ਬੰਦ ਹੋ ਗਈ। ਭਾਈ ਨੰਦ ਲਾਲ ਮੱਥੇ ਤੇ ਹੱਥ ਮਾਰ ਕੇ ਆਪਣੇ ਆਰਾਮਗਾਹ ਵੱਲ ਨੂੰ ਵਾਪਸ ਆ ਗਿਆ। ਸਤਿਗੁਰੂ ਆਖਣ ਲੱਗੇ ਕੱਲ ਨੂੰ ਆਵੇਗਾ, ਜ਼ਰੂਰ ਆਵੇਗਾ, ਦਿਲ ਜ਼ਰੂਰ ਆਵੇਗਾ, ਕੱਲ ਆ ਗਿਆ। ਇਹ ਫਿਰ ਅੱਧੀ ਰਾਤ ਨੂੰ ਉੱਠ ਕੇ ਉਸੇ ਪਰੇਸ਼ਾਨੀ ਦੀ ਹਾਲਤ ਵਿੱਚ ਆ ਕੇ ਸੱਚੇ ਪਾਤਸ਼ਾਹ ਵੱਲ ਕਹਿਣ ਲੱਗਾ ਲੈ ਲਓ ਦਿਲ, ਲੈ ਲਓ ਦਿਲ, ਲੈ ਲਓ ਦਿਲ। ਚੜ ਤੱਕ ਹੀ ਖੋਲ ਦਿੱਤੀ। ਆਖਣ ਲੱਗੇ ਦਿਲਫਰੋਸ਼ ਅੱਜ ਕੁਝ ਕੀਮਤ ਘੱਟ ਕੀਤੀ ਹੈ, ਕੁਝ ਮੁੱਲ ਘਟਾਇਆ ਹੀ ਜਾਂ ਕੱਲ ਵਾਲਾ ਹੀ ਹੈ। ਆਖਣ ਲੱਗਾ ਜੀ ਕਿਉਂਕਿ ਜਿਨਸ ਵੀ ਹੋਈ ਹੈ, ਪਦਾਰਥ ਵੀ ਹੋਈ ਹੈ, ਵਸਤੂ ਵੀ ਹੋਈ ਹੈ, ਇਸ ਲਈ ਮੁੱਲ ਵੀ ਰੱਖਿਆ ਹੈ। ਲੇਕਿਨ ਸਤਿਗੁਰੂ ਕਹਿਣ ਲੱਗੇ ਲੇਕਿਨ ਦਾ ਕਿਆ ਮਤਲਬ, ਕੁਝ ਇਹਦੇ ਵਿੱਚ ਰੂਹ ਰਹਿਤ ਹੈ। ਆਖਣ ਲੱਗਾ ਹਾਂ ਜੀ ਇੰਨੀ ਹੈ, ਜਿਹੜੀ ਉਹਦੀ ਅਵਸਥਾ ਹੈ, ਜਿਹੜੀ ਉਹਦੀ ਹਾਲਤ ਹੈ, ਉਸਨੇ ਆਪ ਆਖੀ। ਕਹਿਣ ਲੱਗਾ ਮਹਾਬੂਬਾ ਦੇ

ਅੰਤਜਾਮੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਭਾਈ ਨੰਦ ਲਾਲ ਨੂੰ ਬੁਲਾ ਕੇ ਲਿਆਓ, ਪਰ ਲਿਆਉਣਾ ਬੜੇ ਆਦਰ ਨਾਲ। ਭਾਈ ਸਾਹਿਬ ਜੀ ਉਸੇ ਤਰ੍ਹਾਂ ਲਿਬੜੇ ਲਿਠੜੇ ਸਤਿਗੁਰਾਂ ਨੇ ਯਾਦ ਕੀਤਾ ਹੈ, ਧੰਨ ਪਾ ਬੁਲਾਇਆ, ਇਹ ਬਹੁਤ ਖੁਸ਼ਕਿਸਮਤੀ। ਉਸੇ ਤਰ੍ਹਾਂ ਆ ਗਏ ਸਤਿਗੁਰਾਂ ਦੋ ਕਦਮ ਅੱਗੇ ਹੋ ਕੇ ਆਪਣੀ ਛਾਤੀ ਨਾਲ ਲਾ ਕੇ ਆਖਿਆ, ਨੰਦ ਲਾਲ ਮਨ ਸਾਫ਼ ਹੋ ਗਿਆ, ਦਿਲ ਸਾਫ਼ ਹੋ ਗਿਆ ਹੈ, ਦਿਲ ਟੁੱਟ ਗਿਆ ਹੈ, ਦਿਲ ਪਵਿੱਤਰ ਹੋ ਗਿਆ ਹੈ, ਦਿਲ ਪਾਕੀਜ਼ਾ ਹੋ ਗਿਆ ਹੈ, ਇੱਥੋਂ ਤੱਕ ਕਿ ਦਿਲ ਹੁਣ ਪੁਨੀਤ ਹੋ ਗਿਆ ਹੈ, ਤੂੰ ਤੇ ਮੈਂ ਇੱਕ ਹੀ ਬਾਤ ਹੋ ਗਈ ਹੈ। ਹਾਂ ਸਤਿਗੁਰੂ ਤੁਸੀਂ ਕਿੱਥੇ ਤੇ ਮੈਂ ਕਿੱਥੇ, ਆਖਣ ਲੱਗੇ ਤੂੰ ਤੇ ਮੈਂ ਹੁਣ ਇੱਕੋ ਜੋਤ ਹੋ ਗਏ ਹਾਂ। ਫਿਰ ਭਾਈ ਸਾਹਿਬ ਜੀ ਆਖਣ ਲੱਗੇ, ਹੇ ਮਾਲਕ ਤੇਰੀ ਨਿਗਾਹ ਦਾ ਮੈਂ ਧੰਨਵਾਦੀ ਹਾਂ, ਤੁਹਾਡੀ ਮਿਹਰ ਦਾ ਮੈਂ ਧੰਨਵਾਦੀ ਹਾਂ, ਮੇਰੇ ਤੇ ਜੋ ਕਰਮ ਕੀਤਾ ਉਹਦੇ ਲਈ ਮੈਂ ਤੁਹਾਡਾ ਬਹੁਤ ਮਸ਼ਕੂਰ ਹਾਂ, ਲੇਕਿਨ ਤੁਸੀਂ ਸਮੁੰਦਰ ਹੋ, ਸ਼ੋ ਸਾਗਰ ਹੋ, ਤੇ ਸਾਗਰ ਦਾ ਕੋਈ ਪਾਰਾਵਾਰ ਨਹੀਂ ਹੁੰਦਾ। ਇਹ ਠੀਕ ਹੈ, ਮੈਨੂੰ ਤੁਸੀਂ ਆਪਣਾ ਰੂਪ ਬਣਾ ਲਿਆ ਹੈ, ਲੇਕਿਨ ਮੈਂ ਤੇ ਇੱਦਾਂ ਦੀ ਬਾਤ ਹੈ, ਤੁਸੀਂ ਸ਼ੋ ਸਾਗਰ ਹੋ, ਮੈਂ ਵਿੱਚ ਇੱਕ ਲਹਿਰ ਹਾਂ। ਸਤਿਗੁਰੂ ਕਹਿਣ ਲੱਗੇ ਤੂੰ ਮੇਰਾ ਰੂਪ ਹੈ, ਆਖਣ ਲੱਗਾ ਜੀ ਠੀਕ ਹੈ, ਲੇਕਿਨ ਇੱਕ ਗੱਲ ਯਕੀਨਨ ਹੈ ਕਿ ਸਮੁੰਦਰ ਵਿੱਚ ਹੀਰੇ ਬਣ ਸਕਦੇ ਨੇ, ਮੋਤੀ ਬਣ ਸਕਦੇ, ਲਾਲ ਪੈਦਾ ਹੋ ਸਕਦੇ ਨੇ, ਪਰ ਕਦੀ ਹਾਲੀ ਦੇ ਪਾਣੀ ਵਿੱਚ ਵੀ ਇਸ ਹੋ ਸਕਦਾ ਹੈ। ਸਤਿਗੁਰੂ ਨੇ ਇਸ ਨੂੰ ਜੋ ਬਣਾਉਣਾ ਸੀ, ਐਨ ਪਵਿੱਤਰ ਬਣਾਉਣਾ ਸੀ, ਉਹ ਬਣਾ ਦਿੱਤਾ ਅਤੇ ਛਾਤੀ ਨਾਲ ਲਾ ਲਿਆ, ਲੇਕਿਨ ਸਤਿਗੁਰਾਂ ਦੇ ਬਗਲਗੀਰ ਹੋਇਆ ਹੋਇਆ ਵੀ ਆਖੀ

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸ਼ਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ।
1: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਓਂਕਾਰ ਸਤਿਗੁਰ ਪ੍ਰਸਾਦ ਦਰਸ਼ਨ ਪਿਆਸੀ ਦਰਸਰਾਸ ਚਿਤ ਭਵਨ ਦਿਨ ਨੀਤ ਖੋਲ ਕਪਟ ਗੁਰ ਮਿਲੀਆ ਨਾਨਕ ਹਰ ਸੰਗ ਮੀਤ ਦਰਸ਼ਨ ਦੇਖ ਦੀਵਾਂ ਗੁਰ ਤੇਰਾ ਪੂਰਨ ਕਰਮ ਸੋਏ ਪ੍ਰਭ ਮੇਰਾ ਹਮ ਅਵਗੁਣ ਧਰੇ ਏਕ ਗੁਣ ਨਾਹੀ ਅੰਮ੍ਰਿਤ ਜਾੜ ਬਿਸੈ ਬਿਸਾਹੀ ਮਾਇਆ ਮੋਹ ਪਰਮ ਤੈ ਭੁੱਲੇ ਸੁਤਦਾਰਾ

ਨਿਤਿ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੂ ਸ਼ਰਨਾਈ ਸੋ ਕਹੋ ਟਲ ਗੁਰ ਸੇਵੀਐ ਅਹਨ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਵੇਖੋ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਸੱਜਣਾ ਸੱਚਾ ਪਾਤਸ਼ਾਹ ਸਿਰ ਸ਼ਾਹ ਦਸ਼ਾ ਜਿਸ ਪਾਸ ਬੈਠਿਆਂ ਸੋਹੀ ਹੈ ਸਭਨਾ ਦਾ ਬੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਨਾਸਰੀ ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਉ ਨਾਮ ਜਪੋ ਹਰ ਰੰਗੇ ਪਰ ਧਨ ਦੋਖ ਕਿਸ ਪਾਪ ਨ ਫੇੜੇ ਜਮ ਜੰਦਾਰ ਨ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੇ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ ਜੇ ਲਾਇ ਰਹਾਂ ਦੇ ਉਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿਸ ਸਿਆਣਪਾ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਤੁੱਪੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਲਬੜਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾ

ਜਾਣਾ ਨਿਸ਼ਾਨ ਗਾਵੇ ਕਉ ਗੁਣ ਵਡਿਆਈਆਂ ਚਾਰੂ ਗਾਵੇ ਕਉ ਵਿਦਿਆ ਵਿਪਮ ਵਿਚਾਰੂ ਗਾਵੇ ਕਉ ਸਾਜ ਕਰੇ ਤਨ ਕੇ ਗਾਵੇ ਕਉ ਜੀ ਲੈ ਫਿਰਦੇ ਗਾਵੇ ਕਉ ਜਾਪੈ ਦਿਸੈ ਦੂਰ ਗਾਵੇ ਕਉ ਵੇਖੈ ਹਾਦਰ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਟ ਕਟ ਕਥੀ ਗੋਟੀ ਗੋਟ ਕੋਟ ਦੇਂਦਾ ਦੇ ਲੈਂਦੇ ਥੱਕ ਪਾਹੀ ਜੁਗਾਂ ਜੁਗੰਤਰ ਖਾਹੀ ਖਾਹੀ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਬੇਪਰਵਾਹ ਸਾਚਾ ਸਾਹਿਬ ਸਾਚ ਨਾਹੀ ਪਾਖਿਆ ਭਾਉ ਅਪਾਰੂ ਆਖੇ ਮੰਗੈ ਦੇਹ ਦੇਹ ਦਾਤ ਪਰੇ ਦਾ ਤਾਰ ਫੇਰ ਕੇ ਅੱਗੇ ਰੱਖੀਐ ਜਤ ਦਿਸੈ ਦਰਬਾਰ ਮੋਹ ਕੇ ਬੋਲਣ ਬੋਲੀਐ ਜਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਨ ਸੇਵਿਆ ਤਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰੱਖੀਐ ਭਾਉ ਦੁੱਖ ਪਰ ਹਰ ਸੁਖ ਘਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਅਸਮਾਈ ਗੁਰੀਸ਼ਰ ਗੁਰ ਗੋਰਖ ਬਰਮਾ ਗੁਰ ਪਾਰਵਤੀ ਮਾਈ ਜੇ ਹਾਂ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਤਰ ਨਾ ਜਾਈ ਤੀਰਥ ਨਹਾਵਾਂ ਜੇ ਤਿਸ ਭਾਵਾ ਬਿਨ ਭਾਣੇ ਕੇ ਨਹਾਏ ਕਰੀ ਜੇ ਤੀਸਰ ਠੋ ਪਾਈ ਵੇਖਾ ਬਿਨ ਕਰਮਾ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਿਕ ਜੇ ਇੱਕ ਗੁਰ ਕੀ ਸਿੱਖ ਸੁਣੇ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਤਰ ਨਾ ਜਾਈ ਜੇ ਜੁਗ ਚਾਰੇ ਆਰ ਜਾ ਊਰਦ ਸੋਹਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੈ ਸਭ ਕੋਈ ਚੰਗਾ ਨਵ ਰਖਾਏ ਕਹੇ ਜਸ ਕੀਰਤ ਜਗ ਲੇ ਜੇ ਤਿਸ ਨਜ਼ਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਆ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ ਸੁਣਿਆ ਸਦ ਪੀਰ ਸੁਰਨਾਥ ਸੁਣਿਆ ਧਰਤ ਤਬਲੇ ਆਕਾਸ਼ ਸੁਣਿਆ ਦੀਪ ਲੋ ਪਾਤਾਲ ਸੁਣਿਆ ਪੋਹ ਨਾ ਸਕੈ ਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪਕਾ ਨਾਸ ਸੁਣਿਆ ਈਸ਼ਰ ਬ੍ਰਹਮ ਇੰਦ ਸੁਣਿਆ ਮੁਖ ਸਾਲਾ ਹੁਣਮੰਦ ਸੁਣਿਆ ਜੋਗ ਜੋਗਤ ਤਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅੱਠ ਸੱਠ ਕਾ ਇਸ਼ਨਾਨ ਸੁਣਿਆ ਪੜ ਪੜ ਪਾਵਹਿ ਮਾਨ ਸੁਣਿਆ ਲਾਗੈ ਸਹਿਜ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪਕਾ ਨਾਸ ਸੁਣਿਆ ਸਰਾ ਗੁਣਾ ਕੇ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਧੇ ਪਾਵਹਿ ਰਾਹ ਸੁਣਿਆ ਹਾਥ ਹੋਵੈ ਸਗਾਹ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਮੰਨੇ ਕੀ ਗਾਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਜ਼ ਕਲਮ ਲਿਖਣ ਹਾਰ ਮੰਨੇ ਕਾਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸ਼ੁੱਧ ਮੰਨੈ ਮੋਹ ਚੋਟਾ ਨਾ ਖਾਏ ਮੰਨੈ ਜਮ ਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉਂ ਪ੍ਰਗਟ ਜਾਏ ਮੰਨੈ ਮਗਨ ਚੱਲੈ ਬੰਧ ਮੰਨੈ ਧਰਮ ਸਿੱਧੀ ਸਨ ਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਧਰੈ ਧਾਰੀ ਗੁਰਸਿੱਖ ਮੰਨੈ ਨਾਨਕ ਪਵਹਿ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ ਪੰਚੇ ਸੋਹੈ ਹੇ ਦਰਗਾ ਜਾਨ ਪੰਚਾਂ ਕਾ ਗੁਰੇਕ ਧਿਆਨ ਜੇ ਕੋ ਕਹੈ ਕਰੈ ਵਿਚਾਰ ਕਰਤੇ ਕਾ ਕਰਣਾ ਨਾਹੀ ਸੁਮਾਰ ਤੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਨ ਸੂਤ
ਜੇ ਕੋ ਬੁੱਝੈ ਹੋਵੈ ਸਚਿਆਰੁ, ਤਬਲੇ ਉੱਪਰ ਕੀਤਾ ਭਾਰੁ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਜੀ ਅਜਾਤ ਰੰਗਾ ਪਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੇ ਕੋਏ, ਲੇਖਾ ਲਿਖਿਆ ਕੀਤਾ ਹੋਏ, ਕੀਤਾ ਤਾਂ ਵਾਲੇ ਰੂਪ, ਗੇਤੀ ਦਾਰ ਜਾਣੇ ਕੌਣ ਕੂਤ, ਕੀਤਾ ਪਸਾਉ ਏਕੋ ਕਬਾਉ, ਤਿਸ ਤੇ ਹੋਏ ਲਖ ਦਰੀਆਉ, ਕੁਦਰਤ ਗਵਣ ਕਾਮ ਵਿਚਾਰੁ, ਬਾਰੇ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਾਪ ਸੰਘ ਭਾਉ, ਸੰਘ ਪੂਜਾ ਸੰਘ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ ਤਾਰ, ਅਸੰਖ ਸੂਰਮਾ ਬਖਸਾਰ, ਅਸੰਖ ਮੌਨ ਲਿਬਲਾਈ ਤਾਰ, ਕੁਦਰਤ ਗਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਏ ਜੋਰ, ਅਸੰਖ ਗਲਬਟ ਹੱਤਿਆ ਕਮਾਏ, ਅਸੰਖ ਪਾਪੀ ਪਾਪ ਕਰ ਜਾਏ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪੱਖ ਖਾਏ, ਅਸੰਖ ਨਿੰਦਕ ਸਿਰ ਕਰੇ ਪਾਰ, ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਘੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਬਟ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪੱਖ ਗਾਹੇ, ਅਸੰਖ ਨਿੰਦਕ ਸਿਰ ਕਰਹਿ ਪਾਰ, ਨਾਨਕ ਨੀਚ ਕਾਇਮ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਵ ਸੰਖ ਸਾਵ, ਗਮ ਗਮ ਸੰਖ ਲੋ, ਸੰਖ ਸਿਰ ਪਾਰ ਹੋਏ, ਅਖਰੀ ਨਾਮ ਅਖਰੀ ਸਲਾਹ, ਅਖਰੀ ਗਿਆਨ ਗੀਤ ਗੁਣ ਗਾ, ਅਖਰੀ ਲਿਖਣ ਬੋਲਣ ਬਾਣ, ਅਖਰਾ ਸਰਸਨ ਜੋ ਵਖਾਣ, ਜਿਨੇ ਲਿਖੇ ਤੈਸ ਸਿਰ ਨਾਹੀ, ਜੇ ਫੁਰਮਾਏ ਜਬ ਦਾਏ, ਜਿੱਤਾ ਕੀਤਾ ਦਿੱਤਾ ਨਾਉ, ਬਿਣ ਨਾਵੇ ਨਾਹੀ ਕੋ ਥਾਉ, ਕੁਦਰਤ ਕਵਣ ਕਾਮ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਭਰੀਐ ਹੱਥ ਪੈਰ ਤਨ ਦੇਹੀ, ਪਾਣੀ ਧੋਤਾ ਉਤਰ ਸੁਖੇ, ਮੂਤ ਬਲੀਤੀ ਕੱਪੜ ਹੋਏ, ਦੇ ਸਾਬੂਣ ਲਈਆ ਉਹ ਤੋਏ, ਭਰੀਐ ਮਤ ਬਾਪਾਂ ਕਾ ਸੰਗ, ਇਹ ਧੋਪੈ ਨਾ ਵੈ ਕੈ ਰੰਗ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਣਾ ਲਿਖ ਲੈ ਜਾ, ਆਪੇ ਬੀਜ ਆਪੇ ਹੀ ਖਾ, ਨਾਨਕ ਹੁਕਮੀ ਆਵ ਹੋ ਜਾ। ਤੀਰਥ ਤਪ ਦਇਆ ਦਤ ਦਾਨ, ਜੇ ਕੋ ਪਾਵੈ ਤਿਲਕਾ ਮਾਨ, ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾ ਹੋ, ਸਭ ਗੁਣ ਤੇਰੇ ਮੈਂ ਨਾਹੀ ਕੋਏ, ਬਿਣ ਗੁਣ ਕੀਤੇ ਭਗਤ ਨਾ ਹੋਏ, ਸਵਸਥ ਆਤ ਬਾਣੀ ਬਰਮਾਉ, ਸਤ ਸੁਹਾਣ ਸਦਾ ਮਨ ਚਾਉ, ਕਵਣ ਸੁਵੇਲਾ ਵਖਤ ਕਵਣ, ਕਵਣ ਸਿਤ ਕਵਣ ਵਾਰ, ਕਵਣ ਸਿਰ ਉੱਤੀ ਮਾਂ ਕਵਣ, ਜਿਥੋ ਆਕਾਰ, ਵੇਲ ਨਾ ਪਾਈਆ ਪੰਡਤੀ, ਜੇ ਹੋਵੇ ਲੇਖ ਪੁਰਾਣ, ਵਖਤ ਨਾ ਪਾਇਓ ਕਾਦੀਆਂ, ਜੇ ਲਿਖਣ ਲੇਖ ਪੁਰਾਣ, ਸਿਤ ਵਾਰ ਨਾ ਜੋਗੀ ਜਾਣੇ, ਰੁੱਤ ਮਾਹ ਨਾ ਕੋਈ, ਜਾ ਕਰਤਾ ਸਿਰ ਠੀਕ ਸਾਜੇ, ਆਪੇ ਜਾਣੇ ਸੋਈ, ਕਿਵ ਕਰ ਆਖਾਂ ਕਿਵ ਸਲਾਹੀ, ਕਿਉਂ ਵਰਨੀ ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ, ਇੱਕ ਦੂ ਇੱਕ ਸਿਆਣਾ, ਵੱਡਾ ਸਾਹਿਬ ਵੱਡੀ ਨਾ ਹੀ ਕੀਤਾ ਜਾ ਕਾ ਹੋਵੇ, ਨਾਨਕ ਜੇ ਕਉ ਆਪਾਂ ਜਾਣੇ, ਅੱਗੇ ਗਿਆ ਨਾ ਸੋ ਹੈ, ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜ ਕੋੜ ਕਪਾਲ ਥੱਕੇ, ਵੇਦ ਕਹਿ ਨੇ ਕਵਾਤ, ਸਹਿਸ ਅਠਾਰਾਂ ਕਹਿਣ ਕਿਤੇਬਾ, ਸਲੂ ਇੱਕ ਧਾਤ, ਲੇਖਾ ਹੋਏ ਤਾਂ ਲਿਖੀਐ, ਲੇਖਾ ਹੋਏ ਬਿਨਾਸ਼, ਨਾਨਕ ਵੱਡਾ ਆਖੀਐ, ਆਪੇ ਜਾਣੇ ਆਪ, ਸਾਲਾਹੀ ਸਾਲਾਹ, ਏਤੀ ਸੁਰਤ ਨ ਪਾਈਆ, ਨਦੀਆਂ ਤੈ ਬਾਹ ਪਵਹੇ, ਸਮੁੰਦ ਨਾ ਜਾਣੀਐ, ਸਮੁੰਦ ਸਾਹ ਸੁਲਤਾਨ ਗਿਰਹ, ਸੇਤੀ ਮਾਲ ਧਨ, ਕੀੜੀ ਤੁਲ ਨਾ ਹੋ ਬਣੀ, ਜੇ ਤਿਸ ਮਨੋ ਨਾ ਵਿਸਰੈ, ਅੰਤ ਨਾ ਸਿਵਤੀ ਕਹਿਣ ਨਾ ਅੰਤ, ਅੰਤ ਨਾ ਕਰਣਾ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ,
ਅੰਤ ਕਾਰਣ ਕਿਤੇ ਬਿਲ ਲਾਹੇ ਤਾਂ ਕਿ ਅੰਤ ਨ ਪਾਏ ਜਾਹੇ ਇਹ ਅੰਤ ਨ ਜਾਣੇ ਕੋਏ ਬਹੁਤਾ ਕਹੀਏ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਂ ਉੱਚੇ ਉੱਪਰ ਉੱਚਾ ਨਾਂ ਕੇਵੜ ਉੱਚਾ ਹੋਵੇ ਕੋਏ ਤੇ ਸੁਚੇ ਕੋ ਜਾਣਿਆ ਸੋਏ ਜੇਵੜ ਆਪ ਜਾਣਿਆ ਪਾਪ ਨਾਨਕ ਨਦਰੀ ਕਰਮਿੰਗਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੇ ਜੋਧ ਪਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਬਦ ਟੈਮ ਬੇਕਾਰ ਕੇਤੇ ਲੈ ਲੈ ਮੁਕਰ ਪਾਏ ਕੇਤੇ ਮੂਰਖ ਖਾਹੀ ਖਾਏ ਕੇਤਿਆਂ ਦੁੱਖ ਪਊ ਸਦਮਾਰ ਇਹ ਤੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਭਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣੇ ਜੇਤੀਆਂ ਮੂੰਹ ਖਾਏ ਆਪੇ ਜਾਣੇ ਆਪੇ ਦੇ ਆਖੇ ਸੇਪੇ ਕਹੀ ਕੇ ਜਿਸਨੂੰ ਬਖਸ਼ੇ ਸਿਫਤ ਸਾਲਾ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਮੁੱਲ ਵਪਾਰ ਮੁੱਲ ਵਪਾਰੀ ਮੁੱਲ ਭੰਡਾਰ ਮੁੱਲ ਅਵਹੇ ਮੁੱਲ ਲੈ ਜਾਏ ਮੁੱਲ ਪਾਏ ਮੁੱਲਾਂ ਸਮਾਏ ਅਮੁੱਲ ਧਰਮ ਮੁੱਲ ਦੀਵਾਨ ਮੁੱਲ ਤੁਲ ਮੁੱਲ ਪ੍ਰਵਾਨ ਅਮੁੱਲ ਬਖਸ਼ੀਸ ਮੁੱਲ ਨਿਸ਼ਾਨ ਅਮੁੱਲ ਕਰਮ ਮੁੱਲ ਫੁਰਮਾਨ ਅਮੁੱਲ ਮੁੱਲ ਅੱਖਰ ਜਾਏ ਆਖ ਆਖ ਰਹੇ ਲਵਲਾਏ ਆਖੇ ਵਿਦ ਪਾਠ ਪੁਰਾਣ ਆਖੇ ਪੜ੍ਹੇ ਕਰੇ ਵਖਿਆਣ ਆਖੇ ਬ੍ਰਹਮੇ ਆਖੇ ਇੰਦ ਆਖੇ ਗੋਪੀ ਤੈ ਗੋਵਿੰਦ ਆਖੇ ਈਸ਼ਰ ਆਖੇ ਸਿੱਧ ਆਖੇ ਕੀਤੇ ਕੀਤੇ ਬੁੱਧ ਆਖੇ ਦਾਨਵ ਆਖੇ ਦੇਵ ਆਖੇ ਸੁਰ ਨਰ ਮੁੰਜਨ ਸੇਵ ਕੇਤੇ ਆਖੇ ਆਖਣ ਪਾਹੀ ਕੇਤੇ ਕਹਿ ਕਹਿ ਉਠ ਉੱਠ ਜਾਹੀ ਏਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕਹੀ ਕੇ ਜੇਵੜ ਪਾਵੇ ਤੇਵੜ ਹੋਏ ਨਾਨਕ ਜਾਣੇ ਸਾਚਾ ਸੋਏ ਜੇ ਕੋ ਆਖੇ ਬੋਲ ਵਿਗਾੜ ਤਾਂ ਲਿਖੀ ਅਸਰ ਗਵਾਰ ਗਵਾਰ ਸੋਦਰ ਕਿਹਾ ਸੋ ਕਰ ਕਿਹਾ ਜਿਤ ਮੈਂ ਸਰੂ ਸੰਭਾਲੇ ਬਾਜੇ ਨਾਦ ਅਨੇਕ ਸੰਖਾ ਕੀਤੇ ਬਾਵਣ ਹਾਰੀ ਕੇਤੇ ਰਾਗ ਪਰਿਸੰ ਕਹੀ ਅਨ ਕੇਤੇ ਗਾਵਣ ਹਾਰੀ ਗਾਵੇ ਤੋਨ ਪੌਣ ਪਾਣੀ ਵੈ ਸੰਤਰ ਗਾਵੇ ਰਾਜਾ ਧਰਮ ਦੁਆਰੀ ਗਾਵਹੇ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੀ ਗਾਵੇ ਈਸ਼ਰ ਬ੍ਰਹਮਾ ਦੇਵੀ ਸੋਹਨ ਸਦਾ ਸਵਾਰੀ ਗਾਵਹੇ ਇੰਦਰ ਦਸਨ ਬੈਠੀ ਦੇਵਤੇ ਅੰਦਰ ਨਾਲੇ ਗਾਵੇ ਸੁਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੀ ਗਾਵਨ ਪੰਡਿਤ ਪੜ੍ਹਨ ਰੱਖੀ ਸਰ ਜੁਗ ਜੁਗ ਵਿਦਾ ਨਾਲੇ ਗਾਵੇ ਮੋਹਣੀਆ ਮਨ ਮੋਹਣ ਸੁਰਗਾ ਮਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੜਸਠ ਤੀਰਥ ਨਾਲੇ ਗਾਵੇਂ ਜੂਧ ਮਹਾਂਬਲ ਸੂਰਾ ਗਾਵੇਂ ਕਾਣੀ ਚਾਰੀ ਗਾਵੇਂ ਖੰਡ ਮੰਡਲ ਵਰ ਪੰਡਾ ਵਰ ਕਰ ਰੱਖੇ ਥਾਰੀ ਸਹੀ ਤੁਧਨੋਂ ਗਾਵੇਂ ਜੋ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚਿਤਨ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜੈ ਨਾਂਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰੂ ਜਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਪਾਵੈ ਸੋਈ ਕਰ ਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸ਼ਰਮ ਬਤ ਜੋੜੀ ਧਿਆਨ ਕੀ ਕਰੇ ਬੇਭੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤ ਜਗਜੀਤ ਆਦੇਸ਼ ਤੇ ਸਿਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋਵੇਸ਼ ਭੁਗਤ ਗਿਆਨ ਦੈ ਭੰਡਾਰਨ ਗੜਗੜ ਵਾਜੈ ਨਾਦ ਆਪ ਨਾਥ ਨਾਥੀ ਸਭ ਜਾਂ ਕੀਰਤ ਸਿਧ ਅਬਰਾ ਸਾਧ ਸੰਜੋਗ ਵਜੋਗ ਕਾਰ ਚਲਾਵੈ ਲਿਖੇ ਆਵੈ ਭਾਗ ਆਦੇਸ਼ ਤੇ ਸਿਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋਵੇਸ਼ ਏਕਾ ਮਾਈ ਜੁਗਤ ਵਿਆਈ ਤਿੰਨ ਚੱਲੇ ਪ੍ਰਵਾਣ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਣ ਜਿਵਤ ਸੁਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹ ਵਡਾਣ ਆਦੇਸ਼ ਸੈ ਆਦੇਸ਼ ਆਦ ਨੀਲ ਅਨਾਦ ਅਨਾਹਤ ਜੁਗ ਜੁਗ ਏਕੋਵੇਸ਼ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋਈ ਕਾਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ਼ ਤਿਸ ਆਦੇਸ਼ ਆਦਿ ਨੀਲ ਅਨਾਦ ਅਨਾਹਤ ਜੁਗ ਜੁਗ ਏਕੋਵੇਸ਼
ਇੱਕ ਦੂਜੀ ਬਹੁ ਲੱਖ ਹੋਵੇ ਲੱਖ ਹੋਵੇ ਲੱਖ ਵੀਸ ਲੱਖ ਲੱਖ ਗਿੜਾ ਕੀ ਹੈ ਏਕ ਨਾਮ ਜਗਦੀਸ਼ ਇਹ ਤਰਾਹਪਤ ਬਬੜੀਆਂ ਚੜੀਆਂ ਹੋਈ ਅਕੀਸ ਸੁਣ ਗੱਲਾਂ ਆਕਾਸ਼ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈ ਐ ਕੂੜੀ ਗੂੜ ਠੀਸ ਆਖਣ ਜੋਰ ਚ ਪੈਨ ਹੈ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜਮਾਲ ਮਨ ਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੋਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨਿਜ ਨਾ ਕੋਏ ਰਾਤੀ ਰੁਤੀ ਸਿੱਧੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ ਤਿਸ ਵਿੱਚ ਜੀ ਜੋਤ ਕੇ ਰੰਗ ਤਿੰਨ ਕੇ ਨਾਮ ਅਨੇਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਤਿੱਥੈ ਸੋਹਣ ਪੰਚ ਪ੍ਰਵਾਣ ਨਦਰੀ ਹੀ ਕਰਮ ਪਵੈ ਨਿਸ਼ਾਨ ਕੱਚ ਪਕਾਈ ਉਥੈ ਪਾਏ ਨਾਨਕ ਗਇਆ ਜਾਪੈ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਰ ਕੇਤੇ ਕਾਨ ਮਹੇਸ਼ ਕੇਤੇ ਬਰਮੈ ਕਾਟ ਘੜੀ ਹੈ ਰੂਪ ਰੰਗ ਕੇ ਵੇਸ ਕੇਤੀਆਂ ਕਰਮ ਭੂਮੀ ਮੇਰ ਕੇਥੇ ਕੇਤੇ ਤੂੰ ਉਪਦੇਸ਼ ਕੇਤੇ ਅੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ਼ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਉਮਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨੰਤ ਗਿਆਨ ਖੰਡ ਮੈਂ ਗਿਆਨ ਪ੍ਰਚੰਡ ਜਿੱਥੇ ਨਾਦ ਬਨੋਦ ਗੂੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਕਾਟਤ ਘੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿੱਛੇ ਬਿਸਦਾਏ ਜਿੱਥੇ ਘੜੀਐ ਸੁਰਤ ਮਤ ਮਨ ਬੁੱਧ ਜਿੱਥੇ ਘੜੀਐ ਸੁਰਸ ਦੰਗ ਕੀ ਸੁਧ ਕਰਮ ਖੰਡ ਕੀ ਬਾਣੀ ਜੋਰ ਜਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਧ ਮਹਾਬਲ ਸੂਰ ਤਿੰਨ ਮਹਿ ਰਾਮ ਰਹਿਆ ਭਰਪੂਰ ਜਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਜਾਏ ਨਾ ਉਹ ਮਰੇ ਨ ਠਾਗ ਜਾਹੀ ਜਿਨ ਕੈ ਰਾਮ ਵਸੈ ਮਨ ਮਾਹੇ ਜਿੱਥੇ ਭਗਤ ਵਸੈ ਕੈ ਲੋ ਕਰੇ ਆਨੰਦ ਸੱਚਾ ਮਨ ਸੋਏ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥੈ ਖੰਡ ਮੰਡਲ ਬਰਪੰਡ ਜੇ ਕੋ ਕਥੈ ਤੰਤ ਨੰਤ ਤਿੱਥੈ ਲੋ ਲੋ ਆਕਾਰ ਜਿਵ ਜਿਵ ਹੁਕਮ ਦਿਵੈ ਦਿਵਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰ ਤੀਰ ਜਸ ਨਿਆਰ ਹਰਣ ਮਤ ਵੇਦ ਹਥਿਆਰ ਪਾਉ ਖਲਾਗਨ ਤਪਤਾਉ ਪਾਂਡਾ ਪਾਉ ਅੰਮ੍ਰਿਤ ਦੇ ਤਟਾਲ ਘੜੀ ਸ਼ਬਦ ਸੱਚੀ ਟਕਸਾਲ ਜਿਨ ਕਉ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਦਰਤ ਮਹਤ ਦਿਵਸ ਰਾਤ ਦਾਈ ਦਾਇਆ ਖੇਲੈ ਸਗਲ ਜਾਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ ਜਿਨੀ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਪੰਜਾਬ ਸਾਹਿਬ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਸ੍ਰੀ ਮੁੱਖ ਵਾਕ ਪਾਤਸ਼ਾਹੀ ਦਾ ਸੁਣੀ ਛਪੈ ਸ਼ਾਂਤ ਪ੍ਰਸਾਦ ਚੱਕਰ ਜਿਹ ਨਰ ਵਰੰਜਾ ਤਿਰ ਬਾਤ ਨਹਿਨ ਜਿਹੇ ਰੂਪ ਰੰਗ ਅਰ ਦੇਖ ਵੇਖ ਕੋ ਕਹਿ ਨਾ ਸਕਤ ਕਿਹੇ ਅਚਲ ਅਚਲ ਮੂਰਤਨ ਪਉ ਪ੍ਰਕਾਸ਼ ਮਿਤੋ ਕਿਹੇ ਜੈ ਕੋਟ ਇੰਦਰ ਇੰਦਰਾਣ ਸਾਹ ਸ਼ਹਾਨ ਗਣਿਜ ਇਦਰ ਪਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਣ ਤਨ ਤ੍ਰਿਣ ਕਹਿਤ ਤਬ ਸਰਬ ਨਾਮ ਕਥੈ ਕਵਣ ਕਰਮ ਨਾਮ ਵਰਣਤ ਸੁਮਤ ਭੁਜੰਗ ਪ੍ਰਯਾਤ ਸ਼ੰਭ ਨਮਸਤੰਗ ਅਕਾਲੇ ਨਮਸਤੰਗ ਕਿਰਪਾਲੇ ਨਮਸਤੰਗ ਅਰੂਪੇ ਨਮਸਤੰਗ ਅਨੂਪੇ ਨਮਸਤੰਗ ਅਪੇਖੇ ਨਮਸਤੰਗ ਅਲੇਖੇ ਨਮਸਤੰਗ ਅਕਾਈ ਨਮਸਤੰਗ ਅਜਾਈ ਨਮਸਤੰਗ ਅਗੰਜੇ ਨਮਸਤੰਗ ਅਪੰਜੇ ਨਮਸਤੰਗ ਅਨਾਮੇ ਨਮਸਤੰਗ ਅਠਾਮੇ ਨਮਸਤੰਗ ਕਰਮੰਗ ਨਮਸਤੰਗ ਧਰਮੰਗ ਨਮਸਤੰਗ ਨਾਮੰਗ ਨਮਸਤੰਗ ਤਾਮੰਗ ਨਮਸਤੰਗ ਅਜੀਤੇ ਨਮਸਤੰਗ ਅਪੀਤੇ ਨਮਸਤੰਗ ਅਬਾਹੀ ਨਮਸਤੰਗ ਅਟਾਹੀ ਨਮਸਤੰਗ ਨੀਲੇ ਨਮਸਤੰਗ ਨਾਦੇ ਨਮਸਤੰਗ ਛੇਦੇ ਨਮਸਤੰਗ ਗਾਦੇ ਨਮਸਤੰਗ ਗੰਜੇ ਨਮਸਤੰਗ ਪੰਜੇ ਨਮਸਤੰਗ ਉਦਾਰੀ ਨਮਸਤੰਗ ਪਾਰੀ ਨਮਸਤੰਗ ਸੁਏਕੈ ਨਮਸਤੰਗ ਅਨੇਕੈ ਨਮਸਤੰਗ ਭੂਤੇ ਨਮਸਤੰਗ ਅਜੂਪੇ ਨਮਸਤੰਗ ਨਿਰਕਰਮੇ ਨਮਸਤੰਗ ਨਿਰਪਰਮੇ ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ ਨਮਸਤੰਗ ਨਿਰਨਾਮੇ ਨਮਸਤੰਗ ਨਿਰਕਾਮੇ ਨਮਸਤੰਗ ਨਿਰਧਾਤੇ ਨਮਸਤੰਗ ਨਿਰਘਾਤੇ ਨਮਸਤੰਗ ਨਿਰਤੂਤੇ ਨਮਸਤੰਗ ਅਭੂਤੇ ਨਮਸਤੰਗ ਅਲੋਕੇ ਨਮਸਤੰਗ ਅਸ਼ੋਕੇ ਨਮਸਤੰਗ ਨਿਰਤਾਪੇ ਨਮਸਤੰਗ ਅਥਾਪੇ ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ ਨਮਸਤੰਗ ਅਗਾਹੀ ਨਮਸਤੰਗ ਅਬਾਹੀ ਨਮਸਤੰਗ ਤ੍ਰਿਵਰਗੀ ਨਮਸਤੰਗ ਅਸਰਗੀ ਨਮਸਤੰਗ ਪ੍ਰਭੋਗੇ ਨਮਸਤੰਗ ਸਜੋਗੇ ਨਮਸਤੰਗ ਰੰਗੇ ਨਮਸਤੰਗ ਅਭੰਗੇ ਨਮਸਤੰਗ ਅਗੰਮੇ ਨਮਸਤਰਮੇ ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ ਨਮਸਤੰਗ ਅਜਾਤੇ ਨਮਸਤੰਗ ਅਪਾਤੇ ਨਮਸਤੰਗ ਮਜਬੇ ਨਮਸਤਜਬੇ ਅਦੇਸੰਗ ਅਦੇਸੇ ਨਮਸਤੰਗ ਅਪੇਸੇ ਨਮਸਤੰਗ ਨਿਰਧਾਮੇ ਨਮਸਤੰਗ ਨਿਰਭਾਮੇ ਨਮੋ ਸਰਵ ਕਾਲੇ ਨਮੋ ਸਰਵ ਦਿਆਲੇ ਨਮੋ ਸਰਵ ਰੂਪੇ ਨਮੋ ਸਰਵ ਭੂਪੇ ਨਮੋ ਸਰਵ ਖਾਪੇ ਨਮੋ ਸਰਵ ਥਾਪੇ ਨਮੋ ਸਰਵ ਕਾਲੇ ਨਮੋ ਸਰਵ ਪਾਲੇ ਨਮਸਤਸਤ ਦੇਵੈ ਨਮਸਤੰਗ ਪੀਵੈ ਨਮਸਤੰਗ ਜਨਮੇ ਨਮਸਤੰਗ ਸੁਭਨਵੇ ਨਮੋ ਸਰਵ ਗੌਣੇ ਨਮੋ ਸਰਵ ਪੌਣੇ ਨਮੋ ਸਰਵ ਰੰਗੇ ਨਮੋ ਸਰਵ ਭੰਗੇ ਨਮੋ ਕਾਲ ਕਾਲੇ ਨਮਸਤਸਤ ਦਿਆਲੇ ਨਮਸਤੰਗ ਅਭਰਣੇ ਨਮਸਤੰਗ ਮਰਣੇ ਨਮਸਤੰਗ ਜਰਾਰੰਗ ਨਮਸਤੰਗ ਕਰਦਾਰੰਗ ਨਮੋ ਸਰਵ ਧੰਦੇ ਨਮੋ ਅਸਤਾ ਬੰਧੇ ਨਮਸਤੰਗ ਨਰਸਾਕੇ ਨਮਸਤੰਗ ਨਿਰਭਾਕੇ ਨਮਸਤੰਗ ਰਹੀਮੇ ਨਮਸਤੰਗ ਕਰੀਮੇ ਨਮਸਤੰਗ ਅਨੰਤੇ ਨਮਸਤੰਗ ਮਹੰਤੇ ਨਮਸਤਸਦਰਾਗੇ ਨਮਸਤੰਗ ਸੁਹਾਗੇ ਨਮੋ ਸਰਵ ਸੁਖੰ ਨਮੋ ਸਰਵ ਭੋਖੰ ਨਮੋ ਸਰਵ ਕਰਤਾ ਨਮੋ ਸਰਵ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਵ ਦਿਆਲੇ ਨਮੋ ਸਰਵ ਪਾਲੇ ਚਾਚਰੀ ਛੰਦ ਤਵ ਪ੍ਰਸਾਦ ਅਰੂਪ ਹੈ ਅਨੂਪ ਹੈ ਜੂ ਹੈ ਭੂ ਹੈ ਲੇਖ ਪੇਗਾ ਨਾਮ ਹੈ ਕਾਮ ਹੈ ਅਦੇ ਹੈ ਪੇਆ ਜੀਤ ਹੈ ਪੀਤਾ ਹੈ ਦਰਮਾਨ ਨਿਦਾਨ ਤ੍ਰਿਭੁਰਗ ਹੈ ਸਰਗ ਹੈ ਨੀਲਾ ਨਾਦ ਹੈ ਜਯ ਆਜਾਦ ਹੈ ਜਨਮ ਹੈ ਵਰਣ ਹੈ ਭੂਤ ਹੈ ਵਰਣ ਹੈ ਅਗੰਜ ਹੈ ਪੰਜ ਹੈ ਚੂਜ ਹੈ ਜੰਜ ਹੈ ਮੀ ਕਰ ਫੀ ਕਰ ਦੰਦ ਹੈ ਬੰਦ ਹੈ ਨਿਰਭੂਜ ਹੈ ਸੂਜ ਹੈ ਕਾਲ ਹੈ ਜਾਲ ਹੈ ਅੱਲਾਹ ਹੈ ਜਹਾ ਅਨੰਤ ਹੈ ਮਹੰਤ ਹੈ ਅਲੀਕ ਹੈ ਨਰਸਰੀ ਕਹਿ ਨਿਰਲੰਬ ਹੈ ਸੰਭ ਹੈ ਅਗਮ ਹੈ ਜਮ ਹੈ ਭੂਤ ਹੈ ਸੂਤ ਹੈ ਅਲੋਕ ਹੈ ਸੋਕ ਹੈ ਕਰਮ ਪਰਮ ਹੈ ਅਜੀਤ ਹੈ ਅਪੀਤ ਹੈ ਵਾਹ ਗਾਹੇ ਮਾਨ ਨਿਦਾਨ ਹੈ ਨੀ ਗਬਰੀ ਕਹੇ ਭੁਜੰਗ ਪ੍ਰਯਾਤ ਛੰਦ ਨਮੋ ਸਰਵ ਮਾਨੇ ਸਮਾਧਿ ਨਿਧਾਨੇ ਨਮੋ ਦੇਵ ਦੇਵੇ ਅਪੇਖੀ ਅਪੇਵੇ ਨਮੋ ਕਲ ਕਾਲੀ ਨਮੋ ਸਰਵ ਪਾਲੇ ਨਮੋ ਸਰਵ ਗਾਉਣੇ ਨਮੋ ਸਰਵ ਪਾਉਣੇ ਅਨੰਗੀ ਅਨਾਥੇ ਨਰਸੰਗੀ ਪਰਮਾਥੇ ਨਮੋ ਪਾਨ ਪਾਨੇ ਨਮੋ ਮਨ ਮਾਨੇ ਨਮੋ ਚੰਦਰ ਚੰਦਰੀ ਨਮੋ ਪਾਨ ਪਾਨੇ ਨਮੋ ਗੀਤ ਗੀਤੇ ਨਮੋ ਦਾਨ ਤਾਨੇ ਨਮੋ ਨਿਰਤ ਨਿਰਤੇ ਨਮੋ ਨਾਦ ਨਾਦੇ ਨਮੋ ਪਾਨ ਪਾਨੇ ਨਮੋ ਬਾਦ ਬਾਦੇ ਅਨੰਗੀ ਅਨਾਮੇ ਸਮਾਧਿ ਸਰੂਪੇ ਬਰਬੰਗੀ ਪਰਮਾਥੇ ਸਮਾਧਿ ਬਭੂਤੇ ਕਲੰਕ ਬਿਨਾਨੇ ਕਲੰਕੀ ਸਰੂਪੇ ਨਮੋ ਰਾਜ ਰਾਜੇਸ਼ਵਰੰਗ ਪਰਮ ਰੂਪੇ ਨਮੋ ਜੋਗ ਜੋਗੇਸ਼ਵਰੰਗ ਪਰਮ ਸਿਧੇ ਨਮੋ ਰਾਜ ਰਾਜੇਸ਼ਵਰੰਗ ਪਰਮ ਬਿਰਧੇ ਨਮੋ ਸਸਤ੍ਰ ਪਾਣੇ ਨਮੋ ਅਸਤ੍ਰ ਮਾਣੇ ਨਮੋ ਪਰਮ ਗਿਆਤਾ ਨਮੋ ਲੋਕ ਮਾਤਾ ਪੇਕੀ ਪਰਮੀ ਭੋਗੀ ਭੁਗਤੇ ਨਮੋ ਜੋਗ ਜੋਗੇਸ਼ਵਰੰਗ ਪਰਮ ਜੁਗਤੇ
नमो नित नारायणे क्रूर कर्मे नमो प्रेत प्रेत देवेश धर्मे नमो रोग हर्ता नमो राग रूपे नमो शाशाग नमो पूप पूपे नमो दान दाने नमो मान माने नमो रोग रोगे नमो आतंक जनाने नमो मंत्र मंत्रं नमो यंत्र यंत्रं नमो इष्टे इष्टे नमो तंत्र तंत्रं सदा सच्चिदानंद सर्वं प्रणाशी अनुपे रूपे समातुल निवासी सदा सिद्धता बुद्धता बृद्धकर्ता दूर दर्दंग गंगोघर्ता परं परं परमेश्वरं प्रोषपालं सदा सर्वदा सिद्धदाता दयालं अशेदीय भेदीय नाम कामं समर्थो ब्राजी समर्था सुधामं तेरा जोर चाचरी चंद जले हैं सले हैं पीता पे हैं प्रभु अजुआ दे स पे सैंपजंग प्रयात छंद अगाधे अबाधे नंदी स्वरूपे नमो सर्वमान्य समाधि नदाने नमास्तवंग नरनाथे नमास्तवंग परमाथे नमास्तवंग गंजे नमास्तवंग पंजे नमास्तवंग काले नमास्तवंग पाले नमो सर्वदेशे नमो सर्वपेशे नमो राज राजे नमो साज साजे नमो साहसाय नमो महामाहे नमो गीत गीते नमो प्रीत प्रीते नमो रोख रोखे नमो शोक शोके नमो सर्वरोगे नमो सर्वभोगे नमो सर्वजीतं नमो सर्वपीतं नमो सर्वज्ञानं नमो परमतानं नमो सर्वमंत्रं नमो सर्वयंत्रं नमो सर्वदृष्टं नमो सर्वकृष्टं नमो सर्वरंगे त्रिभंगी नंगे नमो जीव जीवं नमो बीज बीजे अखिजे अभिजे समर्थं प्रसिजे कृपालं स्वरूपे को कर्मं प्रणासी सदा सर्वदा हृदय दिंग निवासी जरपट छंद दव प्रसाद अमृत कर्मे अमृत धर्मे खल जोगे जल भोगे अजल राजे अटल साजे अखल धर्मं लग कर्मं सर्वं दाता सर्वं ज्ञाता सर्वं पाने सर्वं माने सर्वं प्राणं सर्वं त्राणं सर्वं भुगता सर्वं जुगता सर्वं देवं सर्वं पेवं सर्वं काले सर्वं पाले रूवाल छंद दव प्रसाद आदि रूप अनाद मूर्त अजोन पुरख पार सर्व मंत्र मान देवा पेवा दुधार सर्व पालक सर्व कालक सर्व गोपन काल जत्र तत्र विराज ही अवधूत रूप रसाल नाम ठाम न जात जाकर रूप रंग न रेख आदि पुरखोदार मूर्त जो नाद शेख देश और न पेश जाकर रूप रेख न राघ

ਇਹੀ ਸੁਹਿਲਾ ਸ਼ਬਦ ਸੁਹਾਵਾ, ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ। ਇਹ ਜਨ ਕੈ ਮਨ ਵਸਿਆ ਜਨ ਦੁਰੋਂ ਲਿਖਿਆ ਆਇਆ, ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਗਿਣੇ ਨਾ ਪਾਇਆ, ਕਹੇ ਨਾਨਕ ਸਭ ਸੁਹਿਲਾ ਸਤਿਗੁਰੂ ਸੁਣਾਇਆ। ਭਗਤ ਹੋਏ ਸੇਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਭਗਤ ਹੋਏ ਗੁਰਮੁਖ ਜਿਨੀ ਧਿਆਇਆ। ਭਗਤ ਮਾਤਾ ਪਿਤਾ ਕੁਟੰਬ ਸਹਿਤ ਸਿਉਂ, ਭਗਤ ਸੰਗਤ ਸੁਭਾਈਆ, ਕਹਿੰਦੇ ਭਗਤ ਸੁਣਦੇ ਭਗਤ, ਸੇ ਭਗਤ ਜਿਨੀ ਮਨ ਵਸਾਇਆ, ਕਹੇ ਨਾਨਕ ਸੇ ਭਗਤ ਜਿਨੀ ਗੁਰਮੁਖ ਹਰ ਹਰ ਧਿਆਇਆ। ਕਰਮੀ ਸਹਿਜ ਨਾ ਉਪਜੈ ਬਿਨ ਸਹਿਜ, ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤ ਸੰਜਮ ਰਹੇ ਕਰਮ ਕਮਾਈ, ਸਹਿਸਾ ਜੀਉ ਮਲੀ ਨਾਇ ਕਿਤ ਸੰਜਮ ਧੋਤਾ ਜਾਈ। ਮਨ ਧੋਵੋ ਸ਼ਬਦ ਲਾਗੋ ਹਰਿ ਸਿਉ ਰਹਉ ਚਿਤ ਲਾਈ, ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਸਹਿ ਸਾਹਿਬ ਜਾਏ। ਜੀਉ ਮੈਲੇ ਬਾਹਰੋਂ ਨਿਰਮਲ, ਬਾਹਰੋਂ ਨਿਰਮਲ ਜੀਉ ਤਾਂ ਮੈਲੇ, ਤਿੰਨੀ ਜਨਮ ਜੂਏ ਹਾਰਿਆ। ਇਹ ਤਿਸ਼ਨਾ ਵੱਡਾ ਰੋਗ ਲੱਗਾ, ਮਰਨ ਮਨੋਂ ਵਿਸਾਰਿਆ, ਵਿਦਾ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰ ਜੋਂ ਬਿਤਾਲਿਆ, ਕਹੇ ਨਾਨਕ ਜਨ ਸਚ ਧਰਿਆ ਕੂੜੇ ਲਾਗੇ ਤਿੰਨੀ ਜਨਮ ਜੂਏ ਹਾਰਿਆ। ਜੀਉ ਨਿਰਮਲ ਬਾਹਰੋਂ ਨਿਰਮਲ, ਬਾਹਰੋਂ ਤਾਂ ਨਿਰਮਲ ਜੀਉ ਨਿਰਮਲ, ਸਤਿਗੁਰ ਤੇ ਕਰਣੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇਵਣ ਜਾਰੀ, ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰੂ ਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਹੋਈ, ਜੀਉ ਰਹੇ ਗੁਰ ਨਾਲੇ, ਗੁਰ ਕੇ ਚਰਨ ਹਿਰਦੇ ਧਿਆਈ, ਅੰਤਰਾਤਮਾ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ, ਗੁਰ ਬਿਨਾਂ ਪਰਨਾ ਜਾਣੇ ਕੋਈ, ਕਹੇ ਨਾਨਕ ਸੁਣੋ ਸੰਤ ਸੋ ਸਿੱਖ ਸਨਮੁਖ ਹੋਏ। ਜੇ ਕੋ ਗੁਰ ਤੇ ਬੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਦਾ ਕੋਈ, ਪੁੱਛੋ ਬੇ ਕੀਆਂ ਜਾਏ, ਅਨੇਕ ਜੂਨੀ ਪਰਮੇ ਆਵੇ, ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰੂ ਸਭ ਸੁਣਾਏ, ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ। ਆਵਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀ ਆਸਰ ਬਾਣੀ, ਜਿਨ ਕੋ ਨਦਰ ਕਰਮ ਹੋਵੇ ਹਿਰਦੈ ਤਨਾ ਸੁਮਾਣੀ। ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ, ਜਪਿਓ ਸਾਰੰਗ ਬਾਣੀ, ਕਹੇ ਨਾਨਕ ਸਦਾ ਗਾਵੋ ਇਹੋ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਵਜੋਂ, ਹੋਰ ਕੱਚੀ ਬਾਣੀ, ਕਹਿੰਦੇ ਕੱਚੇ ਸੁਣਦੇ ਕੱਚੇ, ਕੱਚੀ ਆਗ ਬਖਾਣੀ। ਹਰ ਹਰ ਨਿਤ ਕਰੇ ਰਸਨਾ, ਕਹੇ ਆਕਸ਼ੂ ਨਾ ਜਾਣੀ, ਜਦ ਜਨ ਕਹਿ ਲਾਇਆ ਮਾਇਆ ਬੋਲਣ ਪੈਰ ਬਾਣੀ, ਕਹੇ ਨਾਨਕ ਸਤਿਗੁਰੂ ਵਜੋਂ ਹੋਰ ਕੱਚੀ ਬਾਣੀ। ਗੁਰ ਕਾ ਸ਼ਬਦ ਰਤਨ ਹੈ ਹੀਰੇ ਜਤ ਲੜਾਓ, ਸ਼ਬਦ ਰਤਨ ਜਤ ਮਨ ਲਾਗਾ, ਹੇ ਵਾ ਸਮਾਓ ਸ਼ਬਦ ਸੇਤੀ ਮਨ ਮਿਲਿਆ, ਸੱਚੇ ਲਾਇਆ ਪਾਓ, ਆਪੇ ਹੀਰਾ ਰਤਨ ਆਪੇ ਜਸਨੋਂ ਦੇ ਬੁਝਾਏ। ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਤ ਲੜਾਓ, ਸ਼ਬ ਸਕਦਾ ਬਬਾਏ ਕਹਿ ਕਰਦਾ, ਆਪੇ ਹੁਕੁੰਬਰਦਾਏ ਹੁਕੁੰਬਰਦਾਏ, ਆਪ ਵੇਖਿਆ ਗੁਰਮੁਖ ਕਿਸੇ ਬੁਝਾਏ। ਤੋੜੇ ਬੰਧਨ ਹੋਵੇ ਮੁਕਤ, ਸ਼ਬਦ ਮਨ ਵਸਾਏ, ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ, ਏਕ ਸਿਉ ਲਿਵਲਾਏ, ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ। ਸਿਮਰਤ ਸਾਸਤ੍ਰ ਪੁਨ ਪਾਪ ਵਿਚਾਰਦੇ, ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਜੋ, ਤੱਤੈ ਸਾਰ ਨਾ ਜਾਣੀ ਤੇਹੀ ਗੁਣੀ, ਸੰਸਾਰ ਪਰਮ ਸੁੱਤਾ ਸੁੱਤਿਆਂ ਰਹਿਣ ਬਿਹਾਣੀ। ਗੁਰ ਕਿਰਪਾ ਤਿਸੇ ਜਾਣ ਜਾਗੇ, ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ, ਕਹੇ ਨਾਨਕ ਸੋ ਤਤ ਪਾਈ, ਜਿਸਨੂੰ ਆਣ ਦਿਨ ਹਰ ਲੇ ਬੁਲਾ ਗਏ ਜਾਗਤ ਰਹਿਣ ਬਿਹਾਣੀ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ, ਸੋ ਕਿਉਂ ਮਨੋ ਵਿਸਾਰੀਏ, ਮਨੋ ਕਿਉਂ ਵਿਸਾਰੀਏ ਬੁੜਦਾ ਤਾਜੇ, ਅਗਰ ਮੈਂ ਆਹਾਰ ਪਹੁੰਚਾਵੇ ਉਸਨੂੰ, ਕਿਹੇ ਪਹੁ ਨਾ ਸਕੇ ਜਿਸਨੂੰ ਆਪਣੇ ਲਈ ਬੁਲਾਵੇ। ਆਪਣੀ ਲਵਿਆ ਪਹਿਲਾਈ ਗੁਰਮੁਖ ਸਦਾ ਸੰਭਾਲੀ ਹੈ, ਕਹੇ ਨਾਨਕ ਵੜਦਾਤਾ ਸੋ ਕਿਉਂ ਮਨੋ ਵਿਸਾਰੀ ਹੈ, ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਦਰ ਚਾਇਆ। ਜਾਂ ਤਿਸ ਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਆਲਿਵ ਛੁੜਕੀ ਲੱਗੀ ਦ੍ਰਿਸ਼ਨਾ, ਮਾਇਆ ਅਮਰ ਵਰਤਾਇਆ, ਇਹ ਮਾਇਆ ਜਿਤਾਰ ਵਿਸਰੈ ਮੋਹ ਪੁਜੈ ਪਾਓ ਦੂਜਾ ਲਾਇਆ। ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ, ਤਿੰਨੀ ਵਿੱਚੇ ਮਾਇਆ ਪਾਇਆ, ਹਰ ਆਪ ਮੁੱਲ ਕਹਿ ਮੁੱਲ ਨਾ ਪਾਇਆ ਜਾਏ, ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਬਿਲ ਲਾਏ। ਐਸਾ ਸਤਿਗੁਰ ਜੇ ਮਿਲੈ ਤਿਸਨੂੰ ਸਿਰ ਸੌਂਪੀ ਹੈ ਵਿੱਚੋਂ ਆਪ ਜਾਏ, ਜਿਸ ਦਾ ਜੀਓ ਤਿਸ ਮਿਲ ਰਹੇ ਹਰ ਵਸੈ ਮਨ ਆਈ, ਹਰ ਆਪ ਮੁੱਲ ਕਹਿ ਭਾਗ ਦਿਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ। ਹਰ ਰਾਸ ਮੇਰੀ ਮਨ ਵਣਜਾਰਾ, ਹਰ ਰਾਸ ਮੇਰੀ ਮਨ ਵਣਜਾਰਾ, ਸਤਿਗੁਰ

ਸਿਮਰਨ ਇਹ ਸਾਚਾ ਸੁਹਿਲਾ ਸਾਚੈ ਕਰ ਗਾਵਹੁ ਗਾਵੁ ਤਾਂ ਸੁਹਿਲਾ ਕਰ ਸਾਚੈ ਜਿੱਥੇ ਸਦਾ ਸੱਚ ਧਿਆਵਹਿ ਸਚੁ ਧਿਆਵਹਿ ਜਾਂ ਤੁਧ ਪਾਵਹਿ ਗੁਰਮੁਖ ਜਿਨਾ ਬੁਝਾਵਹਿ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹਿ ਕਹੇ ਨਾਨਕ ਸੱਚ ਸੁਹਿਲਾ ਸਚੈ ਕਰ ਗਾਵਹੇ ਆਨੰਦ ਸੁਣੋ ਬੜ ਭਾਗੀ ਹੋ ਸਗਲ ਮਨੋਰਥ ਪੂਰੇ ਬਾਲ ਬ੍ਰਹਮ ਪ੍ਰਭਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਭਗਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਭਗਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਈ ਨਾ ਜਾਣੇ ਤੁਮਰਾ ਜਾਣ ਤੋਂ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਚੰਚਲ ਮਨ ਦਹ ਦਿਸ ਕਉ ਧਾਵਤ ਅਚਲ ਜਾਏ ਠਹਿਰਨ ਕਹੋ ਨਾਨਕ

ਮਹੱਲਾ ਪੰਜਵਾਂ ਘਰ ਬਾਰਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡਾ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾ ਬਿਆਪੈ

ਪਰ ਧਨ ਦੋਖ ਕਿਸ ਪਾਪ ਨ ਫੇੜੇ ਜਮ ਜੰਦਾਰ ਨ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਣਾਈ ਤ੍ਰਿਸ਼ਨਾ ਅਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸ਼ਰਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib Western Singh Sabha at Williams Lake. Any comments and suggestions, please call 250-392-3874.
3: Omkar Satguru Prasad Asa Mahala Chotha Shanti Prari Chotha

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੜੇ ਪਿਆਰ ਦੇ ਨਾਲ ਜੋਟੀਆਂ ਵਾਂਗ ਦੋ ਪੰਕਤੀਆਂ ਪਾਈਆਂ ਨੇ ਪੜ੍ਹਨੀਆਂ, ਦੋ ਭੈਣਾਂ ਨੇ। ਇੱਕ ਧਿਆਨ ਰੱਖਣਾ, ਜਦੋਂ ਭਾਈ ਪੰਕਤੀਆਂ ਪੜ੍ਹਨ ਤੇ ਭੈਣਾਂ ਉਹ ਪੰਕਤੀ ਛੱਡ ਨਾ ਜਾਣ, ਉਸ ਪੰਕਤੀ ਨੂੰ ਅੰਦਰ ਪੜ੍ਹਨ, ਕਈ ਵਾਰੀ ਫਿਰ ਰਹਿ ਜਾਂਦੀ ਹੈ। ਜਦੋਂ ਭੈਣਾਂ ਪੜ੍ਹਨ ਪੰਕਤੀਆਂ ਦੋ ਉੱਚੀਆਂ, ਤੇ ਉਦੋਂ ਜਿਹੜੇ ਭਾਈ ਨੇ ਉਹ ਪੰਕਤੀਆਂ ਆਪਣੇ ਅੰਦਰ ਪੜ੍ਹਨ, ਤਾਂ ਕਿ ਪਾਠ ਸਾਰਿਆਂ ਦਾ ਪੂਰਾ ਹੋਵੇ, ਅੰਦੂਰਾ ਨਾ ਰਹਿ ਜਾਵੇ। ਸਾਰੇ ਮਾਈ ਭਾਈ ਨੇ ਧਿਆਨ ਰੱਖਣਾ ਹੈ, ਆਪ ਜੀ ਨੇ, ਸਤਿਗੁਰੂ ਜੀ ਕਿਰਪਾ ਕਰਨ, ਆਪ ਹੀ ਸਭ ਸੰਗਤ ਦੀ ਹਾਜ਼ਰੀ ਪ੍ਰੇਮ ਨਾਲ

सदूत बहु की मानस जात लोक बजारा करे दिन रात।

0: ਹੋਈ ਉਪਰ ਸੁਪਰ ਸਨ ਜਿਸਨ ਦੀ ਮਾਇਆ ਤੇ ਹੋਈ ਕਿਨ
1: ਕਰਮ ਕਰਤ ਹੋਵੇ ਨੇ ਕਰਮ ਸਿਰ ਨੋ ਕਾ ਨਿਰਮਲ ਕਰਮ
0: ਆਪ ਕੀ ਇੱਛਾ ਨਹੀਂ ਬਾਕੇ ਕੇਵਲ ਭਗਤੀ ਸੰਤ

ਆਤਮ ਰਾਮ ਤਨ ਨਗਰੀ ਆਇਆ ਦਾਸ ਦਸੰਤਰ ਭਾਏ ਤਨ ਪਾਇਆ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਭਰੇ।

ਸਹਿ ਖਟੇ ਲੱਖੋੜ ਧਾਵੇ ਦਰਦ ਨਾ ਆਵੇ ਮਾਇਆ ਪਾਛੇ ਪਾਵੇ।

0: संत का
1: दोखी की पूजे न आता, संत का दोखी उठ चले निराशा।

ਗੁਰ ਸਿੱਖੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਸ ਦੇ ਹੱਕ ਹੈ ਸਤਿਗੁਰ ਸਿੱਖਾ ਹਲਕ ਪਲਕ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਆਪਸ ਹੋ ਕਰ ਕਟਨ ਜਨਾਵੇ ਹਰ ਹਰ ਨਾਮ ਰਿਜੇ ਸਤਿ ਹਾਰੇ।

0: ਵਾਹਿਗੁਰੂ ਜੀ ਕਾ
1: ਖਾਲਸਾ। ਕੇਵਲ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening to Sikh Radio broadcasting from Gurdwara Sahib, Western Singh Sabha at Williams Lake. Any comments and suggestions, please call 250-392-3874.
4: Kar hai aavat javat janm hai marai gauri sukhmani mahalla panwa to ikmal kehnde ne koi bhi musliman apne hath vich quran pakad lave koi bhi musliman quran pad lave ਕੋਈ ਵੀ ਮੁਸਲਮਾਨ ਕੁਰਾਨ ਦਾ ਹਾਫਿਜ਼ ਹੋ ਜਾਵੇ। ਹਾਫਿਜ਼ ਦਾ ਮਤਲਬ ਹੈ ਜਿਸ ਨੂੰ ਸਾਰਾ ਕੁਰਾਨ ਯਾਦ ਹੋਵੇ। ਜਾਂ ਲੱਖੋ ਸ੍ਰੀ ਵਾਹ ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਤਾਇਆ ਜੀ ਬਾਬਾ ਕਾਹਨ ਸਿੰਘ ਸਾਹਿਬ, ਜਿਨ੍ਹਾਂ ਨੇ ਮਾਲਵੇ ਦੇ ਇਲਾਕੇ ਵਿੱਚ ਨੇਤਰਹੀਣਾਂ ਦੀ ਬਹੁਤ ਸੇਵਾ ਕੀਤੀ, ਬਹੁਤ ਕੀਰਤਨ ਸਿਖਾਇਆ। ਅੱਜ ਵੀ ਉਹਨਾਂ ਦੇ ਕਈ ਸ਼ਾਗਿਰਦ ਉਹਨਾਂ ਦੇ ਨਾਮ 'ਤੇ ਕੀਰਤਨ ਦੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਨੇਤਰਹੀਣਾਂ ਨੂੰ ਅੰਗਹੀਣਾਂ ਨੂੰ ਕੀਰਤਨ ਸਿਖਾਲਦੇ ਨੇ, ਸੇਵਾ ਕਰਦੇ ਰਹੇ ਨੇ। ਹਾਂ ਕਹਿੰਦੇ ਨੇ ਉਹਨਾਂ ਨੂੰ ਕਾਨੜਾ ਰਾਗ ਤੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕੰਠ ਸੀ। ਪਿਆਲ ਨਾਖੋ ਸ੍ਰੀ ਵਾਹ ਕਾਨੜਾ ਰਾਗ ਤੱਕ ਜਪਜੀ ਸਾਹਿਬ ਤੋਂ ਆਰੰਭ ਕਰਕੇ ਬਾਬਾ ਜੀ ਨੇ ਕਾਨੜਾ ਰਾਗ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕੰਠ ਕੀਤਾ। ਹਾਫਿਜ਼ ਦਾ ਜ਼ਿਕਰ ਕਰ ਰਿਹਾ, ਇਸ ਸੰਬੰਧ ਵਿੱਚ ਬੇਨਤੀ ਕਰਨੀ ਚਾਹੁੰਦਾ। ਹਾਫਿਜ਼ ਉਸ ਮੁਸਲਮਾਨ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਸਾਰਾ ਕੁਰਾਨ ਯਾਦ ਹੋਵੇ, ਜਿਸ ਨੂੰ ਸਾਰਾ ਕੁਰਾਨ ਕੰਠ ਹੋਵੇ। ਹਾਫਿਜ਼ ਸ਼ੀਰਾਜੀ ਇੱਕ ਫਾਰਸੀ ਦੇ ਮਹਾਨ ਬਿਹਤਰੀਨ ਵਿਦਵਾਨ ਹੋ ਗੁਜ਼ਰੇ ਨੇ, ਪਰ ਵਿਦਵਾਨ ਹੋਣ ਦੇ ਨਾਤੇ ਉਹਨਾਂ ਨੂੰ ਕੁਰਾਨ ਮਜੀਦ ਵੀ ਪੂਰਾ ਕੰਠ, ਇਸੇ ਕਰਕੇ ਉਹਨਾਂ ਨੂੰ ਹਾਫਿਜ਼ ਕਹਿੰਦੇ ਸਨ। ਬੇਨਤੀ ਕਰ ਰਿਹਾ ਸਾਂ, ਹਾਫਿਜ਼ ਕੁਰਾਨ ਹਾਫਿਜ਼ ਜਿਸ ਨੂੰ ਸਾਰਾ ਕੁਰਾਨ ਮਜੀਦ ਕੰਠ ਹੋਵੇ, ਮੂੰਹ ਜ਼ਬਾਨੀ ਯਾਦ ਹੋਵੇ। ਤੋ ਬਾਬਾ ਕਾਹਨ ਸਿੰਘ ਸਾਹਿਬ ਜੀ ਨੇ ਕਾਨੜਾ ਰਾਗ ਤੱਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਬਾਣੀ ਨੂੰ ਕੰਠਸਥ ਕਰਨ ਦਾ ਯਤਨ ਕੀਤਾ, ਤੇ ਇਸ ਤੋਂ ਬਾਅਦ ਕਹਿਣ ਲੱਗੇ ਗੁਰੂ ਤੇ ਪਰਮੇਸ਼ਵਰ ਹੈ, ਗੁਰੂ ਦਾ ਅੰਤ ਨਹੀਂ ਪਾਈਦਾ, ਗੁਰੂ ਦਾ ਅੰਤ ਨਹੀਂ ਲਈਦਾ, ਇਸ ਲਈ ਅੱਗੇ ਬਾਣੀ ਯਾਦ ਨਹੀਂ ਕਰਨੀ। ਭਾਵੇਂ ਸੰਸਕ੍ਰਿਤੀ ਤੋਂ ਲੈ ਕੇ ਸਵਈਏ ਸਾਰੇ ਅਖੀਰ ਤੱਕ ਬਾਣੀ ਯਾਦ ਸੀ, ਪਰ ਕਹਿਣ ਲੱਗੇ ਹੁਣ ਬਾਬ ਤਰਤੀਬ ਇਹ ਬਾਣੀ ਅੱਗੇ ਕੰਠ ਨਹੀਂ ਕਰਨੀ। ਇਸ ਲਈ ਉਹਨਾਂ ਨੇ ਇੱਥੋਂ ਤੱਕ ਬਾਣੀ ਯਾਦ ਕਰਕੇ ਤੋੜ ਦਿੱਤਾ। ਭਾਈ ਸਾਹਿਬ ਭਾਈ ਸੁਰਜਨ ਸਿੰਘ ਜੀ ਨੇਤਰਹੀਣ ਸਨ, ਰੋਜ਼ਾਨਾ ਸਰ ਹਰਬੰਸ ਸਿੰਘ ਜੀ ਅਟਾਰੀ ਵਾਲੇ ਜਿਹੜੇ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਸਨ, ਇੱਕ ਸ਼ਬਦ ਉਹਨਾਂ ਨੂੰ ਰੋਜ਼ਾਨਾ ਯਾਦ ਕਰਾਇਆ ਕਰਦੇ ਸਨ। ਆਪ ਪਿਆਲਾ ਖੋ ਸ੍ਰੀ ਵਾਹ ਤੇ ਬਹੁਤ ਬੇਅੰਤ ਬਾਣੀ ਯਾਦ ਸੀ, ਇੱਕ ਸ਼ਬਦ ਦਾ ਸਾਰੀ ਸਾਰੀ ਰਾਤ ਕੀਰਤਨ ਕਰਦੇ ਰਹਿੰਦੇ ਸਨ। ਹੁਣ ਅਸੀਂ ਕਿਤਨੀ ਕੁ ਬਾਣੀ ਯਾਦ ਕਰਦੇ ਹਾਂ, ਹੁਣ ਸਾਨੂੰ ਕਿਤਨੀ ਕੁ ਬਾਣੀ ਕੰਠ ਹੈ, ਅਸੀਂ ਬਾਣੀ ਦੇ ਕਿਤਨੇ ਕੁ ਹਾਫਿਜ਼ ਹਾਂ। ਉਹ ਤੇ ਸ਼ਬਦ ਵੀ ਪੜ੍ਹੀਏ ਤੇ ਅੱਗੇ ਲਿਖ ਕੇ ਰੱਖ ਲਈਦਾ ਉਹ ਵਾਜੇ ਦੀ ਫੱਟੀ ਦੇ ਨੀਚੇ, ਪਿਆਲਾ ਖੋ ਸ੍ਰੀ ਵਾਹ, ਨਹੀਂ ਤੇ ਪੋਥੀ ਸਾਹਿਬ ਵੀ ਰੱਖ ਲਈਦੀ ਹੈ। ਮੈਨੂੰ ਉਦੋਂ ਬਹੁਤ ਹੈਰਾਨੀ ਹੋਈ ਜਦੋਂ ਕੈਨੇਡਾ ਦੇ ਕੁਝ ਸਿੰਘਾਂ ਨੇ ਕਿਹਾ ਜੀ ਅਸਾਂ ਇੱਕ ਸਿੰਘ ਨੂੰ ਟੇਪ ਕਰਕੇ ਚਲਾ ਕੇ ਅੰਮ੍ਰਿਤ ਪ੍ਰਚਾਰ ਵਿੱਚ ਸ਼ਾਮਿਲ ਹੁੰਦਾ ਦੇਖਿਆ ਤੇ ਉਹ ਮੂੰਹ ਤੇ ਹਿਲਾਈ ਜਾ ਰਿਹਾ ਸੀ, ਪੰਜਾਬ ਸਾਹਿਬ ਉਹਨੂੰ ਕੰਠ ਨਹੀਂ ਸੀ, ਟੇਪ ਬੋਲ ਰਹੀ ਸੀ। ਪਿਆਲਾ ਖੋ ਸ੍ਰੀ ਵਾਹ, ਮੈਂ ਕਿਹਾ ਬਈ ਹੁਣ ਸਿਨੇਮੇ ਦਾ ਜ਼ਮਾਨਾ ਹੈ, ਗਾਉਂਦਾ ਕੋਈ ਏ ਤੇ ਮੂੰਹ ਹਿਲਾਉਂਦਾ ਕੋਈ ਏ, ਗਾਉਂਦਾ ਕੋਈ ਏ ਤੇ ਮੂੰਹ ਹਿਲਾਉਂਦਾ ਕੋਈ ਏ, ਵਕਤ ਹੈ। ਹਾਂ ਇਸੇ ਕਰਕੇ ਹੀ ਤਾਂ ਸਾਨੂੰ ਫਰਕ ਪੈਂਦਾ ਹੈ, ਇਸੇ ਕਾਰਨ ਹੀ ਤਾਂ ਸਾਡੇ ਵਿੱਚ ਕਮਜ਼ੋਰੀ ਆਈ ਜਦੋਂ ਕੁਝ ਲੋਕਾਂ ਨੇ ਸਾਡੇ ਅੰਮ੍ਰਿਤ ਪ੍ਰਚਾਰ ਦੀ ਮਰਿਆਦਾ ਵਿੱਚ ਵੀ ਮਿਲਾਵਟ ਕਰਨ ਦੀ ਕੋਸ਼ਿਸ਼ ਕੀਤੀ ਤੇ ਹਲਨਾ ਸ੍ਰੀ ਲਾ ਤੋ ਬੇਨਤੀ ਕਰ ਰਿਹਾ ਤਾਂ ਉਹ ਸਿੰਘ ਪਕੜਿਆ ਤਾਂ ਗਿਆ ਹੈ ਸਾਡੇ ਦਿੱਲੀ ਦਾ ਹੀ ਸੀ ਵੈਸੇ ਚਰਨਾ ਖੋ ਸ੍ਰੀ ਵਾਹ ਤੋ ਬੇਨਤੀ ਕਰ ਰਿਹਾ ਤਾਂ ਸਾਡੇ ਵਿੱਚ ਇੰਨੀ ਕਮਜ਼ੋਰੀ ਆ ਗਈ ਹੈ ਤੋ ਇਕਬਾਲ ਕਹਿੰਦੇ ਨੇ ਕੋਈ ਕੁਰਾਨ ਹਾਫਿਜ਼ ਵੀ ਹੋ ਜਾਵੇ ਆਪਣੀ ਛਾਤੀ ਉੱਪਰ ਵੀ ਕੁਰਾਨ ਰੱਖ ਲਵੇ ਤੇ ਕਸਮ ਚੁੱਕੇ ਮੈਂ ਕੁਰਾਨ ਦੀ ਕਸਮ ਖਾਂਦਾ ਹਾਂ ਮੈਂ ਜੋ ਕੁਝ ਕਹਿ ਰਿਹਾ ਹਾਂ ਸੱਚ ਕਹਿ ਰਿਹਾ ਹਾਂ ਪਰ ਜੇ ਉਸ ਨੇ ਅਮਲ ਨਹੀਂ ਕੀਤਾ ਸਹੀ ਤੌਰ ਤੇ ਉਹ ਆਪਣੇ ਹਿਰਦੇ ਤੋਂ ਸੱਚਾ ਨਹੀਂ ਉਹਦੇ ਮਨ ਵਿੱਚ ਦਿਲ ਵਿੱਚ ਕੁਝ ਹੋਰ ਹੈ ਤਾਂ ਕਹਿੰਦੇ ਨੇ ਫਿਰ ਇੱਕ ਕੁਰਾਨ ਕੀ ਏ ਸੌ ਕੁਰਾਨ ਵੀ ਛਾਤੀ ਨਾਲ ਲਗਾ ਕੇ ਤੁਰੇ ਫਿਰੋ ਹਜ਼ਾਰ ਕੁਰਾਨ ਵੀ ਆਪਣੇ ਸਿਰ ਉੱਪਰ ਰੱਖ ਲਵੋ ਇੱਕ ਕਸਮ ਦੀ ਗੱਲ ਨਹੀਂ ਲੱਖਾਂ ਕਸਮਾਂ ਵੀ ਖਾ ਲਵੋ ਫਿਰ ਕੁਝ ਵੀ ਨਹੀਂ ਪ੍ਰਾਪਤ ਹੋ ਸਕੇਗਾ ਜੋ ਅਮਲ ਹੀ ਨਹੀਂ ਤੋ ਕੁਰਾਨ ਤੇ ਕਿਆ ਰੱਖਾ ਹੈ ਲੱਖੋਂ ਕੁਰਾਨੋ ਕੋ ਸੀਨੇ ਤੇ ਲਗਾ ਰੱਖਾ ਹੈ ਇਕਬਾਲ ਪਿਆਰ ਲੱਖੋ ਸ੍ਰੀ ਦਾ ਜੋ ਅਮਲ ਹੀ ਨਹੀਂ ਇਹ ਕੁਰਾਨ ਉੱਪਰ ਭਰੋਸਾ ਹੀ ਇਹ ਕੁਰਾਨ ਦੀ ਕਸਮ ਉੱਪਰ ਐਤਬਾਰ ਹੀ ਨਹੀਂ ਤੇ ਫਿਰ ਕਿਤਨੀਆਂ ਵੀ ਕਸਮਾਂ ਚੁੱਕੀ ਜਾਈਏ ਕਿਤਨੀਆਂ ਵੀ ਕਸਮਾਂ ਖਾਈ ਜਾਈਏ ਆਖਿਰ ਉਹਨਾਂ ਲੋਕਾਂ ਨੇ ਕੌਮ ਨੂੰ ਜਲੀਲ ਕਰਨ ਵਿੱਚ ਵੀ ਤੇ ਆਪਣਾ ਪੂਰਾ ਹਿੱਸਾ ਪਾਇਆ ਜਿਹੜੇ ਸ੍ਰੀ ਅਕਾਲ ਤਖ਼ਤ ਸਾਹਿਬ ਉੱਪਰ ਅਰਦਾਸਾਂ ਕਰਕੇ ਬਦਲ ਜਾਂਦੇ ਰਹੇ ਵਰਤ ਛੱਡਦੇ ਰਹੇ ਕਿ ਅਸੀਂ ਉਹਨਾਂ ਨੂੰ ਔਰੰਗਜ਼ੇਬ ਦੀਆਂ ਕਸਮਾਂ ਵਾਲੇ ਨਹੀਂ ਕਹਾਂਗੇ ਉਹਨਾਂ ਦੀਆਂ ਅਰਦਾਸਾਂ ਵੀ ਤਾਂ ਔਰੰਗਜ਼ੇਬ ਦੀਆਂ ਕਸਮਾਂ ਵਰਗੀਆਂ ਹੀ ਸਨ ਜਿਹੜੀਆਂ ਸਫਲ ਨਾ ਹੋ ਸਕੀਆਂ ਮਨਜ਼ੂਰ ਨਾ ਹੋ ਸਕੀਆਂ ਪ੍ਰਵਾਨ ਨਾ ਹੋ ਸਕੀਆਂ ਤੋ ਹਜ਼ੂਰ ਇੱਥੇ ਕਹਿ ਰਹੇ ਨੇ ਜਿਹੜਾ ਵੀ ਕੋਈ ਮਨੁੱਖ ਤੇਰੇ ਕੌਲ ਬਚਨਾਂ ਦੇ ਉੱਪਰ ਵਿਸ਼ਵਾਸ ਕਰਕੇ ਭਰੋਸਾ ਕਰਕੇ ਤੇ ਫਿਰ ਤੇਰੀ ਕੁਰਾਨ ਦੇ ਨਾਮ ਉੱਪਰ ਚੁੱਕੀ ਹੋਈ ਕਸਮ ਦੇ ਉੱਪਰ ਐਤਬਾਰ ਕਰਦਾ ਕਸਮ ਦੇ ਉੱਪਰ ਭਰੋਸਾ ਕਰਦਾ ਯਕੀਨ ਕਰਦਾ ਹੈ ਫਿਰ ਉਹਦਾ ਨਾਲ ਕੀ ਹੁੰਦਾ ਫਿਰ ਹਮਾ ਰੋਜ਼ ਆਖਿਰ ਸਵਾਦ ਮਰਦ ਖੁਆਰ ਬੇਸ਼ਾਂ ਕੋ ਮਰਦ ਹੀ ਕਿਉਂ ਨਾ ਹੋਵੇ ਬਹਾਦਰ ਹੀ ਕਿਉਂ ਨਾ ਹੋਵੇ ਸ਼ੂਰਵੀਰ ਹੀ ਕਿਉਂ ਨਾ ਹੋਵੇ ਪਿਆਰ ਲੱਖੋ ਸ੍ਰੀ ਵਾਹ ਥੋੜਾ ਜਿਹਾ ਜੰਗਨਾਮੇ ਦੀ ਇੱਥੇ ਮਿਸਾਲ ਜ਼ਰੂਰ ਦੇਣੀ ਚਾਹਾਂਗਾ ਜਿਸ ਦੇ ਸੰਬੰਧ ਵਿੱਚ ਤੁਹਾਡੇ ਲੀਡਰ ਕੀ ਕਰਦੇ ਰਹੇ ਨੇ ਤੁਹਾਡੇ ਆਗੂ ਕੀ ਕਰਦੇ ਰਹੇ ਸਿਰਫ ਹੁਣ ਵਾਲਿਆਂ ਦੀ ਬਾਤ ਵੀ ਨਹੀਂ ਇਸ ਤੋਂ ਪਹਿਲਾਂ ਵੀ ਜੇ ਸਹੀ ਉਹਨਾਂ ਦੀ ਜ਼ਿੰਦਗੀ ਦੇਖਣੀ ਹੋਵੇ ਉਹਨਾਂ ਦੇ ਕਰਮ ਦੇਖਣੇ ਹੋਣ ਉਹਨਾਂ ਦੀ ਨੀਚਤਾਈ ਦੇਖਣੀ ਹੋਵੇ ਤੇ ਜ਼ਰੂਰ ਘਨਿੰਗਮ ਦਾ ਲਿਖਿਆ ਹੋਇਆ ਸਿੱਖ ਇਤਿਹਾਸ ਪੜਿਆ ਕਰੋ ਪਿਆਲਾ ਖੋ ਸ੍ਰੀ ਵਾਹ ਤੇ ਜੇ ਉਹ ਨਹੀਂ ਪੜ੍ਹਨਾ ਤੇ ਫਿਰ ਜੰਗਨਾਮਾ ਸ਼ਾਹ ਮੁਹੰਮਦ ਜ਼ਰੂਰ ਪੜ੍ਹ ਲੈਣਾ ਚਾਹੀਦਾ ਕਹਿੰਦੇ ਘਨਿੰਗਮ ਤਾਂ ਕਹਿੰਦੇ ਨੇ ਜਦੋਂ ਸਿੰਘ ਜੂਝ ਰਹੇ ਸਨ ਜਦੋਂ ਉਹ ਆਪਣੇ ਰਾਜ ਕਾਜ ਜਿਸ ਨੂੰ ਉਹ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਬਖਸ਼ਿਸ਼ ਸਮਝਦੇ ਸਨ ਉਹਦੀ ਰੱਖਿਆ ਲਈ ਉਹਦੀ ਹਿਫਾਜ਼ਤ ਲਈ ਉਹ ਆਪਣੇ ਸਿਰ ਦੇ ਰਹੇ ਸਨ ਆਪਣੀਆਂ ਜਿੰਦਾਂ ਕੁਰਬਾਨ ਕਰ ਰਹੇ ਸਨ ਜਾਨਾਂ ਅਰਪਣ ਕਰ ਰਹੇ ਸਨ ਤਾਂ ਉਸ ਮੌਕੇ ਤੇ ਜੋ ਕੁਝ ਉਹਨਾਂ ਦੇ ਆਗੂਆਂ ਨੇ ਕੀਤਾ ਜੋ ਕੁਝ ਅੰਗਰੇਜ਼ਾਂ ਨੇ ਕੀਤਾ ਸਿਰਫ ਉਹਨੂੰ ਲੋਕਾਂ ਦੇ ਸਾਹਮਣੇ ਰੱਖਣ ਵਾਸਤੇ ਮੈਂ ਆਪਣੀ ਜ਼ਿੰਦਗੀ ਕਾਇਮ ਰੱਖਣ ਦਾ ਯਤਨ ਕੀਤਾ ਹੈ ਵਰਨਾ ਉਹਨਾਂ ਦੇ ਸਿਦਕ ਨੂੰ ਦੇਖ ਕੇ ਉਹਨਾਂ ਦੇ ਯੁੱਧ ਆਪਣੇ ਧਰਮ ਆਪਣੇ ਦੇਸ਼ ਆਪਣੇ ਰਾਜ ਪਿਆਰ ਨੂੰ ਦੇਖ ਕੇ ਕਨਿੰਗਮ ਕਹਿੰਦਾ ਹੈ ਮੈਂ ਸਿਪਾਹੀ ਤੇ ਅੰਗਰੇਜ਼ ਸਾਂ ਪਰ ਦਿਲ ਕਰਦਾ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘਾਂ ਦੀ ਲਾਈਨ ਵਿੱਚ ਖਲੋ ਕੇ ਮੈਂ ਵੀ ਸ਼ਹੀਦ ਹੋ ਜਾਵਾਂ ਪਿਆਲਾ ਖੋ ਸ੍ਰੀ ਵਾਹ ਪਰ ਕਹਿੰਦੇ ਨੇ ਮੈਂ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਸਾਂ ਅੰਗਰੇਜ਼ਾਂ ਨੇ ਜਿੱਤ ਕਿਸ ਪ੍ਰਕਾਰ ਪ੍ਰਾਪਤ ਕੀਤੀ ਔਰ ਸਿੱਖ ਆਗੂਆਂ ਨੇ ਇਸ ਤਰੀਕੇ ਨਾਲ ਪੰਜਾਬ ਦੇ ਲੋਕਾਂ ਦੇ ਨਾਲ ਲਾਹੌਰ ਦੇ ਪ੍ਰਬੰਧ ਰਾਜ ਦਰਬਾਰ ਦੇ ਨਾਲ ਕਿਹੜੇ ਕਿਹੜੇ ਧੋਖੇ ਕੀਤੇ ਨੇ ਸਿਰਫ ਮੈਂ ਲੋਕਾਂ ਨੂੰ ਦੱਸਣ ਵਾਸਤੇ ਇਹ ਕਲਮ ਬੰਦ ਅਕਸਰ ਕਰ ਰਿਹਾ ਹਾਂ ਪਿਆਰ ਲੱਖੋ ਸ੍ਰੀ ਵਾਹ ਇੱਕ ਪਾਸੇ ਜੰਗਨਾਮੇ ਦਾ ਕਰਤਾ ਸ਼ਾਹ ਮੁਹੰਮਦ ਕਹਿੰਦਾ ਸ਼ਾਮ ਸਿੰਘ ਸਰਦਾਰ ਅਟਾਰੀ ਵਾਲੇ ਹੱਲੇ ਤਿੰਨ ਫਰੰਗੀ ਦੇ ਮੋੜ ਦਿੱਤੇ ਸ਼ਾਹ ਮੁਹੰਮਦ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਖੂਨ ਨਿਚੋੜ ਦਿੱਤੇ ਜੰਗਨਾਮਾ ਸ਼ਾਹ ਮੁਹੰਮਦ ਤੇ ਫਿਰ ਉਹ ਅਫਸੋਸ ਨਾਲ ਕਹਿੰਦਾ ਜਿੱਤ ਤਾਂ ਪ੍ਰਾਪਤ ਹੋ ਗਈ ਤੁਸੀਂ ਅੰਦਾਜ਼ਾ ਲਗਾਓ ਫਿਰੋਜ਼ਪੁਰ ਤੋਂ ਲੈ ਕੇ ਲੁਧਿਆਣੇ ਤੋਂ ਅੱਗੇ ਅੰਗਰੇਜ਼ ਫੌਜਾਂ ਪਿੱਛੇ ਆ ਗਈਆਂ ਸਨ ਕਿਤਨਾ ਇਹ ਫਾਸਲਾ ਹੈ ਘੱਟ ਤੋਂ ਘੱਟ 20 ਮਾਈਲ ਦਾ ਏਰੀਆ ਲੰਬਾਈ ਚੌੜਾਈ ਦੇ ਹਿਸਾਬ ਵਿਚ ਤੇ ਹੋਰ ਵੀ ਜ਼ਿਆਦਾ ਹੋ ਜਾਂਦਾ। ਅੰਗਰੇਜ਼ ਫੌਜਾਂ ਮਾਤ ਖਾ ਕੇ ਇੰਨੀਆਂ ਪਿੱਛੇ ਆ ਗਈਆਂ ਸਨ, ਪਰ ਕਹਿੰਦੇ ਨੇ ਇੱਕ ਰਣਜੀਤ ਸਿੰਘ ਉਹਨਾਂ ਵਿਚ ਨਹੀਂ ਸੀ। ਚੱਲ ਲੱਖੋ ਸ੍ਰੀ ਵਾਹ, ਇੱਕ ਰਣਜੀਤ ਸਿੰਘ ਉਹਨਾਂ ਵਿਚ ਮੌਜੂਦ ਨਹੀਂ ਸੀ, ਇੱਕ ਸ਼ਾਮ ਸਿੰਘ ਉਹਨਾਂ ਦਾ ਦੀ ਅਗਵਾਈ ਨਹੀਂ ਸੀ ਕਰ ਰਿਹਾ, ਇੱਕ ਹਰੀ ਸਿੰਘ ਨਲਵੇ ਦੀ ਕਮਾਂਡ ਨਹੀਂ ਸੀ ਉਹਨਾਂ ਦੀ ਕਮਾਂਡ ਕਰ ਰਹੇ ਸਨ, ਚੇਤ ਸਿੰਘ, ਗੁਲਾਬ ਸਿੰਘ, ਤੇਜਾ ਸਿੰਘ, ਇਹ ਲੋਕ ਉਹਨਾਂ ਦੀ ਅਗਵਾਈ ਕਰ ਰਹੇ ਸਨ। ਤੇ ਜਿਹੜੇ ਚਾਹੁੰਦੇ ਸਨ ਕਿ ਇਹ ਫੌਜਾਂ ਜਿਹੜੀਆਂ ਹਮੇਸ਼ਾ ਜਿੱਤਦੀਆਂ ਰਹੀਆਂ ਨੇ ਅੱਜ ਜਿੱਤ ਕੇ ਨਾ ਜਾਣ, ਇਹਨਾਂ ਨੂੰ ਸ਼ਿਕਸਤ ਦਾ ਮੂੰਹ ਦੇਖਣਾ ਪਵੇ, ਜਿਹੜੇ ਆਜ਼ਾਦੀ ਦਾ ਨਾਮ ਲੈਂਦੇ ਨੇ ਇਹ ਹਮੇਸ਼ਾ ਗੁਲਾਮ ਹੋ ਜਾਣ। ਚਾਰ ਲੱਖੋ ਸ੍ਰੀ ਵਾਹ, ਜਿਹੜੇ ਕਿਸੇ ਦੀ ਈਨ ਨਹੀਂ ਮੰਨਦੇ, ਜੋ ਕਿਸੇ ਦੀ ਕਾਨ ਨਹੀਂ ਰੱਖਦੇ, ਕਾਨ ਨਾ ਕਾਹੂ ਕੀ ਇਹ ਰਾਖਤ, ਸ਼ਹਿਨ ਸ਼ਾਹ ਖੁਦ ਹੀ ਕੋ ਪਾਸਤ, ਅਵਰਨ ਕੋ ਸਭ ਜੀਵ ਚੁਰਾਸੀ, ਮਾਨਤ ਆਪ ਤਾਈ ਅਵਨਾਸ਼ੀ, ਪੰਥ ਪ੍ਰਕਾਸ਼, ਉਹ ਅੰਗਰੇਜ਼ਾਂ ਦੇ ਗੁਲਾਮ ਹੋ ਜਾਣ। ਇਸ ਵਾਸਤੇ ਉਹ ਕਹਿੰਦਾ ਸ਼ਾਹ ਮੁਹੰਮਦਾ ਇੱਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੀ। ਸ਼ਾਹ ਮੁਹੰਮਦ ਚਾਰ ਲੱਖੋ ਸ੍ਰੀ ਵਾਹ। ਤੋ ਹਜ਼ੂਰ ਇੱਥੇ ਕਹਿ ਰਹੇ ਨੇ ਬੇਸ਼ੱਕ ਮਰਦ ਵੀ ਕਿਉਂ ਨਾ ਹੋਵੇ। ਤੇ ਇੱਕ ਪੰਜਾਬੀ ਦੇ ਸ਼ਾਇਰ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਉਸ ਵਿਚਾਰਧਾਰਾ ਨੂੰ ਦਰਸਾਉਂਦਿਆਂ ਪੰਜਾਬੀ ਵਿੱਚ ਕੁਝ ਇਸ ਤਰ੍ਹਾਂ ਦੇ ਵੀ ਲਫ਼ਜ਼ ਕਹੇ ਨੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਮਝਾਇਆ ਸੀ, ਮਰਦ ਜੇ ਬਣੇਗਾ ਤੇ ਕਿਰਪਾਨ ਨਾਲ ਬਣੇਗਾ। ਮਰਦਾਂ ਦੀ ਜਨਮਦਾਤੀ ਸ਼ਮਸ਼ੀਰ ਹੈ, ਇਸੇ ਕਰਕੇ ਹੀ ਤੇ ਕਿਹਾ ਜਾਂਦਾ ਕਿ ਖਾਲਸਾ ਪੰਥ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਦੀ ਧਾਰ ਵਿੱਚੋਂ ਕੀਤੀ ਹੈ। ਇਹ ਖੰਡੇ ਦੀ ਧਾਰ ਵਿੱਚੋਂ ਪੈਦਾ ਹੋਇਆ। ਹਜ਼ੂਰ ਕਹਿੰਦੇ ਨੇ ਕਿ ਮਨੁੱਖ ਜੇ ਮਰਦ ਬਣਦਾ ਤਾਂ ਉਹ ਕਿਰਪਾਨ ਦੀ ਬਦੌਲਤ ਬਣਦਾ, ਜਿਸ ਤਰ੍ਹਾਂ ਦੁਨੀਆਂ ਵਿੱਚ ਕੋਈ ਵੀ ਮਹਾਨ ਸਪੂਤ ਹੋਇਆ ਜਿਸਨੇ ਇਨਸਾਨੀਅਤ ਦੀ ਸਿਖਰ ਸ਼ੋਹੀ ਹੈ, ਉਹਨੇ ਹਮੇਸ਼ਾ ਮਾਂ ਦੀ ਮਹਾਨਤਾ ਨੂੰ ਪ੍ਰਗਟਾਇਆ ਕਿ ਇਹ ਮੇਰੀ ਮਾਂ ਦੀ ਦੇਣ। ਇਬਰਾਹਿਮ ਲਿੰਕਨ ਤੋਂ ਜਦੋਂ ਕਿਸੇ ਨੇ ਪੁੱਛਿਆ ਸੀ ਕੱਲ ਤੂੰ ਮੋਤੀਆਂ ਦਾ ਮੁੰਡਾ ਸੈਂ, ਤੇਰਾ ਬਾਪ ਜੁੱਤੀਆਂ ਗੰਢ ਦਾ ਹੁੰਦਾ ਸੀ, ਤੂੰ ਇੱਕ ਮੋਚੀ ਦਾ ਜਮਿਆਰ ਦਾ ਬੇਟਾ ਹੈ, ਪਰ ਅੱਜ ਦੁਨੀਆਂ ਦੀ ਸਭ ਤੋਂ ਵੱਡੀ ਸ਼ਖਸੀਅਤ ਦੇ ਰੂਪ ਸਾਹਮਣੇ ਹੈ, ਇਹਦਾ ਰਾਜ ਕੀ ਹੈ, ਇਹਦਾ ਕਾਰਨ ਕੀ ਹੈ। ਉਹਨੇ ਇੱਕੋ ਗੱਲ ਕਹੀ ਸੀ, ਫਰਿਸ਼ਤਿਆਂ ਤੋਂ ਵੱਧ ਪਾਕੀਜ਼ਗੀ ਵਾਲੀ ਸੀਰਤ ਤੇ ਸੁਭਾਅ ਮੇਰੀ ਮਾਂ ਦੀ ਇਹ ਬਦੌਲਤ ਹੈ ਕਿ ਮੇਰੀ ਮਾਂ ਦਾ ਸਦਕਾ ਮੈਂ ਇਸ ਮਹਾਨਤਾ ਤੱਕ ਪਹੁੰਚਿਆ ਹਾਂ। ਜੋ ਕੁਝ ਵੀ ਤੁਸੀਂ ਦੇਖ ਰਹੇ ਹੋ ਇਹ ਮੇਰੀ ਮਾਂ ਦੀ ਦੇਣ ਹੈ। ਪਿਆਰ ਨਾਲ ਖੋ ਸ੍ਰੀ ਵਾਹ। ਕਹਿੰਦੇ ਨੇ ਪੁੱਤਰ ਸਪੁੱਤਰ ਤਾਂ ਜੇ ਬਣਦਾ ਹੈ ਤਾਂ ਮਾਂ ਦੀ ਦੇਣ, ਮਾਂ ਦੀ ਦਾਤ ਹੈ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਕਿ ਦੁਨੀਆਂ ਦੇ ਅੰਦਰ ਜੇ ਕਿਸੇ ਮਰਦ ਦੀ ਦੇਣ ਤੇ ਉਹ ਕਰਦ ਦੀ ਦੇਣ, ਉਹ ਕਿਰਪਾਨ ਦੀ ਦੇਣ। ਕਿਰਪਾਨ ਹੀ ਮਨੁੱਖ ਨੂੰ ਮਰਦ ਬਣਾਉਂਦੀ ਹੈ, ਕਿਰਪਾਨ ਹੀ ਮਨੁੱਖ ਨੂੰ ਜੂਝਣ ਵਾਲਾ ਮਰਦ ਬਣਾਉਣ ਵਿੱਚ ਸਫਲ ਹੁੰਦੀ ਹੈ। ਪਰ ਜੇ ਕਿਸੇ ਮਰਦ ਦੇ ਪਾਸ ਕਰਦ ਨਾ ਹੋਵੇ, ਕਿਰਪਾਨ ਨਾ ਹੋਵੇ, ਤੇ ਕਹਿੰਦੇ ਉਹ ਗਰਦ ਹੋ ਜਾਂਦਾ, ਉਹ ਮਿੱਟੀ ਹੋ ਜਾਂਦਾ, ਉਹ ਰਾਖ ਹੋ ਜਾਂਦਾ। ਮਰਦ ਕਰਦ ਬਿਨ ਗਰਦ, ਮਰਦ ਬਿਨ ਕਰਦ ਨਿਕੰਮੀ। ਹਰਸਾ ਸਿੰਘ ਚਾਤਰ ਪਿਆਰ ਲੱਖੋ ਸ੍ਰੀ ਵਾਹ। ਕਹਿੰਦੇ ਨੇ ਜਿਹੜਾ ਮਨੁੱਖ ਹੈ ਉਹਦੇ ਤੋਂ ਬਿਨਾ, ਕਿਰਪਾਨ ਤੋਂ ਬਿਨਾ ਮਰਦ ਨਿਕੰਮਾ ਹੋ ਜਾਂਦਾ, ਮਿੱਟੀ ਵਿੱਚ ਮਿਲ ਜਾਂਦਾ, ਖਾਕ ਹੋ ਜਾਂਦਾ। ਤੇ ਕਹਿੰਦੇ ਨੇ ਜੇ ਪਰ ਮਰਦ ਕਿਰਪਾਨ ਚੁੱਕਣ ਵਾਲਾ ਕੋਈ ਨਾ ਹੋਵੇ, ਜਿਸ ਨੂੰ ਕਿਰਪਾਨ ਚੁੱਕਣੀ ਨਾ ਆਵੇ, ਜਿਸ ਨੂੰ ਕਿਰਪਾਨ ਉਠਾਣੀ ਨਾ ਆਵੇ, ਤੇ ਕਹਿੰਦੇ ਨੇ ਫਿਰ ਕਿਰਪਾਨ ਦੇ ਜੌਹਰ ਵੀ ਲੋਕਾਂ ਦੇ ਸਾਹਮਣੇ ਨਜ਼ਰ ਨਹੀਂ ਆਉਂਦੇ, ਲੋਕ ਕਿਰਪਾਨ ਦੀ ਮਹਾਨਤਾ ਨੂੰ ਨਹੀਂ ਸਮਝਦੇ। ਗੁਰੂ ਜੀ ਦਾ ਹੀ ਆਪਣਾ ਕਥਨ ਹੈ ਜੋ ਵਾਰ ਚੰਡੀ ਵਿੱਚ ਆਪ ਨੇ ਸ਼ਰਵਣ ਕੀਤਾ ਹੈ, ਚਾਰੇ ਯੁਗ ਕਹਾਣੀ ਚੱਲਗ ਤੇਗ ਦੀ, ਚੰਡੀ ਦੀ ਵਾਰ ਦਸਮ ਗ੍ਰੰਥ। ਤਲਵਾਰ ਦੀ ਚਰਚਾ, ਤਲਵਾਰ ਦੀ ਕਹਾਣੀ ਚੌਂ ਯੁਗਾਂ ਵਿੱਚ ਹੀ ਕਾਇਮ ਹੈ, ਚੌਂ ਯੁਗਾਂ ਵਿੱਚ ਹੀ ਚੱਲਦੀ ਹੈ। ਕਿਰਪਾਨ ਦੀ ਮਹਾਨਤਾ ਹਮੇਸ਼ਾ ਹਰ ਸਮੇਂ ਕਾਇਮ ਰਹਿੰਦੀ ਹੈ। ਇਸੇ ਕਰਕੇ ਤੇ ਦਸ਼ਮੇਸ਼ ਪਿਤਾ ਜੀ ਨੇ ਕਿਹਾ ਸੀ, ਕਾਲ ਤੂੰ ਹੀ ਕਾਲੀ, ਤੂੰ ਹੀ ਤੇਗ ਅਣ ਤੀਰ, ਤੂੰ ਹੀ ਨਿਸ਼ਾਨੀ ਜੀਤ ਕੀ ਆਜ, ਤੂੰ ਹੀ ਜਗ ਬੀਰ। ਦਸਮ ਗ੍ਰੰਥ ਕਿਸ਼ਤਰ ਨਾਮ ਮਾਲਾ ਪੁਰਾਣ। ਬੇਨਤੀ ਕਰ ਰਿਹਾ ਸਾਂ ਕਿ ਕਿਰਪਾਨ ਜੇ ਕਿਸੇ ਮਨੁੱਖ ਦੇ ਹੱਥ ਨਾ ਆਵੇ, ਇਹਨੂੰ ਉਠਾਉਣ ਵਾਲਾ ਕੋਈ ਮਰਦ ਨਾ ਹੋਵੇ, ਤੇ ਫਿਰ ਇਸ ਕਰਦ ਦੀ ਸ਼ਾਨ ਕਿਰਪਾਨ ਦੀ ਮਹਾਨਤਾ ਲੋਕ ਨਹੀਂ ਸਮਝ ਸਕਦੇ, ਨਹੀਂ ਪਹਿਚਾਣ ਸਕਦੇ। ਦੁਨੀਆਂ ਦੇ ਲੋਕਾਂ ਨੇ ਦੇਖਿਆ ਕਿਰਪਾਨ ਦੀ ਮਹਾਨਤਾ ਨੂੰ, ਦੁਨੀਆਂ ਦੇ ਸਾਹਮਣੇ ਕਿਰਪਾਨ ਦੀ ਮਹਾਨਤਾ ਹੈ ਕਿ ਇੱਕ ਫੌਲਾਦ ਨਾਲੋਂ ਵੀ ਵੱਧ ਮਜ਼ਬੂਤ ਮਨੁੱਖ ਦੀ ਜੇ ਸਾਧਨਾ ਕੀਤੀ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾਨ ਨੇ, ਤੇ ਜੇ ਹਰਿਮੰਦਰ ਸਾਹਿਬ ਦੀ ਬੇਅਦਬੀ ਕਰਨ ਵਾਲੇ ਮਸਾ ਰੰਗੜ ਦਾ ਸਿਰ ਕਲਮ ਕੀਤਾ ਤੇ ਉਹ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਹੋਈ ਕਿਰਪਾਨ ਨੇ। ਖੂਬ ਸ੍ਰੀ ਵਾਹ, ਕਿਉਂਕਿ ਜਦੋਂ ਮਰਦ ਕਿਰਪਾਨ ਦੀ ਮੁੱਠ ਉੱਪਰ ਹੱਥ ਪਾਉਂਦਾ ਹੈ ਤਾਂ ਉਸ ਮੌਕੇ ਤੇ ਕਿਰਪਾਨ ਦੀ ਮਹਾਨਤਾ ਦੁਨੀਆਂ ਦੇ ਸਾਹਮਣੇ ਰੋਸ਼ਨ ਹੁੰਦੀ ਹੈ। ਇਸੇ ਕਰਕੇ ਹੀ ਤੇ ਕਾਜੀ ਨੂਰ ਮੁਹੰਮਦ ਇਹ ਗੱਲ ਕਹਿੰਦਾ ਹੈ ਕਿ ਇਹ ਕਾਫਿਰ ਜਦੋਂ ਆਪਣੇ ਹੱਥ ਵਿੱਚ ਕਿਰਪਾਨ ਉਠਾਉਂਦੇ ਨੇ ਤੇ ਫਿਰ ਕਹਿੰਦੇ ਨੇ ਹਿੰਦ ਤੋਂ ਲੈ ਕੇ ਸਿੰਧ ਤੱਕ ਸਾਰੇ ਦੇਸ਼ ਨੂੰ ਫਤਿਹ ਕਰਨ ਦਾ ਇਹ ਜੈਕਾਰਾ ਛੱਡਦੇ ਨੇ, ਇਹ ਨਾਰਾ ਮਾਰਦੇ ਨੇ ਪਿਆਰ ਨਾਲ ਖੂਬ ਸ੍ਰੀ ਵਾਹ। ਹਾਂ, ਇਹ ਮਹਾਨਤਾ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤੀ ਸੀ, ਜਿਸ ਦੀ ਤਾਰੀਫ ਜੰਗਨਾਮੇ ਵਿੱਚ ਕਾਜੀ ਨੂਰ ਮੁਹੰਮਦ ਕਹਿ ਰਹੇ ਨੇ ਕਿ ਇਹ ਕਾਫਿਰ ਜਦੋਂ ਆਪਣੇ ਹੱਥ ਵਿੱਚ ਕਿਰਪਾਨ ਪਕੜਦੇ ਨੇ ਉਠਾਉਂਦੇ ਨੇ ਤਾਂ ਹਿੰਦ ਤੋਂ ਲੈ ਕੇ ਸਿੰਧ ਤੱਕ ਸਾਰੇ ਦੇਸ਼ ਨੂੰ ਫਤਿਹ ਕਰਨ ਲਈ ਇਹ ਨਾਰਾ ਮਾਰਦੇ ਨੇ, ਇਹ ਜੈਕਾਰਾ ਮਾਰਦੇ ਨੇ, ਔਰ ਉਹਦੇ ਵਿੱਚ ਇਹਨਾਂ ਨੂੰ ਪੂਰੀ ਸਫਲਤਾ ਪ੍ਰਾਪਤ ਹੁੰਦੀ ਹੈ। ਪਿਆਰ ਨਾਲ ਖੂਬ ਸ੍ਰੀ ਵਾਹ। ਹਾਂ, ਕਿਰਪਾਨ ਕਹਿੰਦੇ ਨੇ ਜੇ ਕਾਹਰ ਆਦਮੀ ਹੋਵੇ, ਜੇ ਭਾਈ ਦਇਆ ਸਿੰਘ ਸਾਹਿਬ ਜੀ ਨੇ ਕਿਹਾ ਸੀ ਕਿ ਕਿਰਪਾਨ ਇਹ ਸ਼ਸਤਰ ਕਿਵੇਂ ਉਠਾਵਾਂਗੇ, ਇਹ ਸ਼ਸਤਰ ਕਿਵੇਂ ਪਕੜਾਂਗੇ, ਇਹ ਤੇ ਬਾਤ ਹੋ ਹੀ ਨਹੀਂ ਸਕਦੀ, ਇਹ ਤੇ ਚੱਲ ਹੀ ਨਹੀਂ ਸਕਦੀ। ਚੱਲ ਬਜ਼ੁਰਗਵਾਰ ਗਿਆਨੀ ਹਰਨਾਮ ਸਿੰਘ ਜੀ ਚਾਕਰ ਸਵੇਰੇ ਹੀ ਅਨਾਊਂਸਮੈਂਟ ਕਰ ਰਹੇ ਸਨ ਵੀ ਇਹ ਹਫ਼ਤਾ ਉਸ ਮਹਾਨ ਸ਼ਖਸੀਅਤ ਦੀ ਯਾਦ ਨੂੰ ਸਮਰਪਿਤ ਹੈ ਜਿਸ ਦੀ ਕਰਨੀ ਤੇ ਕਮਾਈ ਦਾ ਸਦਕਾ ਦੁਨੀਆਂ ਭਰ ਵਿੱਚ ਇੱਕ ਪਿੰਡ ਦਾ ਨਾਮ ਮਸ਼ਹੂਰ ਹੈ, ਪੰਥ ਰਤਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਾਂ ਵਾਲੇ। ਮੈਨੂੰ ਯਾਦ ਹੈ ਸਾਡੇ 63 ਦੀ ਗੱਲ ਹੈ ਜਾਂ 62 ਦੀ, ਕਲਕੱਤਾ ਗੁਰਦੁਆਰਾ ਜਗਤ ਸੁਧਾਰ ਵਿਖੇ ਉਧਰ ਉਸ ਮੌਕੇ ਤੇ ਪੂਰਬੀ ਪਾਕਿਸਤਾਨ ਵਿੱਚੋਂ ਕੁਝ ਹਿੰਦੂ ਸ਼ਰਨਾਰਥੀ ਆਏ ਜਿਨ੍ਹਾਂ ਨੂੰ ਕੋਈ ਸੰਭਾਲਦਾ ਨਹੀਂ ਸੀ, ਨਾ ਉਹਨਾਂ ਦੇ ਰੋਟੀ ਦਾ ਇੰਤਜ਼ਾਮ, ਨਾ ਉਹਨਾਂ ਦੇ ਮਕਾਨ ਦਾ ਕੋਈ ਇੰਤਜ਼ਾਮ ਹੁੰਦਾ ਸੀ, ਔਰ ਉਹ ਸਾਰੇ ਗੁਰਦੁਆਰੇ ਆਏ ਸਨ। ਸੋ ਜਿਸ ਵੇਲੇ ਲੰਗਰ ਵਰਤਣ ਲੱਗਾ ਤੇ ਉਹ ਬੰਗਾਲ ਦੇ ਹਿੰਦੂ ਸ਼ਰਨਾਰਥੀ ਲੰਗਰ ਛਕਣ ਵਾਸਤੇ ਪੰਗਤ ਵਿੱਚ ਬੈਠੇ, ਮਹਾਤਮਾ ਆਪ ਲੰਗਰ ਵਰਤਾਉਣ ਦੀ ਸੇਵਾ ਕਰ ਰਹੇ ਸਨ, ਔਰ ਸਾਗ ਮੱਕੀ ਦੀ ਰੋਟੀ ਤੇ ਉਹਦੇ ਨਾਲ ਖੁੱਲਾ ਘਿਓ ਜਿੰਨਾ ਵੀ ਕੋਈ ਵਿਦਿਆਰਥੀ ਛੱਕ ਸਕੇ। ਪਿਆਰ ਨਾਲ ਖੂਬ ਸ੍ਰੀ ਵਾਹ। ਕਦੇ ਕਦੇ ਤੇ ਬਹੁਤ ਕੁਝ ਮਿਲਦਾ ਹੁੰਦਾ ਸੀ ਪਰ ਬਹੁਤੀ ਵਾਰੀ ਫਾਕੇ ਕਢਾਕੇ ਹੀ ਹੁੰਦੇ ਸਨ। ਪਿਆਰ ਨਾਲ ਖੂਬ ਸ੍ਰੀ ਵਾਹ। ਬਹੁਤੀ ਵਾਰੀ ਫਾਕੇ ਕਢਾਕੇ ਹੁੰਦੇ ਸਨ ਪਰ ਕਿਉਂਕਿ ਇਹ ਕਲਕੱਤਾ ਸ਼ਹਿਰ ਸੀ, ਪੰਜਾਬ ਦੇ ਵੱਡੇ ਵੱਡੇ ਟਰਾਂਸਪੋਰਟਰ ਇੱਥੇ ਰਹਿੰਦੇ ਸਨ ਤੇ ਉਹ ਹੀ ਉਹਨਾਂ ਨੂੰ ਬੁਲਾਉਂਦੇ ਹੁੰਦੇ ਸਨ। ਇਸ ਲਈ ਸ਼ਾਮ ਦੇ ਮੌਕੇ ਤੇ ਸਾਗ ਉਹਦੇ ਨਾਲ ਘਿਓ ਤੇ ਬਾਅਦ ਵਿੱਚ ਦੁੱਧ ਅੱਧਾ ਅੱਧਾ ਕਿਲੋ ਜਾਂ ਅੱਧਾ ਅੱਧਾ ਸੇਰ ਜਿੰਨਾ ਕੋਈ ਵਿਦਿਆਰਥੀ ਪੀ ਸਕੇ। ਪਿਆਰ ਨਾਲ ਖੂਬ ਸ੍ਰੀ ਵਾਹ। ਮਿਲਦਾ ਹੁੰਦਾ ਸੋ ਜਿਸ ਵੇਲੇ ਪੰਗਤ ਵਿੱਚ ਬੈਠੇ ਮਹਾਤਮਾ ਆਪ ਵਰਤਾ ਰਹੇ ਸਨ, ਉਹਨਾਂ ਨੇ ਮੱਕੀ ਦੀ ਰੋਟੀ ਲੈ ਲਈ, ਸਾਗ ਵੀ ਲੈ ਲਿੱਤਾ, ਪਰ ਜਿਸ ਵੇਲੇ ਮਹਾਂਪੁਰਸ਼ ਆਪ ਆਪਣੇ ਹੱਥੀਂ ਘਿਓ ਪਾਉਣ ਲੱਗੇ ਤੇ ਉਹ ਕਹਿਣ, ਨਾ ਬਾਬਾ, ਹਮ ਇਤਨਾ ਘੀ ਨਹੀਂ ਖਾ ਸਕਤੇ, ਹਮ ਇਤਨਾ ਘੀ ਨਹੀਂ ਖਾ ਸਕਤੇ। ਮਹਾਤਮਾ ਨੇ ਦੇਹ ਪ੍ਰਵਾਤਾਂ ਨਾਲ ਫਿਰ ਵੀ ਇੱਕ ਕੜਛੀ ਪਾ ਦਿੱਤੀ ਪਰ ਉਹ ਦੁਬਾਰਾ ਫਿਰ ਆਏ। ਚੱਲ ਖੂਬ ਸ੍ਰੀ ਵਾਹ। ਉਹ ਦੁਬਾਰਾ ਪੰਗਤ ਵਿੱਚ ਵੀ ਜਿਸ ਨੇ ਵੀ ਹੋਰ ਘਿਓ ਲੈਣਾ ਘਿਓ ਛਕਣਾ ਹੈ ਉਹ ਹੋਰ ਘਿਓ ਲੈ ਸਕਦਾ। ਜਦੋਂ ਫਿਰ ਦੁਬਾਰਾ ਘਿਓ ਵਿੱਚ ਆਏ ਤਾਂ ਉਹ ਦੋਨਾਂ ਹੱਥ ਜੋੜ ਕੇ ਕਹਿੰਦੇ, ਅਰੇ ਬਾਬਾ, ਅਬ ਨਾ ਡਾਲਣਾ, ਹਮਾਰੇ ਸੇ ਇਤਨਾ ਘੀ ਹਜ਼ਮ ਨਹੀਂ ਹੋ ਸਕੇਗਾ, ਹਮ ਨਹੀਂ ਖਾ ਸਕੇਗਾ। ਮਹਾਤਮਾ ਬੜੇ ਪਿਆਰ ਨਾਲ ਕਹਿਣ ਲੱਗੇ, ਜੇ ਕੁਝ ਘਿਓ ਖਾਓ ਪੀਓ, ਦੁੱਧ ਪੀਓ, ਗੁਰੂ ਗੋਬਿੰਦ ਸਿੰਘ ਜੀ ਦਾ, ਗੁਰੂ ਨਾਨਕ ਦੇਵ ਜੀ ਦਾ ਲੰਗਰ ਛਕੋ ਤੇ ਫਿਰ ਤੁਹਾਨੂੰ ਕੋਈ ਧੱਕੇ ਮਾਰ ਕੇ ਤੁਹਾਡੇ ਦੇਸ਼ ਵਿੱਚੋਂ ਬਾਹਰ ਨਾ ਕੱਢ ਸਕੇ। ਪਰ ਇਹ ਤੇ ਤੁਹਾਡੀ ਪੁਰਾਣੀ ਆਦਤ ਰਹੀ ਹੈ, ਜਿਵੇਂ ਸਰਦਾਰ ਨੇ ਪੁੱਛਿਆ ਸੀ, ਤੁਹਾਡੀ ਬਹੂ ਖੋਹ ਲਈ, ਤੁਹਾਡੀ ਬੇਟੀ ਖੋਹ ਲਈ, ਦੱਸੋ ਖੋਹਣ ਵਾਲੇ ਕਿਤਨੇ ਸਨ ਜੀ? ਦੋ ਆਦਮੀ, ਦੋ ਪਠਾਨ ਸਨ ਖੋਹਣ ਵਾਲੇ। ਅਖੇ ਤੁਸੀਂ ਕਿਤਨੇ ਕਿਸੋ? ਅਖੇ ਜੀ ਅਸੀਂ 20-30 ਮੂਰਤੀਆਂ। ਚੱਲ ਖੂਬ ਸ੍ਰੀ ਵਾਹ। ਅਖੇ ਹਮ 20-30 ਮੂਰਤੀਆਂ, 20-30 ਮੂਰਤੀਆਂ। ਹਾਂ, ਇਹ ਤੇ ਉਦੋਂ ਦੀ ਗੱਲ ਸੀ ਅਸੀਂ ਵੀ ਮੂਰਤੀਆਂ ਵਾਂਗ ਹੀ ਬਣ ਗਏ ਸਾਂ। ਪਿਆਰ ਲੱਖੋ ਸ੍ਰੀ ਵਾ, ਬੁੱਤ ਬਣੇ ਬੈਠੇ ਹੈ, ਕੁਛ ਬਾਤ ਨਹੀਂ ਕਰਦੇ। ਅਸੀਂ ਵੀ ਬੁੱਤ ਬਣ ਗਏ ਸਾਂ। ਜੋ ਕਿਰਪਾਨ, ਜੋ ਸ਼ਸਤਰ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਦਿੱਤੇ ਸਨ, ਅਸੀਂ ਉਹਨਾਂ ਨੂੰ ਤਿਲਾਂਜਲੀ ਦੇ ਕੇ ਹੋਰ ਪਾਸੇ ਚੱਲ ਪਏ। ਪਿਆਰ ਲੱਖੋ ਸ੍ਰੀ ਵਾ। ਸੋ ਬੇਨਤੀ ਕੀਤੀ ਜਾ ਰਹੀ ਸੀ ਕਿ ਕਿਰਪਾਨ ਦੀ ਮਹਾਨਤਾ ਹੈ, ਪਰ ਕਿਰਪਾਨ ਨੂੰ ਮਹਾਨਤਾ ਗੁਰੂ ਦੇ ਬਲ ਦੁਆਰਾ ਕੋਈ ਮਰਦ ਹੀ ਦੇ ਸਕਦਾ। ਕੋਈ ਮਰਦ ਹੀ ਕਿਰਪਾਨ ਦੇ ਜੌਹਰ ਦੁਨੀਆਂ ਦੇ ਅੰਦਰ ਰੋਸ਼ਨ ਕਰ ਸਕਦਾ। ਔਰ ਦੁਨੀਆਂ ਨੇ ਤੱਕਿਆ ਕਿ ਕਿਸ ਤਰੀਕੇ ਨਾਲ ਕਿਰਪਾਨ ਆਪਣੀ ਕਰਾਮਾਤ ਦਾ ਪ੍ਰਗਟਾਓ ਕਰਦੀ ਹੈ। ਤੋ ਹਜ਼ੂਰ ਕਹਿੰਦੇ ਨੇ, ਜੇ ਸ਼ਸਤਰ ਨਾ ਹੋਵੇ, ਜੇ ਕਿਰਪਾਨ ਨਾ ਹੋਵੇ, ਭਾਵੇਂ ਕੋਈ ਮਰਦ ਹੀ ਕਿਉਂ ਨਾ ਹੋਵੇ, ਉਹ ਖੁਆਰ ਹੋਵੇਗਾ, ਉਹ ਮਰਦ ਗਰਦ ਬਣ ਜਾਵੇਗਾ। ਇਸੇ ਲਈ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਐਲਾਨ ਕੀਤਾ ਸੀ, ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੇ ਤਿਸ ਬਿਗੜੇ ਕਾਜ, ਤਾਂ ਤੇ ਭੋ ਖਾਲਸਾ ਸੁਣੀਏ ਹੈ, ਆਜੁਤ ਬਿਨਾ ਨਾ ਕਾਹੂ ਗਨੀਏ। ਪਿਆਰ ਲੱਖੋ ਸ੍ਰੀ ਵਾ। ਤਾਂ ਤੇ ਭੋ ਖਾਲਸਾ ਸੁਣੀਏ, ਆਜੁਤ ਬਿਨਾ ਨਾ ਕਾਹੂ ਗਮਨੀਏ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਹਜ਼ੂਰ ਕਹਿਣ ਲੱਗੇ ਕਿ ਸ਼ਸਤਰ ਜਿਹੜੇ ਨੇ ਇਹਨਾਂ ਦੇ ਅਧੀਨ ਰਾਜ ਹੁੰਦਾ। ਅੱਜ ਮਿਸਟਰ ਰੀਗਨ ਕਿਉਂ ਸਟਾਰ ਵਾਰ ਦੀ ਗੱਲ ਕਰਦੇ ਨੇ? ਬੜੀ ਮੁੱਦਤ ਤੋਂ ਬਾਅਦ ਉਹਨਾਂ ਨੇ ਰਸ਼ੀਆ ਦੇ ਲੋਕਾਂ ਦਾ ਭੈ ਅਮੈਰੀਕਨ ਲੋਕਾਂ ਦੇ ਦਿਲ ਦਿਮਾਗ ਤੋਂ ਉਤਾਰ ਦਿੱਤਾ। ਉਹ ਜਿਹੜਾ ਖੌਫ ਸੀ ਰਸ਼ੀਅਨ ਲੋਕਾਂ ਦਾ, ਉਹ ਅਮੈਰੀਕਨ ਲੋਕਾਂ ਦੇ ਸਿਰਾਂ ਤੋਂ ਉਹ ਰਸ਼ੀਅਨ ਭੂਤ ਉਤਾਰ ਦਿੱਤਾ। ਕਾਰਨ ਕੀ ਹੈ ਕਿ ਉਹਨਾਂ ਨੇ ਸ਼ਸਤਰਾਂ ਨੂੰ ਤਰਜੀਹ ਦਿੱਤੀ ਹੈ। ਵਕਤ ਨਾਲ, ਸਮੇਂ ਦੇ ਨਾਲ ਉਹਨਾਂ ਨੇ ਸ਼ਸਤਰਾਂ ਵਿੱਚ ਸਫਲਤਾ ਪ੍ਰਾਪਤ ਕੀਤੀ ਹੈ। ਅੱਜ ਦੇ ਰਸ਼ੀਅਨ ਲੋਕ ਖਮ ਖਾਂਦੇ ਨੇ ਇਸੇ ਕਾਰਨ ਕਿ ਅਮੈਰੀਕਾ ਉਹਦੇ ਤੋਂ ਬਹੁਤ ਅੱਗੇ ਚਲਾ ਗਿਆ। ਪਿਆਰ ਲੱਖੋ ਸ੍ਰੀ ਵਾ। ਇਸ ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਅੱਜ ਤੋਂ 300 ਸਾਲ ਤੋਂ ਵੀ ਵੱਧ ਸਮਾਂ ਪਹਿਲਾਂ ਕਹਿ ਰਹੇ ਨੇ, ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੇ ਤਿਸ ਵਿਗੜੇ ਕਾਜ, ਤਾਂ ਤੇ ਭੋ ਖਾਲਸਾ ਸੁਣੀਏ, ਆਜ ਬਿਨਾ ਨਾ ਕਾਹੂ ਗਮਨੀਏ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ। ਤੋ ਮਰਦ ਖੁਆਰ ਹੁੰਦਾ ਜੇ ਉਹਦੇ ਪਾਸ ਸ਼ਸਤਰ ਨਾ ਹੋ, ਜੇ ਉਸਦੇ ਪਾਸ ਕਿਰਪਾਨ ਨਾ ਹੋਵੇ। ਤੋ ਕਿਰਪਾਨ ਤੋਂ ਬਿਨਾ ਹਜ਼ੂਰ ਕਹਿੰਦੇ ਨੇ, ਮਰਦ ਕਰਦ ਬਿਨ ਗਰਦ, ਮਰਦ ਬਿਨ ਕਰਦ ਨਿਕੰਮੀ। ਤੋ ਮਰਦ ਜਿਹੜੇ ਨੇ ਉਹ ਆਪਣੀਆਂ ਕੌਮਾਂ, ਆਪਣੇ ਦੇਸ਼, ਆਪਣੇ ਧਰਮ ਦੇ ਨੀਚੇ ਜੇ ਥੰਮੀ ਦਿੰਦੇ ਨੇ, ਸਹਾਰਾ ਦਿੰਦੇ ਨੇ, ਤੇ ਕਿਰਪਾਨਾਂ ਦਾ ਦਿੰਦੇ ਨੇ, ਜਾਂ ਫਿਰ ਆਪਣੀਆਂ ਜਾਨਾਂ ਦਾ। ਪਿਆਰ ਲੱਖੋ ਸ੍ਰੀ ਵਾ। ਤੋ ਹਜ਼ੂਰ ਕਹਿੰਦੇ ਨੇ, ਇਹ ਠੀਕ ਹੈ ਕਿ ਭਾਵੇਂ ਕੋਈ ਮਨੁੱਖ ਮਰਦ ਹੀ ਹੋਵੇ, ਬੇਸ਼ੱਕ ਹਮਾ ਰੋਜ਼ ਆਖਿਰ ਸ਼ਵੰਤ ਮਰਦ ਖੁਆਰ, ਜਿਹੜਾ ਵੀ ਕੋਈ ਆਦਮੀ ਤੇਰੇ ਬਚਨਾਂ ਤੇ, ਤੇਰੇ ਕੌਲ ਤੇ, ਤੇਰੇ ਇਕਰਾਰ ਤੇ ਭਰੋਸਾ ਕਰਕੇ ਕੁਰਾਨ ਦੀਆਂ ਕਸਮਾਂ ਸੁਗੰਧਾਂ ਦੇ ਉੱਪਰ ਐਤਵਾਰ ਕਰ ਲਵੇ, ਬੇਸ਼ੱਕ ਉਹ ਮਰਦ ਮਨੁੱਖ ਕਿਉਂ ਨਾ ਹੋਵੇ, ਫਿਰ ਵੀ ਹਮਾ ਰੋਜ਼ ਉਸੇ ਦਿਨ ਤੋਂ, ਹਮਾ ਰੋਜ਼ ਉਸੇ ਦਿਨ ਤੋਂ, ਉਹ ਜਿਹੜਾ ਮਰਦ ਹੈ, ਉਹ ਜਿਹੜਾ ਬਹਾਦਰ ਹੈ, ਉਹ ਜਿਹੜਾ ਸ਼ੂਰਵੀਰ ਹੈ, ਅਖੀਰ ਨੂੰ ਉਹ ਖੁਆਰ ਹੀ ਹੋਵੇਗਾ। ਆਖਿਰ ਅਖੀਰ ਨੂੰ ਓੜਕ ਨੂੰ ਉਸੇ ਦਿਨ ਤੋਂ ਲੈ ਕੇ ਉਹ ਮਰਦ, ਉਹ ਬਹਾਦਰ ਸ਼ੂਰਵੀਰ ਜਿਹੜਾ ਹੈ, ਉਹ ਕਹਿੰਦੇ ਨੇ ਖੁਆਰ ਹੋਵੇਗਾ। ਉਹਨੂੰ ਖੁਆਰੀ ਦਾ ਮੂੰਹ ਦੇਖਣਾ ਪਵੇਗਾ, ਉਹਨੂੰ ਖੁਆਰੀ ਦਾ ਸਾਹਮਣਾ ਕਰਨਾ ਪਵੇਗਾ। ਅਸੀਂ ਰੋਜ਼ ਪੜ੍ਹਦੇ ਹਾਂ, ਖੁਆਰ ਹੋਏ ਸਭ ਮਿਲੇਂਗੇ, ਬਚੇ ਸ਼ਰਨ ਜੋ ਹੋਏ, ਪਰ ਮਿਲਣ ਦਾ ਯਤਨ ਨਹੀਂ ਕਰਦੇ। ਪਿਆਰ ਲੱਖੋ ਸ੍ਰੀ ਵਾ। ਪੜ੍ਹਦੇ ਰੋਜ਼ ਹਾਂ ਤੇ ਪੜ੍ਹਦੇ ਵੀ ਮਾਲਕ ਦੇ ਸਾਹਮਣੇ, ਪਰ ਮਿਲਣ ਦਾ ਯਤਨ ਨਹੀਂ ਕਰਦੇ, ਮਿਲਣ ਦੀ ਕੋਸ਼ਿਸ਼ ਨਹੀਂ ਕਰਦੇ। ਵੱਖਰੇ ਵੱਖਰੇ ਸਾਡੇ ਯਤਨ ਨੇ, ਵੱਖਰੀ ਵੱਖਰੀ ਸਾਡੀ ਵਿਚਾਰਧਾਰਾ ਹੈ। ਜਦੋਂ ਕਿ ਨਾਨਕ ਸਤਿਗੁਰ ਐਸਾ ਜਾਣੀਏ ਜੋ ਸਭ ਸਹਿ ਲੈ ਮਿਲਾਏ ਜੀਓ। ਸ੍ਰੀ ਰਾਗ ਮਹੱਲਾ ਪਹਿਲਾ ਅਸਪਰੀਆ। ਗੁਰੂ ਨਾਨਕ ਦੇਵ ਜੀ ਦਾ ਹੀ ਇਹ ਕਥਨ ਹੈ। ਇਹ ਨਾਨਕ ਗੁਰੂ ਤੇ ਐਸਾ ਹੈ ਜੇਸੀ ਕਿਸੇ ਮਨੁੱਖ ਨਾਲ ਨਫ਼ਰਤ ਨਹੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾ ਕਿਸੇ ਹਿੰਦੂ ਨਾਲ ਨਫ਼ਰਤ ਕੀਤੀ, ਨਾ ਕਿਸੇ ਮੁਸਲਮਾਨ ਨਾਲ ਨਫ਼ਰਤ ਕੀਤੀ। ਚਾਰ ਲੱਖੋ ਸ੍ਰੀ ਵਾ। ਉਹਨਾਂ ਨੇ ਜੇ ਨਫ਼ਰਤ ਕੀਤੀ, ਇੱਕ ਪਾਸੇ ਉਹ ਹਿੰਦੂ ਧਰਮ ਦੀ ਰੱਖਿਆ ਵਾਸਤੇ ਆਪਣੇ ਪਿਤਾ ਨੂੰ ਕੁਰਬਾਨ ਕਰਦੇ ਨੇ, ਤੇ ਉਹਨਾਂ ਦੀ ਇਸ ਕੁਰਬਾਨੀ ਤੇ ਸ਼ਹਾਦਤ ਨੂੰ ਅੱਖੀ ਦੇਖਣ ਵਾਲਾ ਸੈਨਾਪਤ ਕਹਿੰਦਾ, ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, करम धर्म की जिन पत राखी अटल करी कल युग में साखी श्री गुरु शोभा पहला अध्याय सेना पत्या लखो श्री वाह। ते फिर कहंदे ने जदों कोई चंगा काम करे अपने परिवार नु हर कोई प्रतपालदा है, अपने बच्चियां नु हर मां लोहरी देंदी है, हर मां खाना खवांदी है, पर उस मां दी चर्चा है जेड़ी किसी यतीम नु भी खाना खवा दे, जेड़ी किसी यतीम बच्चे नु भी अपना बेटा समझ के गले लगा लवे। लोग कहंदे ने हां एदे विच मां वाला दिल है, आखिर मां जू होई। इसे ही तरह जेड़ा कोई अपने कौम ले अपने देश ले अपने वास्ते कम करता है दुनिया विच ओदी चंगाई दी थोड़ी तारीफ हुंदी है। लोग कहंदे ने नेक इंसान है, पर जदों कोई दूसरियां वास्ते जूझ जांदा है दूसरियां तो अपना आप लुटा देंदा है फिर सारी दुनिया विच ओदा जय जयकार हुंदा है। गुरु तेग बहादुर जी महाराज ने कुछ अजिहा उपकार ही कीता सी जिस दे संबंध विच सेनापद कहंदे ने सगल सृष्ट तां का जस पयो, क्यों सारी सृष्टि विच क्यों उन्हां दा जस होया। गुरु गोबिंद सिंह जी महाराज के कहंदे ने अगे भी है सब जग पयो, अगे पढ़ो है सब जग पयो जय जय जय सुर लोक। अगली दुनिया विच देवत्यां विच तिन्हां लोकां विच गुरु तेग बहादुर जी दा जय जयकार, तिन्हां लोकां विच उन्हां दे उपकार दी शलाघा, क्यों उन्हां दा जस होया। सगल सृष्ट तां का जस पयो, क्योंकि उन्हां ने कर्म धर्म अपना नहीं मुसलमाना दा नहीं किसे श्रद्धालु दा नहीं कर्म धर्म हिंदुआ ने रख लियो। श्री गुरु शोभा सेना पत्या लखो श्री वाह। एक पासे ओ हिंदू धर्म दी रख्या लई अपने पिता नू कुर्बान करदे ने, ए वखरी गल है कि कुछ लोग एहसान फरामोश हो जांदे ने और ओ सब समाजां विचों मिलणगे, सब देशां विचों मिलणगे, सब मुल्कां विचों मिलणगे, हर कौम विचों एहसान फरामोश लोग मिलणगे। हालांकि सियाने लोगां दा भी एक खूबी हुंदी है, विशेषता हुंदी है। इसे करके उर्दू दे आलम ने कहा सी, ऐ उत उपदेशक जो कुछ भी तू चाहना मैनू कह सकना, मेरे विच सारियां कमियां हो सकदियां ने, मेरे विच सारे गुनाह जरूर हो सकते ने, वरना मैं सब कुछ हूँ ऐ नासहे पर एहसान फरामोश ने। करना खो श्री वाह। जो भी तू आखे मैं वो कुछ हो सकता, पर एक गल ना कहो मैनू, मैं किसे दा कीता होया उपकार भुलांदा नहीं, वरना मैं सब कुछ हूँ नैसे है पर एहसान फरामोश नहीं, मैं एहसान भुलाण वाला नहीं। भावे कुछ लोग कहन ये पुरानियां गल्लां सन, पता नहीं होइया ने कि नहीं होइया, आ हुणे ही 83 विच ही काशी मठ दे जगत गुरु शंकराचार्य ने बड़ी दृढ़ता नाल जलंधर विच जिथों सारियां शरारतां पैदा हुंदियां ने, प्याला खो श्री वाह। उंज जलंधर शहर भी बड़ा अजीब है, जे लाहौर दी हिस्ट्री पढ़िए तां लहू दे नाल संबंधित, जे अमृतसर दे संबंध विच पढ़िए ते फिर अमृतसर सिफती दा घर है, पर जे जलंधर दी हिस्ट्री पढ़िए ते एक बड़ा पुराना एक दैंत होया जलोधर, प्याला खो श्री वाह। जलंधर एक दैंत दा नाम सी, उन्हें इस शहर नूं आबाद कीता सी, शायद इसे कारण इत्थे काफी शरारती अंसर रहंदे रहे ने, प्याला खो श्री वाह जलंधर। पर इसे जलंधर शहर विच उन्हां शरारती अंसरां दे इकट्ठ विच ही उन्हें एक गल कही सी, अज कोई मन्ने भावे ना कोई मन्ने पर गुरु गोबिंद सिंह जी ने अपने पिता नूं अपने पुत्रां नूं दे अपने अनगिनत सिखां नूं जे कुर्बान कीता ते सिर्फ हिंदू धर्म दी रक्षा वास्ते कुर्बान कीता, प्याला खो श्री वाह। स्वामी शंकराचार्य निरंजन देव काची मठ दे जेड़े शंकराचार्य ने, प्याला खो श्री वाह। अज कोई मन्ने भावे ना कोई मन्ने पर वो कहंदे ने, मैं ये गल कहंदा हां कि गुरु गोबिंद सिंह जी ने सारा कुछ जे कुर्बान कीता ते इस हिंदू धर्म दी रक्षा वास्ते ही सारा कुछ कुर्बान कीता। एक पास पासे वो अपना सारा कुछ कुर्बान कर रहे ने इस धर्म दी रक्षा वास्ते, दूसरे पासे राजपूत राजियां दा वो विरोध भी ते करदे ने, प्यार लखो श्री। राजपूत राजियां दा विरोध भी करदे ने, एक पासे वो औरंगजेब दे विरुद्ध शस्त्र उठाण दी सिखां नूं प्रेरणा देंदे ने, ते दूसरे पासे वीर भीखम शाह नूं ने उहनां नूं किस रूप विच दिखाया, ਇਹ ਸਾਡੇ ਸਾਹਮਣੇ ਹੀ ਹੈ। ਤੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਦਸ਼ਮੇਸ਼ ਪਿਤਾ ਜੀ ਮਹਾਰਾਜ ਕਹਿੰਦੇ ਨੇ ਕਿ ਮਨੁੱਖ ਓਹੋ ਹੀ ਮਾੜਾ, ਓਹੋ ਹੀ ਨਿੰਦਿਆ ਤੇ ਨਫ਼ਰਤ ਕਰਨ ਯੋਗ ਏ ਜਿਸ ਮਨੁੱਖ ਦੀ ਜ਼ਬਾਨ ਤੇ ਕੁਝ ਹੋਰ ਹੋਵੇ, ਹਿਰਦੇ ਤੇ ਕੁਝ ਹੋਰ ਹੋਵੇ। ਜਿਹੜਾ ਬਾਹਰੋਂ ਲੋਕਾਂ ਦੇ ਸਾਹਮਣੇ ਆਪਣੇ ਆਪ ਨੂੰ ਧਰਮੀ ਸਾਬਤ ਕਰਨ ਦੀ ਕੋਸ਼ਿਸ਼ ਕਰੇ ਪਰ ਵਾਸਤ ਵਿੱਚ ਉਹ ਧਰਮੀ ਨਾ ਹੋਵੇ, ਪਿਆਲਾ ਖੋ ਸ੍ਰੀ ਵਾ ਕਹਿੰਦੇ ਨੇ ਅੰਦਰੋਂ ਉਹ ਧਰਮੀ ਨਾ ਹੋਵੇ ਅਸਲੀਅਤ ਵਿੱਚ। ਉਂਝ ਮੌਲਾਨਾ ਆਜ਼ਾਦ ਦਾ ਇੱਕ ਸੈਂਟੈਂਸ ਕਹਿ ਕੇ ਮੈਂ ਵਿਚਾਰ ਸਮਾਪਤ ਕਰਦਾ ਹਾਂ, ਸਮੇਂ ਦੀ ਜ਼ਿਆਦਾ ਉਲੰਘਣਾ ਨਾ ਕਰਾਂ। ਮੌਲਾਨਾ ਆਜ਼ਾਦ ਨੇ ਇੱਕ ਗੱਲ ਕਹੀ ਸੀ ਕਿ ਹਿੰਦੁਸਤਾਨ ਦੀ ਜਾਂ ਏਸ਼ੀਆ ਦੀ ਸਿਆਸਤ ਬੜੀ ਅਜੀਬ ਤਰੀਕੇ ਦੀ ਹੈ। ਅੱਜ ਤੋਂ ਪਹਿਲਾਂ ਕਿਤਨਾ ਸਮਾਂ ਪਹਿਲਾਂ ਉਹਨੇ ਗੱਲ ਕਹੀ ਸੀ, ਉਹਨੇ ਕਿਹਾ ਏਸ਼ੀਆ ਦੀ ਸਿਆਸਤ ਬੜੀ ਅਜੀਬ ਕਿਸਮ ਦੀ ਹੈ ਕਿ ਇਸ ਦੇਸ਼ ਵਿੱਚ ਸਿਆਸਤ ਜਿਹੜੀ ਏ ਉਹ ਧਰਮ ਦੇ ਨਾਮ ਉੱਪਰ ਚਲਾਈ ਗਈ ਹੈ, ਧਰਮ ਦੇ ਨਾਮ ਉੱਪਰ। ਮੌਲਾਨਾ ਕਹਿੰਦਾ ਕਿ ਇਸ ਏਸ਼ੀਆ ਵਿੱਚ ਕਹਿੰਦੇ ਨੇ ਸਿਆਸੀ ਜਦੋਂ ਜਹਿਦ ਸ਼ੁਰੂ ਹੋਈ ਏ ਪਰ ਜਦੋਂ ਕਿ ਜਿਹੜੇ ਸਿਆਸੀ ਲੋਕ ਸਨ ਨਾ ਤਾਂ ਉਹ ਇਸਲਾਮ ਨੂੰ ਸਮਝਦੇ ਸਨ ਨਾ ਕੁਰਾਨ ਨੂੰ ਸਮਝਦੇ ਸਨ। ਧਰਮ ਕੀ ਚੀਜ਼ ਹੁੰਦਾ ਉਹਨਾਂ ਦੀ ਜ਼ਿੰਦਗੀ ਵਿੱਚ ਨਹੀਂ ਸੀ। ਮੌਲਾਨਾ ਹੋਰ ਵੀ ਲਿਖਦੇ ਨੇ ਕਿ ਹਿੰਦੁਸਤਾਨ ਵਿੱਚ ਮੁਗਲ ਬਾਦਸ਼ਾਹਾਂ ਨੇ ਹੁਕਮਰਾਨਾਂ ਨੇ ਜਿਤਨਾ ਕਤਲੋ ਗਾਰਤ ਧਰਮ ਦੇ ਨਾਮ ਉੱਪਰ ਕੀਤਾ ਸ਼ਾਇਦ ਦੁਨੀਆਂ ਦੇ ਕਿਸੇ ਹਿੱਸੇ ਵਿੱਚ ਵੀ ਇਤਨਾ ਖੂਨ ਧਰਮ ਦੇ ਨਾਮ ਉੱਪਰ ਕਿਸੇ ਸਿਆਸੀ ਹੋਰ ਬੰਦੇ ਨੇ ਨਾ ਡੋਲਿਆ ਹੋਵੇ। ਲੱਖੋ ਸ੍ਰੀ ਵਾ ਕਹਿੰਦੇ ਨੇ ਪਰ ਧਰਮ ਦਾ ਇਸ ਚੀਜ਼ ਦੇ ਨਾਲ ਕੋਈ ਸੰਬੰਧ ਨਹੀਂ, ਕੋਈ ਵਿਚਾਰ ਨਹੀਂ। ਕਹਿੰਦੇ ਨੇ ਇਸਲਾਮ ਇੱਕ ਚਿੱਟੀ ਚਾਦਰ ਵਰਗਾ ਧਰਮ ਹੈ, ਸਫੇਦ ਸਾਫ਼ ਸਵੱਛ ਧਰਮ ਹੈ, ਪਰ ਜੋ ਕੁਝ ਮੁਸਲਮਾਨ ਬਾਦਸ਼ਾਹਾਂ ਨੇ ਧਰਮ ਦੇ ਨਾਮ ਉੱਪਰ ਝੂਠੀਆਂ ਕਸਮਾਂ ਚੁੱਕ ਕੇ ਕੀਤਾ ਹੈ ਉਹਨੇ ਇਸਲਾਮ ਨੂੰ ਨੀਵਾਂ ਕੀਤਾ ਹੈ। ਪਿਆਰ ਲੱਖੋ ਸ੍ਰੀ ਵਾ ਤੋ ਇਉਂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਕਤ ਦੇ ਬਾਦਸ਼ਾਹ ਨੂੰ ਜਿਸ ਨਾਲ ਜਿਸ ਨੇ ਉਹਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਹੈ, ਉਹਨਾਂ ਨੂੰ ਹਰ ਪੱਖ ਤੋਂ ਕਮਜ਼ੋਰ ਕਰਨ ਦਾ ਯਤਨ ਕੀਤਾ, ਪਰ ਉਧਰ ਦੂਸਰਾ ਇੱਕ ਪੱਖ ਹੈ ਜਿਵੇਂ ਕਿ ਮੰਗਲ ਕਵੀ ਨੇ ਕਿਹਾ ਉਹਨਾਂ ਦੇ ਇਸ ਲਫ਼ਜ਼ ਨਾਲ ਮੈਂ ਵਿਚਾਰ ਸਮਾਪਤ ਕਰ ਰਿਹਾ ਹਾਂ। ਉਹ ਕਹਿੰਦੇ ਨੇ ਜੋ ਲਓ ਧਰਨ ਗਗਨ ਹੈ, ਜੋ ਲਓ ਸੂਰਜ ਚੰਦ ਤੋ ਲਓ ਜੀਵਤਰ ਹੈ ਸਾਹਿਬ ਗੁਰੂ ਗੋਬਿੰਦ। ਦਰਬਾਰੀ ਕਵੀ ਮੰਗਲ, ਜਦੋਂ ਤੱਕ ਧਰਤੀ ਏ ਆਸਮਾਨ ਹੈ ਚੰਦ ਸਿਤਾਰੇ ਨੇ ਇਹ ਸੂਰਜ ਹੈ ਇਹਦੀ ਰੋਸ਼ਨੀ ਹੈ ਚੰਦਰਮਾ ਹੈ ਸੁਮੇਰ ਪਰਬਤ ਹੈ ਜਦੋਂ ਤੱਕ ਇਹ ਕਾਇਮ ਨੇ ਮੇਰੀ ਪ੍ਰਾਰਥਨਾ ਹੈ ਮੇਰੀ ਅਰਦਾਸ ਹੈ ਕਿ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਤੂੰ ਸਦਾ ਜੀਵਤ ਰਹੇ ਤੂੰ ਸਦਾ ਕਾਇਮ ਰਹੇ ਤੇਰੀ ਕਾਇਮ ਦਾਇਮ ਪਾਤਸ਼ਾਹੀ ਸਦਾ ਹੀ ਚੱਲਦੀ ਰਹੇ ਗੁਰੂ ਗੋਬਿੰਦ ਸਿੰਘ ਤੇ ਸਦਾ ਸਦਾ ਹੈ ਸੱਚ ਹੁਕਮ ਤੁਮਾਰਾ ਤਖਤ ਨਿਵਾਸੀ ਪਰ ਆਏ ਨਾ ਜਾਵੇ ਮੇਰਾ ਪ੍ਰਭ ਅਵਨਾਸ਼ੀ ਵਡਹੰਸ ਮਹੱਲਾ ਪੰਜਵਾਂ। ਉਹ ਤੇ ਅਵਨਾਸ਼ੀ ਹੈ ਅੱਜ ਵੀ ਅਟਲ ਹੈ ਅੱਜ ਵੀ ਅਮਰ ਹੈ ਅੱਜ ਵੀ ਅਜਰ ਹੈ ਅੱਜ ਵੀ ਉਹ ਅਮਰ ਛਕਾਉਂਦਾ ਹੈ ਅੱਜ ਵੀ ਉਹ ਗਰੀਬਾਂ ਦੀ ਲੱਜ ਵੀ ਤੇ ਪੱਤ ਵੀ ਰੱਖਦਾ ਪਰ ਜਿਹੜਾ ਬਾਦਸ਼ਾਹ ਉਹਨਾਂ ਨੂੰ ਝੂਠੀਆਂ ਕਸਮਾਂ ਦੇ ਸਹਾਰੇ ਖਤਮ ਕਰਨਾ ਚਾਹੁੰਦਾ ਸੀ ਅੱਜ ਉਹਦੇ ਮਜ਼ਾਰ ਉੱਪਰ ਉਹਦੀ ਕਬਰ ਉੱਪਰ ਕੋਈ ਦੀਵਾ ਜਗਾਉਣ ਵਾਲਾ ਨਹੀਂ ਮਿਲਦਾ। ਗੁਰੂ ਗੋਬਿੰਦ ਸਿੰਘ ਜੀ ਨੇ ਜਿੱਥੇ ਆਪਣੇ ਸਰੀਰ ਨੂੰ ਸਦੈਵੀ ਤੌਰ ਤੇ ਟਿਕਾਇਆ ਜਿੱਥੇ ਉਹਨਾਂ ਨੇ ਨਿਵਾਸ ਕੀਤਾ ਪੰਜਭੂਤਕ ਸਰੀਰ ਅਲੋਪ ਕੀਤਾ ਉੱਥੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਸਾਧਕ ਦੂਰੋਂ ਦੂਰੋਂ ਪਹੁੰਚਦੇ ਨੇ ਪਰ ਜਿੱਥੇ ਔਰੰਗਜ਼ੇਬ ਦਾ ਸਰੀਰ ਦਫਨਾਇਆ ਗਿਆ ਉੱਥੇ ਸਿਰਫ ਕਾਂ ਬੈਠੇ ਹੋਏ ਨੇ ਇੱਲਾਂ ਬੈਠੀਆਂ ਹੋਈਆਂ ਨੇ। ਤੋ ਇਉਂ ਹਜ਼ੂਰ ਕਹਿੰਦੇ ਨੇ ਐਸ਼ਾ ਤੂੰ ਕੁਰਾਨ ਦੀਆਂ ਕਸਮਾਂ ਚੁੱਕੀਆਂ ਨੇ ਪਰ ਕੁਰਾਨ ਉੱਪਰ ਤੇਰਾ ਅਮਲ ਨਹੀਂ ਤੇਰੀ ਚਾਤ ਤੇਰੀ ਆਪਣੀ ਕੁਰਾਨ ਉੱਪਰ ਸ਼ਰਧਾ ਵਿਸ਼ਵਾਸ ਨਹੀਂ ਸੀ। ਮੈਂ ਸਮਝਦਾ ਸਾਂ ਪਹਿਚਾਨਦਾ ਸਾਂ ਕਿ ਜਿਹੜਾ ਵੀ ਕੋਈ ਮਨੁੱਖ ਮੇਰੇ ਵਾਂਗ ਐਤਬਾਰ ਕਰਦਾ ਹੈ ਭਾਵੇਂ ਉਹ ਕਿਤਨਾ ਵੀ ਮਹਾਨ ਕਿਉਂ ਨਾ ਹੋਵੇ ਆਖਿਰ ਉਹਨੂੰ ਕਮਜ਼ੋਰੀ ਦਾ ਮੂੰਹ ਦੇਖਣਾ ਪੈਂਦਾ ਹੈ। ਇਹ ਸ਼ਬਦ ਸਿਰਫ ਏਡੀ ਵੱਡੀ ਸ਼ਕਤੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੀ ਲਿਖ ਸਕਦੇ ਸਨ ਉਹਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਹੀ ਮੁਖਾਤਿਬ ਕਰ ਸਕਦੇ ਸਨ। ਤੋ ਆਈਏ ਇਹਨਾਂ ਵਿਚਾਰਾਂ ਨਾਲ ਅੱਜ ਦੇ ਵਿਚਾਰ ਨੂੰ ਸਮਾਪਤ ਕਰਦਿਆਂ ਹੋਇਆਂ ਬੇਨਤੀ ਕਰਾਂਗਾ कि गुरु जी का उपदेश सर्व संग है। उन्होंने इस विचार दे नाल नाल सानू भी समझाया कि सिख दे जिंदगी अंदर करनी प्रधान पान उदत आकाश है। भाई साहब भाई गुरदास जी करनी प्रधान है, सिर्फ जबानी कहना नहीं, कमाई भी महानता है, कमाई भी उदत है। गुरु दा सिख इतना सच्यार होवे कि जो कुछ जुबान तो कह रहे हैं दुनिया दे लोग ओदे उपर एतबार करन, ओनू जरूरत ना पवे कि चलो गुरुद्वारे मैं सौ चुकदा हाँ। वो गुरु दे पास आके गुरु पर हाथ रख अपना पवित्र हाथ रखने की कोशिश ना करे, ओदे अंदर इतनी सच्यार ता जावे। जदों असी सच्यार हो जावांगे, लोहा जदों साफ शुद्ध हो जांदा है ओदों फौलाद बन जांदा है, फिर ओदे शस्त्र बनते ने जेड़े जित दवांदे ने। जदों साडे जीवन अंदर सच्यार आवेगी गुरु दे भय विच रहे के असी गुरु दी हजूरी विच आम जीवन विच सच दा दामन पकड़ांगे, फिर गुरु साडे नाल होवेगा। जदों गुरु साडे अंग संग होवेगा फिर वाहिगुरु जी का खालसा वाहिगुरु जी की फतेह।

0: ਕਤੇ ਛਾਇਆ ਆਇਦ ਬਜੇਰ ਬਰੋ ਦਸ ਦਾਰਦ ਨਾ ਜਾਗੋ ਦਲੇਰ ਮਾਰਾ ਕਤੇ ਛਾਇਆ ਆਇਦ ਬਜੇਰ ਬਰੋ ਦਸ ਦਾਰਦ ਨਾ ਜਾਗੋ ਦਲੇਰ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਧ ਸੰਗਤ ਜੀਓ, ਸਾਹਿਬੇ ਕਮਾਲ ਗੁਰੂ, ਸਾਹਿਬੇ ਜਮਾਲ ਗੁਰੂ,

ਸਾਥ ਗੁਰੂ ਕੁੱਲ ਆਲਮ ਦੇ ਸੁਲਤਾਨ ਗੁਰੂ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦੇ ਸਮਰੱਥ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿਖੇ ਸੁਸ਼ੋਭਿਤ ਹੋ ਕੇ ਆਪ ਜੀ ਨੇ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਗੁਰਬਾਣੀ ਜੀ ਦੇ ਸ਼ਬਦ ਕੀਰਤਨ ਗੁਰੂ ਕੇ ਸਾਜੇ ਨਿਵਾਜੇ ਕੀਰਤਨੀਆਂ ਪਾਸੋਂ ਸ਼ਰਵਨ ਕਰਕੇ ਆਨੰਦ ਪ੍ਰਾਪਤ ਕੀਤਾ। ਪ੍ਰਕਿਰਤਕ ਤੌਰ ਤੇ ਮੌਸਮ ਵਿੱਚ ਤਬਦੀਲੀ ਆਉਂਦੀ ਰਹਿੰਦੀ ਹੈ, ਕਦੇ ਗਰਮੀ ਕਦੇ ਸਰਦੀ, ਕਦੇ ਗਰਮ ਹਵਾਵਾਂ ਤੇ ਕਦੇ ਠੰਡੀਆਂ ਹਵਾਵਾਂ ਸਾਡੇ ਦੇਸ਼ ਵਿੱਚ ਚੱਲਦੀਆਂ ਰਹਿੰਦੀਆਂ। ਗਰਮੀ ਦੀ ਮੌਸਮ ਹੋਵੇ, ਕੋਈ ਰਾਹ ਗੁਜ਼ਰ, ਕੋਈ ਮੁਸਾਫਰ ਆਪਣੇ ਸਿਰ ਤੇ ਧੁੱਪ ਸਹਾਰ ਨਾ ਸਕੇ, ਰਾਹ ਚੱਲਦਿਆਂ ਘਣੇ ਸੰਘਣੇ ਵਰਖਾਂ ਦੀ ਸੰਘਣੀ ਛਾਇਆ ਦੇ ਨੀਚੇ ਬਹਿ ਜਾਂਦਾ ਹੈ, ਖਲੋ ਜਾਂਦਾ ਹੈ ਤੇ ਗਰਮੀ ਦਾ ਅਸਰ ਨਹੀਂ ਹੁੰਦਾ। ਵਿਰਖੇ ਦੇ ਪੱਤਰੇ ਭਾਵੇਂ ਪੱਥਰੀਲੀਆਂ ਛੱਤਾਂ ਵਰਗੇ ਤਾਂ ਨਹੀਂ ਹਨ, ਨਰਮ ਵੀ ਨੇ, ਨਾਜ਼ੁਕ ਵੀ ਹਨ, ਉਹਨਾਂ ਦੀ ਕੋਮਲਤਾ ਵੀ ਕਾਫੀ ਹੈ, ਪਰ ਉਹ

0: ਮਨੁੱਖ ਬਲਬਾਂ ਦੀ ਰੋਸ਼ਨੀ ਵਿੱਚ ਬਿਜਲੀ ਦੇ ਵਾਂਗ ਮਸ਼ੀਨਾਂ ਵਾਂਗ ਕੰਮ ਕਰਦਾ ਹੈ, ਫਿਰ ਤੇ ਰਾਤੀ ਵੀ ਨਸੀਬ ਨਹੀਂ ਹੁੰਦਾ। ਰਾਤੀ ਵੀ ਮਨੁੱਖ ਆਰਾਮ ਨਹੀਂ ਕਰਦਾ, ਪਰ ਫਿਰ ਵੀ ਬਹੁਤੇ ਲੋਕ ਰਾਤ ਆਉਂਦੀ ਏ ਤੇ ਸ਼ੁਕਰ ਮਨਾਉਂਦੇ ਨੇ ਕਿ ਚਲੋ ਇਹ ਬਹੁਤਾ ਕੰਮ ਦਾ ਪਿਆਰਾ, ਹੁਣ ਕੁਝ ਕੰਮ ਘੱਟ ਕਰ ਦੇਵੇਗਾ, ਆਰਾਮ ਕਰੇਗਾ। ਪਰ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਇਹ ਰਾਤ ਜੋ ਆਈ ਏ ਤੇ ਇੱਕ ਜਾਲੀ ਬਣ ਕੇ ਆਈ, ਇੱਕ ਫਾਹੀ ਬਣ ਕੇ ਆਈ, ਇਹਨੇ ਤੈਨੂੰ ਆਪਣੀ ਫਾਹੀ ਵਿੱਚ ਉਲਝਾ ਲੈਣਾ, ਆਪਣੀ ਫਾਹੀ ਵਿੱਚ ਫਸਾ ਲੈਣਾ, ਕਿਉਂਕਿ ਕਿਸੀ ਕੀ ਸ਼ਬੇ ਹਿਜ਼ਰ ਰੋਤੇ ਹੈ ਕਟਤੀ, ਕਿਸੀ ਕੀ ਸ਼ਬੇ ਵਸਲ ਸੋਤੇ ਹੈ ਕਟਤੀ। ਦੁਨੀਆਂ ਵਿੱਚ ਕੁਝ ਲੋਕ ਨੇ ਜੋ ਰਾਤਾਂ ਰੋ ਰੋ ਕੇ ਗੁਜ਼ਾਰ ਦਿੰਦੇ ਨੇ, ਸਾਰੀ ਰਾਤ ਉਹਨਾਂ ਦੀ ਰੋਂਦਿਆਂ ਲੰਘਦੀ ਹੈ। ਤੇ ਕੁਝ ਲੋਕ ਅਜਿਹੇ ਨੇ ਜਿਨ੍ਹਾਂ ਦੀਆਂ ਰਾਤਾਂ ਸੌਂ ਕੇ ਲੰਘ ਜਾਂਦੀਆਂ ਨੇ, ਔਰ ਉਹ ਸਾਰੀ ਰਾਤ ਸੁੱਤੇ ਰਹਿੰਦੇ ਨੇ। ਰੇ ਜਨ ਪੁਥਾਰੇ ਦੱਬਿਓ, ਸੁੱਤਿਆਂ ਗਈ ਵਿਹਾਏ, ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜਿਓ ਚਾਓ, ਸੋਠ ਕੀ ਵਾਰ ਮਹੱਲਾ ਤੀਜਾ। ਐ ਇਨਸਾਨ, ਤੈਨੂੰ ਨੀਂਦ ਨੇ ਅਜਿਹਾ ਦੱਬਿਆ ਹੈ ਕਿ ਤੇਰੀ ਸਾਰੀ ਰਾਤ ਸੁੱਤਿਆਂ ਲੰਘ ਗਈ। ਅੰਮ੍ਰਿਤ ਵੇਲੇ ਗੁਰਮੁਖ ਦੀ ਰਸਨਾ ਤੋਂ ਭਾਵੇਂ ਤੇਰੇ ਕੰਨਾਂ ਵਿੱਚ ਆਵਾਜ਼ ਵੀ ਪਈ ਏ ਕਿ ਜਾਗ ਹੋ ਸੂਤ ਹੋ ਚੱਲਿਆ ਵੰਜਾਰਾ, ਆਸਾ ਮਹੱਲਾ ਪਹਿਲਾ ਅਸਪਰੀਆ। ਪਰ ਫਿਰ ਵੀ ਤੂੰ ਜਾਗਿਆ ਨਹੀਂ, ਫਿਰ ਵੀ ਤੂੰ ਉੱਠਣ ਦੀ ਕੋਸ਼ਿਸ਼ ਨਹੀਂ ਕੀਤੀ। ਉੱਠਦਾ ਤੇ ਤਾਂ ਜੇ ਤੇਰੇ ਅੰਦਰ ਚਾਹ ਪੈਦਾ ਹੁੰਦਾ, ਤੇਰੇ ਅੰਦਰ ਸ਼ੌਕ ਪੈਦਾ ਹੁੰਦਾ। ਜਿਤਨਾ ਅੱਜ ਦੇ ਮਨੁੱਖ ਨੂੰ ਸਿਨੇਮਾ ਦੇਖਣ ਦਾ ਸ਼ੌਕ ਏ, ਉਹਨਾਂ ਗੁਰਦੁਆਰੇ ਜਾਣਦਾ ਤਾਂ ਨਹੀਂ। ਜਾਣਾ ਖੋ ਸ੍ਰੀ ਵਾ। ਅੱਜ ਦੇ ਸਾਡੇ ਨੌਜਵਾਨ ਬੱਚੇ ਬੱਚੀਆਂ ਨੂੰ ਜਿਤਨਾ ਆ ਜਸੂਸੀ ਨਾਵਲ ਪੜ੍ਹਨ ਦਾ ਸ਼ੌਕ ਏ, ਉਹਨਾਂ ਆਪਣੇ ਬਜ਼ੁਰਗਾਂ ਦੀ ਹਿਸਟਰੀ, ਉਹਨਾਂ ਆਪਣੇ ਗੁਰੂਆਂ ਦਾ ਇਤਿਹਾਸ ਪੜ੍ਹਨ ਦਾ ਤੇ ਸ਼ੌਕ ਨਹੀਂ। ਜਾਣਾ ਖੋ ਸ੍ਰੀ ਵਾ। ਹਾਂ, ਜਦੋਂ ਸ਼ੌਕ ਹੋਵੇਗਾ ਉਦੋਂ ਜਾਗ ਆਵੇਗੀ। ਕਈ ਵਾਰੀ ਗੁਰੂ ਦੇ ਪਿਆਰ ਵਾਲੇ ਇਹ ਪੁੱਛਦੇ ਨੇ, ਜੇ 2 ਵਜੇ ਜਾਗਣਾ ਹੋਵੇ ਤੇ ਕਿਵੇਂ ਜਾਗੀਏ? ਕੋਈ ਜਗਾਉਣ ਵਾਲਾ ਹੋਵੇ ਤੇ ਜਾਗ ਆ ਜਾਂਦੀ ਏ, ਪਰ ਸਿੱਖ ਆਪਣੇ ਮਨ ਦੇ ਸ਼ੌਕ ਨਾਲ ਇੱਕ ਵਾਰੀ ਗੁਰੂ ਨੂੰ ਬੇਨਤੀ ਕਰ ਦੇਵੇ। ਕਿਸੇ ਬੰਦੇ ਦੀ ਜ਼ਰੂਰਤ ਨਹੀਂ, ਕਿਸੇ ਜਗਾਉਣ ਵਾਲੇ ਪਹਿਰੇਦਾਰ ਦੀ ਲੋੜ ਨਹੀਂ, ਕਿਸੇ ਅਲਾਰਮ ਦੀ ਵੀ ਆਵਸ਼ਕਤਾ ਨਹੀਂ, ਕਿਸੇ ਨੂੰ ਕੁਝ ਕਹਿਣ ਦੀ ਜ਼ਰੂਰਤ ਨਹੀਂ। ਮਨ ਦੇ ਅੰਦਰ ਸ਼ੌਕ ਹੋਵੇ, ਮਨ ਦੇ ਅੰਦਰ ਜਜ਼ਬਾ ਹੋਵੇ, ਤੇ ਫਿਰ ਕੋਈ ਪਹਿਰੇਦਾਰ ਨਹੀਂ, ਗੁਰੂ ਪਹਿਰੇਦਾਰ ਬਣ ਕੇ ਜਗਾ ਦਿੰਦੇ। ਜਾਗ ਆ ਜਾਵੇਗੀ, ਇੱਕ ਵਾਰੀ ਅੱਖ ਖੁੱਲ ਜਾਵੇਗੀ, ਉੱਠੀਏ ਭਾਵੇਂ ਨਾ ਉੱਠੀਏ, ਗੁਰੂ ਦੀ ਬਾਣੀ ਪੜ੍ਹੀਏ ਭਾਵੇਂ ਨਾ ਪੜ੍ਹੀਏ, ਜਾਗ ਜ਼ਰੂਰ ਆ ਜਾਂਦੀ, ਕਿਉਂਕਿ ਗੁਰੂ ਜਗਾਉਣ ਵਾਲਾ ਹੈ। ਪਰ ਅਜੇ ਸ਼ੌਕ ਪੈਦਾ ਨਹੀਂ ਹੋਇਆ। ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ, ਅੰਤਰ ਨਾ ਉਪਜਿਓ ਚਾਹੋ, ਅਜੇ ਅੰਦਰ ਸ਼ੌਕ ਨਹੀਂ ਪੈਦਾ ਹੋਇਆ, ਮਨ ਦੇ ਅੰਦਰ ਉਤਸ਼ਾਹ ਨਹੀਂ। ਹਾਂ, ਜੇ ਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਸ਼ੌਕ ਪੈਦਾ ਹੋ ਜਾਵੇ ਤੇ ਉਹ ਆਪ ਜਗਾ ਦਿੰਦਾ, ਉਹ ਆਪ ਵੀ ਕਿਰਪਾ ਕਰਦਾ ਹੈ। ਇੱਕ ਨਾ ਸੁੱਤਿਆਂ ਦੇ ਉਠਾਲ, ਸ੍ਰੀ ਰਾਤ ਦੀ ਵਾਰ ਮਹੱਲਾ ਪਹਿਲਾ। ਹਾਂ, ਮਨੁੱਖ ਦੇ ਇਹ ਜਿਹੜੀ ਰਾਤ ਹੈ, ਇਹ ਇੱਕ ਫਾਹੀ ਹੈ ਜਿਸ ਵਿੱਚ ਮਨੁੱਖ ਉਲਝਦੇ ਰਹਿੰਦੇ ਨੇ, ਫਸਦੇ ਰਹਿੰਦੇ ਨੇ। ਜਿਤਨੇ ਦਿਨ ਦੇ ਦਿਨ ਨੇ, ਜ਼ਿੰਦਗੀ ਦੇ ਦਿਨ ਜਿਤਨੇ ਨੇ, ਉਹ ਮਨੁੱਖ ਦੇ ਸਾਹਮਣੇ ਫਾਹੀਆਂ ਵਾਂਗ ਨੇ, ਵੱਡੇ ਵੱਡੇ ਜਾਲਾਂ ਵਾਂਗ ਹਨ। ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਚੇਤੀ, ਰਸ ਰਸ ਚੋਗ ਚੁਗੈ ਨਿਤ ਫਸੈ, ਛੂਟ ਸਮੂੜੇ ਕਵਨ ਗੁਣੀ, ਮਾਰੂ ਮਹੱਲਾ ਪਹਿਲਾ। ਮਨੁੱਖ ਦੇ ਫਸਾਉਣ ਲਈ ਮਾਇਆ ਨੇ, ਕੁਦਰਤ ਨੇ ਇਹ ਜਾਲੀਆਂ ਤੇ ਜਾਲ ਫਾਹੀਆਂ ਪਸਾਰੀਆਂ ਹੋਈਆਂ ਨੇ। ਹੁਣ ਇਹਨਾਂ ਸਾਰੀਆਂ ਜਾਲੀਆਂ ਤੋਂ ਕਿਵੇਂ ਛੁਟਕਾਰਾ ਪ੍ਰਾਪਤ ਹੋ ਸਕਦਾ? ਇੱਕ ਮਹਾਨ ਪੁਰਸ਼ ਨੇ ਬਹੁਤ ਸੁੰਦਰ ਵਿਚਾਰ ਦਿੱਤਾ ਹੈ। ਕਹਿੰਦੇ ਨੇ ਇਸ ਵਿਚਾਰਵਾਨ ਸੂਫੀ ਸੰਤ ਦਾ ਖਿਆਲ ਹੈ ਕਿ ਆਕਾਸ਼ ਵਿੱਚੋਂ ਬੂੰਦਾ ਹੀ ਨਹੀਂ, ਆਕਾਸ਼ ਵਿੱਚੋਂ ਮੀਂਹ ਹੀ ਨਹੀਂ, ਜੇ ਕਿਤੇ ਅੰਗਿਆਰ ਬਣ ਕੇ ਵੀ ਵਰਸਣ ਲੱਗ ਪੈਣ ਤੇ ਮੇਰਾ ਇਹ ਅੰਗਿਆਰ ਕੁਝ ਨਹੀਂ ਵਿਗਾੜ ਸਕਦੇ, ਕਿਉਂਕਿ ਮੈਂ ਆਪਣੇ ਮਹਿਬੂਬ ਤੇ ਸਾਇਆ ਦੇ ਰਹਾਂ। ਹਾਫਿਜ਼ ਕਹਿੰਦੇ ਨੇ, ਅਗਰ ਲਸ਼ਕਰ ਗਮ ਅੰਗੇਜ਼ ਕਿ ਖੂਨ ਨੇ ਆਸ਼ਕਾਂ ਰੇਜ਼ਤ, ਕਹਿੰਦੇ ਨੇ ਦੁਨੀਆਂ ਦੇ ਜਿਤਨੇ ਗਮ ਨੇ ਉਹ ਮੀਂਹ ਪਏ ਬਣ ਕੇ ਵਰਸਣ ਲੱਗ ਪੈਣ, ਅੰਗਿਆਰ ਬਣ ਕੇ ਵੀ ਵਰਸਣ ਲੱਗ ਪੈਣ, ਮੈਂ ਉਸ ਤੇ ਸਾਇਆ ਜ਼ੇਰ ਹਾਂ, ਜਿਸ ਤੇ ਸਾਇਆ ਜ਼ੇਰ ਹੋਣ ਕਾਰਨ ਇਹ ਜਿਤਨੇ ਵੀ ਗਮ ਨੇ, ਜਿਤਨੇ ਵੀ ਦੁੱਖ ਨੇ, ਜਿਤਨੀਆਂ ਵੀ ਦੁਨੀਆਂ ਦੀਆਂ ਮੁਸ਼ਕਲਾਤਾਂ ਨੇ, ਇਹ ਮੈਨੂੰ ਨਾ ਜਲਾ ਸਕਦੀਆਂ ਨੇ, ਨਾ ਡੁਲਾ ਸਕਦੀਆਂ ਨੇ, ਨਾ ਭਿਗੋ ਸਕਦੀਆਂ ਨੇ। ਪਿਆਰ ਲੱਖੋ ਸ੍ਰੀ ਵਾਹ ਸਾਹਿਬ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇਸੇ ਵਿਚਾਰ ਨੂੰ, ਅੱਜ ਦੇ ਵਿਚਾਰ ਦਾ ਆਰੰਭ ਕਰਦਿਆਂ ਹੋਇਆਂ, ਆਪਣੇ ਫਤਿਹ ਦੇ ਪੱਤਰ ਦਾ ਅੱਜ ਦਾ ਵਿਚਾਰ ਆਰੰਭ ਕਰਦਿਆਂ ਹੋਇਆਂ, ਉਹ ਕੁਝ ਮਿਸਾਲ ਦੇਣ ਲੱਗੇ ਨੇ। ਸੁਣੀਏ ਪਹਿਲਾਂ ਉਹਨਾਂ ਦੇ ਪਾਵਨ ਪਵਿੱਤਰ ਸ਼ਬਦਾਂ ਦੇ ਅੰਦਰ ਹਜ਼ੂਰ ਫਰਮਾਉਂਦੇ ਨੇ, ਹਮਾਰਾ ਕਸੇ ਸਾਇਆ ਆਇਤ ਬਜ਼ੇਰ ਬਰੋ ਦਸਤ ਦਾਰਦ ਨਾ ਜਾਗੋ ਦਲੇਰ। ਇੱਕ ਪੰਛੀ ਹੁਮਾ ਹੈ, ਇਸ ਪੰਛੀ ਦਾ ਜ਼ਿਕਰ ਪਰਸ਼ੀਅਨ ਦੀਆਂ ਪੁਸਤਕਾਂ ਵਿੱਚ ਮਿਲਦਾ ਹੈ, ਸੰਸਕ੍ਰਿਤ ਦੀਆਂ ਪੁਸਤਕਾਂ ਵਿੱਚ ਵੀ ਇਸ ਦੀ ਮਿਸਾਲ ਮਿਲਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀਆਂ ਰਚਨਾਵਾਂ ਆਪਣੀਆਂ ਕਵਿਤ ਸਵਈਆਂ ਵਿੱਚ ਵੀ ਇਸ ਪੰਛੀ ਦਾ ਜ਼ਿਕਰ ਕੀਤਾ ਗਿਆ ਹੈ। ਇਸਲਾਮ ਵਾਲੇ ਲੋਕ ਇਸ ਪੰਛੀ ਨੂੰ ਬੜਾ ਭਾਗਸ਼ੀਲ ਸਮਝਦੇ ਨੇ, ਇਹਨੂੰ ਭਾਗਾਂ ਵਾਲਾ ਸਮਝਦੇ ਨੇ। ਕਹਿੰਦੇ ਨੇ ਕਿ ਇਹ ਪੰਛੀ ਉੱਡਦਿਆਂ ਉੱਡਦਿਆਂ ਜੇ ਕਿਸੇ ਆਦਮੀ ਦੇ ਸਿਰ ਉੱਪਰ ਦੀ ਲੰਘ ਜਾਵੇ ਤੇ ਉਹ ਬਾਦਸ਼ਾਹ ਬਣ ਜਾਂਦਾ, ਉਹਨੂੰ ਦੁਨੀਆਂ ਦੀ ਹਕੂਮਤ ਪ੍ਰਾਪਤ ਹੋ ਜਾਂਦੀ ਹੈ। ਪਰ ਉਹ ਪੰਛੀ ਹਰ ਮਨੁੱਖ ਦੇ ਸਿਰ ਉੱਪਰ ਦੀ ਲੰਘਦਾ ਨਹੀਂ, ਕਿਉਂਕਿ ਉਹ ਇਤਨਾ ਉੱਚਾ ਉੱਡਦਾ, ਉਹਦੀ ਇਤਨੀ ਉੱਚੀ ਉਡਾਰੀ ਹੈ ਜਿੱਥੇ ਮਨੁੱਖ ਦੇ ਉੱਪਰ ਉਹਦਾ ਸਾਇਆ ਪੈ ਨਹੀਂ ਸਕਦਾ। ਹਾਂ, ਹਜ਼ੂਰ ਮਿਸਾਲ ਦੇ ਕੇ ਕਹਿਣ ਲੱਗੇ ਨੇ ਕਿ ਦੇਖੋ, ਇੱਕ ਹੁਮਾ ਪੰਛੀ ਹੈ, ਉਹ ਪੰਛੀ ਜਿਸ ਵਿੱਚ ਇਤਨੀ ਤਾਕਤ ਹੈ ਕਿ ਜਿਸ ਚੀਜ਼ ਦੇ ਨਾਲ ਉਹਦਾ ਖੰਭ ਲੰਘ ਜਾਂਦਾ ਉਹਨੂੰ ਉਹ ਆਸਮਾਨ ਵਿੱਚ ਲੈ ਜਾਂਦਾ। ਸ੍ਰੀ ਗੁਰਪ੍ਰਤਾਪ ਸੂਤ ਗ੍ਰੰਥ ਵਿੱਚ ਇੱਕ ਘਟਨਾ ਹੈ, ਦਸ਼ਮੇਸ਼ ਪਿਤਾ ਜੀ ਦੇ ਪਵਿੱਤਰ ਚਰਨਾਂ ਵਿੱਚ ਨਾਰਦ ਮੁਨੀ ਆਇਆ, ਜਿਸ ਦੇ ਸੰਬੰਧ ਵਿੱਚ ਆਪ ਜੀ ਨੇ ਚੰਡੀ ਦੀ ਵਾਰ ਵਿੱਚ ਸ਼ਰਵਨ ਕੀਤਾ, ਨੱਚੀ ਕੱਲ ਸਰੋਸਰੀ ਕੱਲ ਨਾਰਦ ਦੌਰੂ ਆਇਆ। ਚੰਡੀ ਦੀ ਵਾਰ ਦਸ਼ਮ ਗ੍ਰੰਥ। ਨਾਰਦ ਆਇਆ, ਉਹਦਾ ਫਕੀਰਾਨਾ ਲਿਬਾਸ, ਉਹਦਾ ਦਰਵੇਸ਼ਾਂ ਵਾਲਾ ਪਹਿਰਾਵਾ ਹੈ। ਹਾਂ, ਦੇਖਣ ਵਾਲਿਆਂ ਨੇ ਮਹਿਸੂਸ ਕੀਤਾ ਕੋਈ ਸਾਧੂ ਆਇਆ, ਕੋਈ ਫਕੀਰ ਆਇਆ, ਉਹਦੇ ਪਾਸ ਹੋਰ ਕੁਝ ਭੇਟ ਕਰਨ ਵਾਸਤੇ ਹੈ ਹੀ ਨਹੀਂ, ਇੱਕ ਚੀਜ਼ ਉਹ ਭੇਟਾ ਕਰਨ ਲਈ ਆਇਆ। ਉਹਦੇ ਹੱਥਾਂ ਵਿੱਚ ਕੁਝ ਖੰਭ ਸਨ ਤੇ ਜਦੋਂ ਉਹਨੇ ਕਦਮਾਂ ਵਿੱਚ ਭੇਟ ਕੀਤੇ ਤੇ ਫਿਰ ਸੰਗਤ ਦੇ ਕੁਝ ਪਿਆਰਿਆਂ ਨੇ ਦੇਖਿਆ ਕਿ ਇਹ ਕੋਈ ਮਹਾਤਮਾ ਆਇਆ ਜਿਸ ਨੇ ਗੁਰੂ ਚਰਨਾਂ ਵਿੱਚ ਭੇਟ ਚੜਾ ਦਿੱਤੀ ਹੈ। ਭੇਟ ਚੜਾ ਕੇ ਕੋਈ ਸਮਾਂ ਬੈਠ ਕੇ ਗੁਰੂ ਕਾ ਦੀਦਾਰ ਕਰਕੇ ਉਹ ਵਾਪਸ ਚਲਾ ਗਿਆ। ਦਸ਼ਮੇਸ਼ ਪਿਤਾ ਜੀ ਨੇ ਉਹ ਖੰਭ ਉਠਾਇਆ ਤੇ ਖੰਭ ਉਠਾ ਕੇ ਆਪਣੇ ਤੀਰ ਦੀ ਮੁਖੀ ਦੇ ਨਾਲ ਲਗਾ ਦਿੱਤਾ। ਫਿਰ ਆਪ ਜੀ ਨੇ ਹੁਕਮ ਕੀਤਾ, ਅਸੀਂ ਕਮਾਨ ਤੋਂ ਤੀਰ ਛੱਡਣਾ ਚਾਹੁੰਦੇ ਹਾਂ, ਇਸ ਤੀਰ ਨੂੰ ਲੱਭ ਕੇ ਲਿਆਉਣਾ ਹੋਵੇਗਾ। ਕਹਿੰਦੇ ਨੇ ਹਜ਼ੂਰ ਨੇ ਕਮਾਨ ਉਠਾਈ, ਕਮਾਨ ਸੰਭਾਲ ਕੇ ਤੀਰ ਛੱਡਿਆ। ਸਿੱਖ ਚਾਰ ਚੌਫੇਰੇ ਅੰਦਾਜ਼ੇ ਮੁਤਾਬਿਕ ਤੀਰ ਲੱਭਦੇ ਰਹੇ ਪਰ ਤੀਰ ਨਹੀਂ ਲੱਭਾ। ਆਖਿਰ ਸਭਨਾ ਸਿੱਖਾਂ ਨੇ ਦਸ਼ਮੇਸ਼ ਪਿਤਾ ਜੀ ਨੂੰ ਬੇਨਤੀ ਕੀਤੀ, ਹਜ਼ੂਰ ਆਜਾ ਸਾਡੇ ਅੰਦਾਜ਼ੇ ਤੋਂ ਆਪ ਜੀ ਦਾ ਤੀਰ ਸ਼ਾਇਦ ਬਹੁਤਾ ਦੂਰ ਜਾ ਡਿੱਗਾ, ਸਾਨੂੰ ਤਾਂ ਮਿਲਿਆ ਹੀ ਨਹੀਂ, ਲੱਭਣ ਦੀ ਕੋਸ਼ਿਸ਼ ਕੀਤੀ ਏ ਲੱਭਾ ਨਹੀਂ। ਬਸ ਇਹਨਾਂ ਕੀ ਅੰਦਾਜ਼ਾ ਹੈ, ਮਨੁੱਖ ਦੀ ਬੁੱਧੀ, ਮਨੁੱਖ ਦਾ ਮਨ ਆਪਣੀ ਸਿਆਣਪ ਦੇ ਨਾਲ ਗੁਰੂ ਨੂੰ ਜਦੋਂ ਅਨੁਮਾਨਣ ਲੱਗਦਾ, ਜਦੋਂ ਗੁਰੂ ਦੇ ਸੰਬੰਧ ਵਿੱਚ ਵੀ ਉਹ ਅੰਦਾਜ਼ੇ ਕਰਨ ਲੱਗ ਪੈਂਦਾ, ਹਿਸਾਬ ਲਗਾਉਣ ਲੱਗ ਪੈਂਦਾ, ਅਤੇ ਉਹਦੀ ਬੁੱਧੀ ਦੀ ਸਿਆਣਪ ਅਤੇ ਦਾਜੇ ਛੋਟੇ ਹੋ ਜਾਂਦੇ ਨੇ। ਕਬੀਰ ਜੀ ਨੇ ਕਿਹਾ ਸੀ ਇਹ ਕੱਪੜੇ 'ਤੇ ਮਿਣੇ ਜਾ ਸਕਦੇ ਨੇ, ਗਜ਼ਾਂ ਦੇ ਨਾਲ ਇਹ ਧਰਤੀ ਗਰੀਬਾਂ ਨਾਲ ਮਿਣੀ ਜਾ ਸਕਦੀ ਹੈ, ਫੁੱਟਾਂ ਦੇ ਨਾਲ ਵੀ ਚੀਜ਼ਾਂ ਮਿਣੀਆਂ ਜਾ ਸਕਦੀਆਂ ਨੇ, ਪਰ ਮੇਰਾ ਜੋ ਰਾਮ ਹੈ ਉਹਨੂੰ ਗਜ਼ਾਂ ਨਾਲ ਨਹੀਂ ਮਿਣਿਆ ਜਾਂਦਾ, ਗਜੀ ਨਾ ਮਿਣੀਏ, ਤੋਲ ਨਾ ਤੁਲੀਏ, ਪਾਚਨ ਸੇਰ ਅਢਾਈ ਗੌੜੀ ਕਬੀਰ ਜੀ। ਉਹ ਮਿਣਨ ਤੋਂ ਰਹਿਤ, ਉਹ ਅਮਿੰਤ ਹੈ, ਇਹ ਵੱਖਰੀ ਗੱਲ ਏ ਕਿ ਜੇ ਉਹ ਚਾਹੇ ਤੇ ਅਢਾਈ ਕਦਮਾਂ ਨਾਲ ਸਾਰੀ ਧਰਤੀ ਮਿਣ ਦੇਵੇ, ਇਹ ਉਹਦੇ ਵਿੱਚ ਤੇ ਸਮਰੱਥ ਹੈ ਕਿ ਉਹ ਚਾਹੇ ਤੇ ਸਾਰੀ ਧਰਤੀ ਅਢਾਈ ਕਦਮਾਂ ਨਾਲ ਮਿਣ ਦੇਵੇ, ਪਰ ਮਨੁੱਖ ਕਿਸੇ ਵੀ ਤਰੀਕੇ ਨਾਲ ਉਹਨੂੰ ਮਿਣ ਨਹੀਂ ਸਕਦਾ, ਮਾਪ ਨਹੀਂ ਸਕਦਾ, ਅੰਦਾਜ਼ਾ ਨਹੀਂ ਲਗਾ ਸਕਦਾ। ਹਜ਼ੂਰ ਸਾਰੇ ਫਿਰ ਕੇ ਦੇਖਿਆ, ਆਪ ਜੀ ਦਾ ਤੀਰ ਨਹੀਂ ਮਿਲਿਆ, ਨਜ਼ਰ ਨਹੀਂ ਆਇਆ। ਹਜ਼ੂਰ ਨੇ ਜਵਾਬ ਵਿੱਚ ਫਰਮਾਇਆ, ਉਹ ਤੀਰ ਦੀ ਧਰਤੀ ਤੇ ਡਿੱਗਦਾ ਤੇ ਤੁਹਾਨੂੰ ਜ਼ਰੂਰ ਮਿਲ ਜਾਂਦਾ, ਕਿਉਂਕਿ ਇੱਕ ਤਾਂ ਦਸ਼ਮੇਸ਼ ਪਿਤਾ ਜੀ ਦੇ ਤੀਰਾਂ ਦੀ ਨਿਸ਼ਾਨੀ ਹੈ ਕਿ ਹਰ ਤੀਰ ਦੇ ਪਿੱਛੇ ਇੱਕ ਤੋਲਾ ਸੋਨਾ ਲੱਗਾ ਹੋਇਆ ਹੁੰਦਾ, ਪਹਿਚਾਣ ਸੀ, ਉਹ ਪਹਿਚਾਣਿਆ ਜਾ ਸਕਦਾ ਸੀ, ਮਿਲ ਜਾਂਦਾ ਜੇ ਧਰਤੀ ਤੇ ਡਿੱਗਦਾ ਜੀ, ਫਿਰ ਉਹ ਤੀਰ ਕਿੱਥੇ ਚਲਾ ਗਿਆ? ਹਜ਼ੂਰ ਕਹਿਣ ਲੱਗੇ ਉਹ ਹੁਮਾ ਪੰਛੀ ਦੇ ਦੇਸ਼ ਵਿੱਚ ਚਲਾ ਗਿਆ ਜੀ। ਉਹ ਕਿਸ ਤਰ੍ਹਾਂ? ਲੋਹੇ ਦੀ ਚੀਜ਼, ਪਿੱਤਲ ਦੀ ਚੀਜ਼ ਜਾਂ ਸੋਨੇ ਦੀ ਚੀਜ਼ ਧਰਤੀ ਤੋਂ ਜੇ ਉੱਪਰ ਨੂੰ ਸੁੱਟੀਏ ਨੀਚੇ ਆ ਜਾਵੇਗੀ, ਉੱਪਰ ਨਹੀਂ ਜਾਵੇਗੀ ਨੀਚੇ ਆਵੇਗੀ। ਆਪ ਜੀ ਦਾ ਤੀਰ ਕਿਸ ਤਰ੍ਹਾਂ ਉੱਪਰ ਚਲਾ ਗਿਆ? ਹਜ਼ੂਰ ਕਹਿਣ ਲੱਗੇ ਉਹ ਜਿਹੜਾ ਸਿੱਧਾ ਸਾਦਾ ਫਕੀਰ ਆਇਆ ਸੀ, ਉਹ ਨਾਰਦ ਮੁਨੀ ਇੱਥੇ ਦੀਦਾਰ ਕਰਨ ਵਾਸਤੇ ਆਇਆ ਸੀ, ਤੇ ਨਾਲੇ ਜਿਤਲਾਉਣ ਵਾਸਤੇ ਆਇਆ ਸੀ ਕਿ ਧੌਂਸਾ ਕਦੋਂ ਵੱਜੇਗਾ, ਖੰਡਾ ਕਦੋਂ ਖੜਕੇਗਾ, ਮੁਗਲਾਂ ਦੇ ਦਲ ਬਲ ਜਿਹੜੇ ਨੇ ਉਹ ਕਦੋਂ ਨਾਸ਼ ਕੀਤੇ ਜਾਣਗੇ, ਮੇਰਾ ਕੰਮ ਕਦੋਂ ਸ਼ੁਰੂ ਹੋਵੇਗਾ। ਜਦੋਂ ਨਾਰਦ ਆਵੇ ਸਮਝ ਲਵੋ ਕਿ ਕਲੇ ਦੀ ਨਿਸ਼ਾਨੀ ਹੈ, ਉਹਦਾ ਡਹਰੂ ਵੱਜਣ ਵਾਲਾ ਹੈ, ਤੇ ਦੁਨੀਆਂ ਦੇ ਅੰਦਰ ਹੁੰਮਸ ਧੁੰਮਸ ਜ਼ਰੂਰ ਹੋਵੇਗੀ। ਨਾਰਦ ਆਇਆ ਸੀ, ਉਹਨੇ ਹੁਮਾ ਪੰਛੀ ਦੇ ਖੰਭ ਭੇਜ ਕੀਤੇ ਸਨ, ਤੇ ਮੈਂ ਉਹਦੇ ਖੰਭ ਨੂੰ ਤੀਰ ਦੀ ਮੁਖੀ ਨਾਲ ਲਗਾ ਕੇ ਤੀਰ ਚਲਾ ਦਿੱਤਾ। ਜਿਸ ਦੇਸ਼ ਵਿੱਚ ਹੁਮਾ ਪੰਛੀ ਰਹਿੰਦਾ ਉਹ ਤੀਰ ਨੂੰ ਉੱਥੇ ਹੀ ਲਿਜਾ ਚੁੱਕਾ, ਹੁਣ ਉਹ ਤੀਰ ਵਾਪਸ ਨਹੀਂ ਆਵੇਗਾ। ਯਤਨ ਕਰਨ ਤੋਂ ਵੀ ਉਹ ਅਸੀਂ ਪ੍ਰਾਪਤ ਨਹੀਂ ਕਰ ਸਕਾਂਗੇ। ਇਉਂ ਕਹਿ ਕੇ ਹਜ਼ੂਰ ਨੇ ਇਸ਼ਾਰਾ ਕੀਤਾ ਕਿ ਕੁਝ ਸਮਝ ਆਈ, ਤੇ ਫਿਰ ਸਿੱਖਾਂ ਨੇ ਇਹੋ ਹੀ ਬੇਨਤੀ ਕੀਤੀ ਜੋ ਅਸੀਂ ਵੀ ਅਰਦਾਸ ਤੋਂ ਪਹਿਲਾਂ ਕਹਿੰਦੇ ਹਾਂ, ਪੜ੍ਹਦੇ ਹਾਂ, ਕਹਿੰਦੇ ਵੀ ਹਾਂ, ਪਰ ਸ਼ਾਇਦ ਉਹਦੀ ਮਹੱਤਤਾ ਨੂੰ ਨਹੀਂ ਸਮਝਦੇ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਦਾਸ ਸਦਾ ਕੁਰਬਾਨੀ, ਗੌੜੀ ਸੁਖਮਨੀ ਮਹੱਲਾ ਪੰਜਵਾਂ। ਤੇਰੀ ਗਤ ਮਿਤ ਤੂੰ ਆਪ ਜਾਣਦਾ, ਅਸੀਂ ਕੀ ਜਾਣ ਸਕਦੇ ਹਾਂ, ਸਾਨੂੰ ਕੀ ਸਮਝੇ ਉਹਨੇ ਕੀ ਕਰਨਾ ਹੈ, ਉਹ ਕੀ ਕਰਨਾ ਚਾਹੁੰਦਾ ਹੈ। ਮਨੁੱਖ ਦੀਆਂ ਸਿਆਣਪਾਂ ਤੇ ਸੋਚਾਂ, ਬਣਾਏ ਹੋਏ ਪ੍ਰੋਗਰਾਮ ਧਰੇ ਤਰਾਏ ਰਹਿ ਜਾਂਦੇ। ਹਾਂ ਹਜ਼ੂਰ, ਅਸੀਂ ਨਹੀਂ ਸਮਝ ਸਕਦੇ, ਆਪਣੀ ਗਤਮਿਤ ਤੁਸੀਂ ਆਪ ਹੀ ਜਾਣੋ। ਹਜ਼ੂਰ ਕਹਿਣ ਲੱਗੇ, ਜਿਵੇਂ ਹੁਮਾ ਪੰਛੀ ਦਾ ਖੰਭ ਜਿਸ ਵੀ ਚੀਜ਼ ਦੀ ਮੁਖੀ ਨਾਲ ਲੱਗ ਜਾਂਦਾ ਉਹਨੂੰ ਆਪਣੇ ਦੇਸ਼ ਵਿੱਚ ਪਹੁੰਚਾ ਦਿੰਦਾ ਹੈ, ਇਸੇ ਤਰ੍ਹਾਂ ਇਹ ਜੋ ਗੁਰੂ ਕੀ ਬਾਣੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਖਸ਼ਿਸ਼ ਕੀਤੀ ਏ, ਇਹ ਵਾਹਿਗੁਰੂ ਦੀ ਬਾਣੀ ਹੈ, ਇਹ ਨਿਰੰਕਾਰ ਦੀ ਬਾਣੀ, ਨਿਰੰਕਾਰ ਦੇ ਦੇਸ਼ ਵਿੱਚੋਂ ਆਈ ਏ। ਜਦੋਂ ਕਿਸੇ ਮਨੁੱਖ ਦੇ ਮਨ ਦੀ ਵਿਰਤੀ ਦੀ ਮੁਖੀ ਨਾਲ ਇਹ ਸ਼ਬਦ ਲੱਗ ਜਾਂਦਾ, ਸ਼ਬਦ ਜੁੜ ਜਾਂਦਾ ਬਾਣੀ ਦੇ ਨਾਲ, ਕਿਸੇ ਦਾ ਮਨ ਸਿੱਕ ਜਾਂਦਾ, ਤੇ ਫਿਰ ਉਸ ਮਨੁੱਖ ਦੇ ਮਨ ਨੂੰ ਇਹ ਗੁਰੂ ਕਾ ਸ਼ਬਦ, ਗੁਰੂ ਦੀ ਬਾਣੀ ਆਪਣੇ ਸੱਚਖੰਡ ਦੇਸ਼ ਲੈ ਜਾਂਦੀ ਏ। ਪਿਆਰ ਲੱਖੋ ਸਰੀਰ, ਸਰੀਰ ਵਿੱਚ ਰਹਿੰਦਿਆਂ ਹੋਇਆਂ ਵੀ ਉਹ ਨਿਰੰਕਾਰ ਦੇ ਦੇਸ਼ ਵਿੱਚ ਰਹਿੰਦਾ, ਇਸੇ ਕਰਕੇ ਹੀ ਇਹ ਵੀ ਜਾਰ ਆਈ ਏ कि ए ठीक लोगन सो मेरा ठाठा बागा आसा महला पनीवा। दुनिया विच रहंदा हां, दुनिया दी इच्छा कोई नहीं, बाजार विच भी लंघिया हां पर सौदा खरीदन दे नजरिए नाल नहीं, क्योंकि अणगिनत लोग बाजार विच लंघदे ने, सारे तां खरीदते नहीं।
1: केरबू दी रंगीली धरती दे वसनीक स्रोतियो, तुसी ए प्रोग्राम FM रेडियो CISK 94.3 तो सुन रहे हो। ए प्रोग्राम गुरुद्वारा साहिब वैसमन सिंह सवा विलियम स्लिप तो प्रसारित कीता जा रहा है। उम्मीद रखते हां कि इस प्रोग्राम नू होर भी खोज भरपूर बनाने लई तुसी सानू सुझाव दिंदे रहोगे।
2: ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

Thank you.

ਵਾਲੀਆ ਕਿਸਮ ਸੱਚਾ ਰਹਿਮਤ ਨਜ਼ਰਾਂ ਨਜ਼ਰਾਂ ਦਾ ਸੱਤਾ ਕੋਈ ਚਿਹਰਾ ਪਾ ਰਹੇ ਕੋਈ ਸੋਹਣਾ ਪਾ ਰਹੇ

0: میڈیسن کھاتا ہے، مٹھائیاں کھا لی ہیں،
1: بند کر دو.

0: सेवा प्रदान करें। सत्कारी बाबा आपका चिंता का बहुत बहुत धन्यवाद। गोपाल जी ने
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਰੋੜੇ ਹਾਸੀ ਜਾਣੇ ਆਪਾ ਵਾਲਾ ਬੇੜਾ ਜਾ ਕੇ ਰੋੜੇ

ਗੁਰੂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਬੁਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣੇ ਹੁਣੇ ਆਪਾਂ ਕਥਾ ਦਾ ਆਨੰਦ ਮਾਣ ਰਹੇ ਸੀ, ਹੁਣ ਆਪਾਂ ਢਾਡੀ ਸਿੰਘਾਂ ਪਾਸੋਂ ਢਾਡੀ ਰਾਗ ਦੇ ਰਾਹੀਂ ਸਿੱਖ ਇਤਿਹਾਸ ਆ ਜਿਹੜਾ, ਗੁਰੂਆਂ ਦਾ ਇਤਿਹਾਸ ਆ ਜਿਹੜਾ, ਆਪਾਂ ਢਾਡੀ ਸਿੰਘਾਂ ਪਾਸੋਂ ਸੁਣਨ ਲੱਗੇ ਹਾਂ। ਆਓ ਆਪਣੀਆਂ ਸੁਰਤੀਆਂ ਪੰਜਾਬ ਵਿੱਚ ਲੈ ਚੱਲੀਏ, ਪੰਜਾਬ ਉੱਥੇ ਲੈ ਚੱਲੀਏ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਜਿਉਂਦਿਆਂ ਫੜਨ ਵਾਸਤੇ, ਘੋੜੇ ਬਣਵਾਉਣ ਵਾਸਤੇ ਇਹ ਲਲਾ ਬੇਗ ਬਹਾਦਰ ਹੈ ਜਿਹੜਾ 35,000 ਫੌਜ ਲੈ ਕੇ ਮਾਲਵੇ ਦੀ ਧਰਤੀ ਵਿੱਚ ਮਹਾਰਾਜ ਦੇ ਜੰਗ ਵੱਲ ਲੜਨ ਵਾਸਤੇ ਇੱਥੇ ਆਇਆ। ਪਰ ਪਹਿਲਾ ਦਿਨ ਦਾ ਸੀ, ਇਹਨੇ CID ਵਾਲਾ ਬੰਦਾ ਘੱਲਿਆ, ਉਹਨੇ ਜਾ ਕੇ ਦੱਸ ਦਿੱਤਾ ਪਹਿਲੇ ਦਿਨ ਦਾ ਜੰਗ ਹੈ ਜਿਹੜਾ ਉਹ ਹੋਇਆ, ਤੇ ਇਸ ਦਾ ਭਾਈ ਸੀ ਜਿਹੜਾ ਉਹ ਮਾਰਿਆ ਗਿਆ। ਤੇ ਫਿਰ ਦੂਸਰੇ ਦਿਨ ਦਾ ਮੈਦਾਨੇ ਜੰਗ ਵਿੱਚ ਇਸ ਨੇ ਆਪਦੇ ਭਤੀਜੇ ਨੂੰ ਆਖਿਆ ਜਾਂ ਭਾਰੀ ਫੌਜ ਆ ਜਿਹੜੀ ਨਾਲ ਲੈ ਜਾ, ਤੇ ਗੁਰੂ ਨੂੰ ਜਿਉਂਦੇ ਨੂੰ ਲਿਆਉਣਾ ਫੜ ਕੇ ਘੋੜੇ ਲਿਆਉਣੇ ਆ ਵਾਪਸ। ਜਿਹੜਾ ਬੰਦਾ ਘੋੜੇ ਲੈ ਆਇਆ ਸੀ ਉਸ ਨੂੰ ਜਿਉਂਦਿਆਂ ਨੂੰ ਲਿਆਉਣਾ ਫੜ ਕੇ, ਤੇ 3 ਸ਼ਰਤਾਂ ਲਾ ਕੇ ਆਪਦੇ ਭਤੀਜੇ ਨੂੰ ਘੱਲਿਆ। ਦੂਸਰੇ ਦਿਨ ਦੇ ਜੰਗ ਵਿੱਚ ਕਹਿਣ ਲੱਗੇ ਆ ਜਾ ਗੁਰੂ ਨੂੰ ਲਿਆ ਜਿਉਂਦੇ ਨੂੰ ਫੜ ਕੇ। ਕਹਿੰਦੇ ਮੈਦਾਨੇ ਜੰਗ ਦੇ ਵਿੱਚ ਆਉਣ ਲੱਗੇ ਆ ਤੇ ਭਾਈ ਹਸਨ ਖਾਂ ਮਹਾਰਾਜ ਦੇ ਕੋਲੇ ਬੈਠਾ ਸੀਗਾ। ਹੁਣ ਜਾਣੀ ਜਾਣ ਸਤਿਗੁਰੂ ਨੂੰ ਕਹਿਣ ਲੱਗਿਆ, ਸਤਿਗੁਰੂ ਉਹ ਬੰਦਾ ਜਿਹੜਾ ਅੱਜ ਦੂਸਰੇ ਦਿਨ ਦੇ ਜੰਗ ਵਿੱਚ ਆ ਰਿਹਾ ਨਾ, ਇਹ ਲਲਾ ਬੇਗ ਦਾ ਭਤੀਜਾ, ਆਪਦੇ ਪਿਤਾ ਦਾ ਬਦਲਾ ਲੈਣ ਵਾਸਤੇ ਇਹ ਮਾਰੋ ਮਾਰ ਕਰਦਾ ਆ ਰਿਹਾ। ਇਹ ਕੱਦਾ ਤਾਂ ਛੋਟਾ ਪਰ ਹੈ ਬੜਾ ਦੇਰੀ ਨਾਲ, ਇਹਦੇ ਨਾਲ ਲੜਨ ਵਾਸਤੇ ਕੋਈ ਤਕੜਾ ਹੀ ਜਰਨੈਲ ਆ ਜਿਹੜਾ ਭੇਜੋ। ਬਹਾਦਰ ਵਿਧੀ ਚੰਦ 6 ਜਣੇ ਉੱਠ ਕੇ ਖੜੋ ਗਿਆ, ਕਹਿਣ ਲੱਗਿਆ ਸੱਚੇ ਪਾਤਸ਼ਾਹ ਇਹਦੇ ਨਾਲ ਲੜਨ ਵਾਸਤੇ ਵੀ ਮੈਨੂੰ ਭੇਜੋ, ਤੇ ਜੇ ਜੰਗ ਦਾ ਮੋਢਾ ਜਿਹੜਾ ਉਹ ਵੀ ਮੈਂ ਹੀ ਬਚਾ, ਘੋੜੇ ਮੈਂ ਹੀ ਲਿਆ। ਇਸ ਪਾਸੇ ਬਹਾਦਰ ਵਿਧੀ ਚੰਦ ਆਗਿਆ ਲੈ ਕੇ ਜਾ ਰਿਹਾ, ਉਸ ਪਾਸੇ ਲਲਾ ਬੇਗ ਦਾ ਭਤੀਜਾ ਆਪਦੇ ਪਿਤਾ ਦਾ ਬਦਲਾ ਲੈਣ ਵਾਸਤੇ ਤੇ ਗੁਰੂ ਨੂੰ ਜਿਉਂਦਿਆਂ ਬਣਨ ਵਾਸਤੇ ਦੂਸਰੇ ਦਿਨ ਦੇ ਮੈਦਾਨੇ ਜੰਗ ਵਿੱਚ ਹੇ ਕਿਉਂ ਆਉਣ ਲੱਗਿਆ।

ਘਰਾਂ ਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਟੱਕਰ ਲੈਣ ਵਾਸਤੇ ਲਲਾ ਬੇਗ ਬਹਾਦਰ ਆਇਆ। ਇਸ ਨੇ ਆਪਦਾ ਭਤੀਜਾ ਘੱਲਿਆ ਜੰਗ ਲੜਨ ਵਾਸਤੇ। ਉਹ ਭਾਈ ਬਿਜੀ ਚੰਦ ਦੇ ਹੱਥੋਂ ਮਾਰਿਆ ਗਿਆ। ਫਿਰ ਤੀਸਰੇ

சகோடுவார் கோஷாடுக்க கஹ்யோ துஹாரு துவார் பஹங்கஹி கீ லாஜ அஸ்து கோபிந்த தாசு துஹார் बाणी गुरु गुरु है बाणी विच बाणी अमृत सारी गौर बाणी कह सेवक जन मन प्रतख गुरु ने सुतारे परम सन्मान योग सतगुरां दी साजी नवाजी गुरु प्यारी गुरु सवारी साध संगत जीओ तन तन श्री गुरु ग्रंथ साहिब महाराज जी दी अपार कृपा सदका सत्कारयोग भाई गुरदास जी दीआं वारां दी विचार लड़ीवार संखेप रूप दे विच चल रही है। अज 34वीं वार दी विचार आरंभ होनी है। आरंभता तो पहला रसना पवित्र करिए। सरबत संगतां प्रेम सहित गज के आखो जी वाहिगुरु जी का खालसा वाहिगुरु जी की फतेह। 34वीं वार की पहली पौड़ी दे विच भाई गुरदास जी सतगुरु की महिमा करते हुए लिखते हैं, गुरु के सामने आने वाला सिख सनमुख है जां बेमुख है उहदी विचार लिख रहे हैं। सतनाम श्री वाहिगुरु जी। एक ओंकार सतगुर प्रसाद सतगुर पुरख अगम है निरवैर निराला जान हो धरती धर्म की सच्ची धर्मशाला जेहा बीजै सो लुणै फल कर्म संभाला ज्योंकार निर्मल आरसी जग वेखण वाला जेहा मोह कर पाली है तेहो वेखाला सेवक दरगाह सुरखुरु बेमुख मुँह काला। सतगुर पुरख अगम है निरवैर निराला। सतगुरु नानक पातशाह महाराज जी अकाल पुरख का रूप है, अगम साड़ी पहुँच तो परे है, गुरु का अंत नहीं पाया जा सकता। गुरु निरवैर है, किसी के नाल वैर नहीं है, तो जग तो निराला भी है, निरलेप है, भाव दुख सुख एक कर्मा के अनुसार मिलते हैं। गुरु दुख सुख तो परे है, निरलेप है। जानो धरती धर्म की सच्ची धर्मशाला, इस सारी धरती सच की धर्मशाला समझो। धर्मशाला का रूप है, धर्मशाला होंगी है जिथे धर्म की गल होंगी है। पाठशाला दे विच बच्चे पढ़न जाते हैं, सिक्ख्या मिलती है। धर्मशाला दे विच धर्म की गल सिखाई जाती है। सारी धरती धर्मशाला का रूप है। जे हा बीजै सो लुणै फल कर्म संभाला। जिवें धरती दे विच बीज बीजा जाता है, ज्यो ज्यो कोई बीज बीजदा उही जिही फल मिलता है। इस तरह ही शरीर रूपी धरती के अंदर ज्यो ज्यो कोई बीज बीजदा उही जिही फल मिलता है।
ਫਲ ਪੱਕ ਜਾਂਦਾ ਹੈ ਫਿਰ ਉਹਦਾ ਰਸ ਮਿਲਦਾ। ਜੇ ਮਿੱਠੇ ਦਾ ਫਲ ਮਿਲ ਵੀ ਬੀਜਿਆ ਤਾਂ ਮਿੱਠਾ ਫਲ ਮਿਲ ਜਾਂਦਾ ਹੈ। ਜੇ ਕਿੱਕਰ ਦੇ ਤੁੱਕੇ ਬੀਜਿਆ, ਤੁੱਕਿਆਂ ਦਾ ਬੀਜ ਬੀਜਿਆ ਤਾਂ ਕੰਡੇ ਵੱਜਦੇ ਆ। ਸਿੰਬਲ ਦਾ ਰੁੱਖ ਬੀਜ ਬੀਜਿਆ ਤਾਂ ਉਹਦਾ ਰਸ ਵੀ ਕੋਈ ਨਹੀਂ ਹੁੰਦਾ। ਇਸੇ ਤਰ੍ਹਾਂ ਹੀ ਕਰਮ ਹੈ, ਜੇ ਉਹ ਜਿਹਾ ਕਰਮ ਬੰਦਾ ਬੀਜਦਾ ਹੈ, ਕਰਮ ਕਮਾਉਂਦਾ ਹੈ, ਕੋਈ ਚੰਗਾ ਕਰਮ ਕਰਦਾ ਹੈ, ਚੰਗਾ ਬੀਜ ਬੀਜਦਾ ਹੈ ਤਾਂ ਉਹਨੂੰ ਚੰਗਾ ਫਲ ਮਿਲ ਜਾਂਦਾ ਹੈ। ਬਚਪਨ ਦੇ ਵਿੱਚ ਮਾਤਾ ਪਿਤਾ ਦੀ ਸੇਵਾ ਕਰਦਾ ਹੈ, ਜਵਾਨੀ ਦੇ ਵਿੱਚ ਪਰਮੇਸ਼ੁਰ ਨੂੰ ਚੇਤੇ ਕਰਦਾ ਹੈ। ਬਚਪਨ ਦੇ ਵਿੱਚ ਸੇਵਾ ਦਾ ਬੀਜਿਆ ਹੋਇਆ ਬੀਜ ਜਵਾਨੀ ਦੇ ਵਿੱਚ ਫਲਦਾ ਹੈ, ਬੁਢੇਪੇ ਦੇ ਵਿੱਚ ਰਸ ਭਰਦਾ ਹੈ, ਫਿਰ ਉਹਨੂੰ ਉਸ ਦੀ ਸੇਵਾ ਦਾ ਫਲ ਮਿਲਦਾ ਹੈ, ਮਿੱਠਾ ਫਿੱਕਾ ਜਾਂ ਬਕ ਬਕਾ ਜਿਹੋ ਜਿਹਾ ਬੀਜਿਆ ਹੁੰਦਾ। ਜਿਉਂ ਕਰ ਨਿਰਮਲ ਆਰਸੀ ਜੱਗ ਵੇਖਣ ਵਾਲਾ। ਜਿਵੇਂ ਸ਼ੀਸ਼ਾ ਹੈ, ਨਿਰਮਲ ਹੈ, ਸ਼ੀਸ਼ੇ ਦੇ ਮੂਹਰੇ ਜਿਹੋ ਜਿਹਾ ਕੋਈ ਮੁੱਖ ਲੈ ਕੇ ਜਾਂਦਾ ਹੈ, ਸ਼ੀਸ਼ਾ ਉਹੀ ਜਿਹਾ ਦਿਖਾ ਦਿੰਦਾ ਵੀ ਤੇਰਾ ਮੂੰਹ ਇਹੋ ਜਿਹਾ, ਸੋਹਣਾ ਹੈ ਜਾਂ ਨਹੀਂ ਸੋਹਣਾ, ਸਾਫ਼ ਹੈ ਜਾਂ ਗੰਦਾ, ਉਹੀ ਜਿਹਾ ਦਿਖਾ ਦਿੰਦਾ। ਜਿਹਾ ਮੂੰਹ ਕਰ ਭਾਲੀ ਹੈ ਤੇਹੋ ਬੇਖਾਲਾ। ਕਹਿੰਦੇ ਜਿਹੋ ਜਿਹਾ ਮੂੰਹ ਕਰਕੇ ਸ਼ੀਸ਼ੇ ਦੇ ਕੋਲੇ ਖੜਦਾ ਬੰਦਾ ਉਹੀ ਜਿਹਾ ਦਿਸ ਜਾਂਦਾ। ਸੇਵਕ ਦਰਗਾ ਸੁਰਖਰੂ ਬੇਮੁੱਖ ਮੂੰਹ ਕਾਲਾ। ਜਿਹੜਾ ਸੇਵਕ ਬਣ ਕੇ ਗੁਰੂ ਦੀ ਸੇਵਾ ਕਰਦਾ ਹੈ, ਗੁਰੂ ਦੇ ਬਚਨ ਨੂੰ ਮੰਨਦਾ ਹੈ, ਉਹਦੇ 'ਤੇ ਗੁਰੂ ਦੀ ਕਿਰਪਾ ਹੁੰਦੀ ਹੈ। ਹੁਣ ਗੁਰੂ ਨੂੰ ਮੰਨਣਾ ਕੀ ਹੈ? ਗੁਰੂ ਦੇ ਹੁਕਮ ਨੂੰ ਮੰਨਣਾ ਹੈ, ਗੁਰੂ ਦੇ ਬਚਨ ਨੂੰ ਮੰਨ ਕੇ ਆਪਣੇ ਜੀਵਨ 'ਚ ਕਮਾਉਣਾ ਹੈ। ਇਹੀ ਗੁਰੂ ਦੀ ਸਿੱਖਿਆ। ਜਿਹੜਾ ਗੁਰੂ ਦੀ ਸਿੱਖਿਆ ਨੂੰ ਮੰਨਦਾ ਹੈ ਉਹ ਗੁਰਸਿੱਖ ਬਣ ਜਾਂਦਾ ਹੈ। ਜਿਹੜਾ ਗੁਰੂ ਦੇ ਵੱਲ ਮੂੰਹ ਕਰਕੇ ਤੁਰਦਾ, ਭਾਵ ਗੁਰੂ ਦੇ ਦੱਸੇ ਰਸਤੇ 'ਤੇ ਤੁਰਦਾ, ਉਹਨੂੰ ਗੁਰਮੁਖ ਕਹਿੰਦੇ ਆ। ਜਿਹੜਾ ਆਪਣੇ ਮਨ ਦੇ ਮਗਰ ਲੱਗ ਕੇ ਤੁਰਦਾ, ਉਹਨੂੰ ਮਨਮੁੱਖ ਕਹਿੰਦੇ ਆ। ਜਿਹੜਾ ਗੁਰੂ ਵੱਲ ਪਿੱਠ ਕਰਕੇ ਤੁਰਦਾ, ਗੁਰੂ ਦੀ ਸਿੱਖਿਆ ਤੋਂ ਉਲਟ ਚੱਲਦਾ, ਉਹਨੂੰ ਕਹਿੰਦੇ ਆ ਬੇਮੁੱਖ। ਮਹਾਰਾਜ ਜੀ ਕਹਿੰਦੇ ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਸਾਰਾ ਜੀਵਨ ਦੁੱਖਾਂ ਦੇ ਨਾਲ ਭਰ ਜਾਂਦਾ ਜਿਹੜਾ ਬੇਮੁੱਖ ਹੋ ਜਾਂਦਾ। ਜਿਹੜਾ ਸਨਮੁੱਖ ਹੋ ਜਾਂਦਾ, ਗੁਰਮੁੱਖ ਬਣ ਜਾਂਦਾ, ਉਹਦੇ ਸਾਰੇ ਦੁੱਖ ਕੱਟੇ ਜਾਂਦੇ ਆ। ਫਿਰ ਉਹ ਦਰਗਾਹ ਦੇ ਵਿੱਚ ਸੁਰਖਰੂ ਹੋ ਜਾਂਦਾ, ਲੇਖੇ ਤੋਂ ਮੁਕਤ ਹੋ ਜਾਂਦਾ। ਮਹਾਰਾਜ ਜੀ ਕਹਿੰਦੇ ਸਤਿਗੁਰ ਤੇ ਜੇ ਮੋਹ ਫੇਰੇ ਤੇ ਬੇਮੁੱਖ ਬੁਰੇ ਦਸਨ ਅਨ ਦਿਨ ਵੱਧੇ ਮਾਰੀਅਨ ਫਿਰ ਵੇਲਾ ਨਾਲ ਹਨ। ਸਤਿਗੁਰੂ ਤੋਂ ਬੇਮੁੱਖ ਹੋਇਆ ਮਨੁੱਖ ਉਹ ਬੁਰਾ ਦਿਸਦਾ, ਉਹਦਾ ਜੀਵਨ ਬੁਰਾਈਆਂ ਨਾਲ ਭਰ ਜਾਂਦਾ, ਦਿਨੇ ਰਾਤ ਜਮਾਂ ਦੀ ਮਾਰ ਪੈਂਦੀ ਹੈ, ਦੁੱਖ ਸਹੇੜਦਾ, ਦੁੱਖ ਚੱਲਦਾ। ਜੋ ਗੁਰ ਗੋਪੇ ਆਪਣਾ ਕਿਉਂ ਸਿੱਜੈ ਚੇਲਾ। ਹੁਣ ਜਿਹੜਾ ਚੇਲਾ ਆਪਣੇ ਗੁਰੂ ਨੂੰ ਲੁਕੋ ਕੇ ਰੱਖਦਾ, ਸਿੱਖ ਵੀ ਬਣਦਾ, ਵੀ ਇਹ ਵੀ ਲੋਕਾਂ ਨੂੰ ਕਹਿੰਦਾ ਮੈਂ ਮੇਰਾ ਗੁਰੂ ਇਹ ਹੈ, ਅਤੇ ਆਪਣੇ ਗੁਰੂ ਦੀ ਸਿੱਖਿਆ ਨੂੰ ਲੁਕੋ ਕੇ ਰੱਖਦਾ, ਗੁਰੂ ਦੀ ਸਿੱਖਿਆ ਨੂੰ ਮੰਨਦਾ ਨਹੀਂ, ਆਪ ਹੁਦਰਾ ਹੋ ਕੇ ਜੀਵਨ ਬਤੀਤ ਕਰਦਾ, ਉਹ ਕਦੇ ਮੁਕਤ ਨਹੀਂ ਹੋ ਸਕਦਾ, ਉਹ ਕਦੇ ਗੁਰੂ ਦੀ ਖੁਸ਼ੀ ਲੈ ਹੀ ਨਹੀਂ ਸਕਦਾ। ਸੰਗਲ ਘੱਟ ਚਲਾਈ ਹੈ ਜਮ ਪੰਥ ਅਕੇਲਾ। ਗੁਰੂ ਤੋਂ ਬੇਮੁੱਖ ਹੋਏ ਮਨੁੱਖ ਨੂੰ ਵਿਕਾਰਾਂ ਦੇ ਸੰਗਲ ਪਾ ਕੇ ਬੰਨਿਆ ਜਾਂਦਾ ਹੈ। ਉਹਦੇ ਜੀਵਨ ਦੇ ਵਿੱਚ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਉਹਨੂੰ ਜਕੜ ਲੈਂਦੇ ਆ। ਜਮਾਂ ਦੀ ਮਾਰ ਪੈਂਦੀ ਹੈ ਅਤੇ ਜੀਵਨ ਦੇ ਵਿੱਚ ਇਕੱਲਾ ਹੀ ਰਹਿ ਜਾਂਦਾ, ਫਿਰ ਇਕੱਲਾ ਹੀ ਦੁੱਖ ਭੋਗਦਾ। ਉਹਦੀ ਗੁਰੂ ਕੋਈ ਸਹਾਇਤਾ ਨਹੀਂ ਕਰਦਾ। ਕਿਉਂ? ਕਿਉਂਕਿ ਇਹਨੇ ਗੁਰੂ ਦਾ ਬਚਨ ਮੰਨਿਆ ਹੀ ਨਹੀਂ। ਜੇ ਮੰਨਿਆ ਹੁੰਦਾ ਤਾਂ ਸੁੱਖ ਮਿਲ ਜਾਂਦਾ। ਲਹਿ ਸਜਾਈ ਨਰਕ ਵਿੱਚ ਉਹ ਖਰਾ ਦੁਹੇਲਾ। ਉਹਦਾ ਜੀਵਨ ਨਰਕਾਂ ਵਰਗਾ ਬਣ ਜਾਂਦਾ, ਫਿਰ ਉਹ ਸਜ਼ਾ ਪਾਉਂਦਾ, ਦੁੱਖ ਝੱਲਦਾ, ਨਰਕ ਦੀ ਪੀੜਾ ਨੂੰ ਸਹਾਰਦਾ ਅਤੇ ਦੁਖੀ ਰਹਿੰਦਾ ਹਰ ਵੇਲੇ। ਲੱਖ ਚੌਰਾਸੀ ਪਾਉਂਦੇ ਆ ਫਿਰ ਹੋਏ ਨਾ ਮੇਲਾ। ਨਰਕਾਂ ਦੇ ਵਿੱਚੋਂ ਨਿਕਲ ਕੇ 84 ਲੱਖ ਜੂਨੀ ਦੇ ਵਿੱਚ ਪੈ ਜਾਂਦਾ, ਫਸ ਜਾਂਦਾ,
ਭਾਵ ਕਦੇ ਜਨਮ ਲੈ ਲਿਆ, ਕਦੇ ਮਰ ਗਿਆ, ਕਦੇ ਫਿਰ ਜੰਮ ਪਿਆ, ਫਿਰ ਮਰ ਗਿਆ। ਮਨੁੱਖਾ ਜਾਮੇ ਵਿੱਚ ਰਹਿੰਦਾ ਹੋਇਆ ਵੀ ਵੇਖਣ ਨੂੰ ਮਨੁੱਖ ਲੱਗਦਾ ਹੈ, ਪਰ ਜਾਮੇ ਕਈ ਭੋਗ ਲੈਂਦਾ ਹੈ। ਜਦੋਂ ਇਨਸਾਨੀਅਤ ਹਿਰਦੇ ਵਿੱਚ ਕਾਇਮ ਹੁੰਦੀ ਹੈ ਉਦੋਂ ਇਨਸਾਨ ਬਣ ਜਾਂਦਾ ਹੈ, ਜਦੋਂ ਕਿਸੇ ਨੇ ਬੇਈਮਾਨ ਨਹੀਂ ਕਰਦਾ ਫਿਰ ਇਨਸਾਨੀਅਤ ਮਰ ਜਾਂਦੀ ਹੈ, ਇਨਸਾਨ ਮਰ ਗਿਆ ਫਿਰ ਬੇਈਮਾਨ ਪੈਦਾ ਹੋ ਗਿਆ, ਜਦੋਂ ਲਾਲਚੀ ਪੈਦਾ ਹੁੰਦਾ ਹੈ ਫਿਰ ਉਦੋਂ ਬੇਈਮਾਨ ਵੀ ਮਰ ਜਾਂਦਾ, ਲਾਲਚੀ ਪੈਦਾ ਹੋ ਜਾਂਦਾ ਹੈ। ਇਸ ਤਰ੍ਹਾਂ ਕਈ ਵਾਰੀ ਜੰਮਦਾ, ਕਈ ਵਾਰੀ ਮਰਦਾ ਹੈ, 84 ਲੱਖ ਜੂਨੀ ਵਿੱਚ ਭਟਕਦਾ ਫਿਰਦਾ ਰਹਿੰਦਾ ਹੈ। ਜਨਮ ਪਦਾਰਥ ਹਾਰਿਆ ਜਿਉਂ ਜੂਏ ਖੇਲਾ, ਆਪਣੇ ਮਨ ਦੇ ਮਗਰ ਲੱਗ ਕੇ ਤੁਰਨ ਵਾਲੇ ਮਨੁੱਖ ਨੇ 84 ਲੱਖ ਜੂਨੀ ਦੇ ਸਰਦਾਰ ਸਭ ਤੋਂ ਉੱਚੇ ਜਨਮ ਨੂੰ, ਮਨੁੱਖਾ ਜਨਮ ਨੂੰ ਜੂਏ ਦੀ ਖੇਡ ਵਿੱਚ ਹਾਰਤਾ। ਜਿਵੇਂ ਕੋਈ ਜੂਆ ਖੇਡਦਾ ਹੈ ਪੈਸਾ ਹਾਰ ਜਾਂਦਾ ਅਤੇ ਕੰਗਾਲ ਹੋ ਜਾਂਦਾ ਹੈ, ਇੱਦਾਂ ਹੀ ਸਵਾਸਥਾਂ ਨੂੰ ਜੂਏ ਦੀ ਖੇਡ ਵਿੱਚ ਹਾਰ ਕੇ ਕੰਗਾਲ ਹੋ ਗਿਆ, ਜੀਵਨ ਬਰਬਾਦ ਕਰ ਲਿਆ। ਹੱਥ ਮਰੋੜੈ ਸਿਰ ਧੋਨੈ ਉਹ ਲਹਿ ਨਾ ਵੇਲਾ, ਫਿਰ ਹੱਥਾਂ ਨੂੰ ਮਲਦਾ ਰਹਿੰਦਾ ਜਦੋਂ ਹਾਰ ਜਾਂਦਾ ਨਾ ਜੀਵਨ ਦੀ ਬਾਜੀ, ਘਾਟਾ ਪੈ ਜਾਂਦਾ ਹੈ, ਫਿਰ ਹੱਥਾਂ ਨੂੰ ਮਲਦਾ ਰਹਿੰਦਾ ਸਿਰ ਨੂੰ ਫੇਰੇ ਪਰ ਉਹਦੇ ਹੱਥ ਵਿੱਚ ਕੁਝ ਨਹੀਂ ਆਉਂਦਾ, ਪਛਤਾਉਂਦਾ ਰਹਿੰਦਾ ਸਮਾਂ ਬੀਤ ਗਿਆ। ਸਤਿਗੁਰੂ ਪਾਤਸ਼ਾਹ ਅੰਮ੍ਰਿਤਮਈ ਬਾਣੀ ਦੇ ਵਿੱਚ ਕਿਰਪਾ ਕਰਦੇ ਹੈ, ਕਰਮ ਹੈ ਅੰਮ੍ਰਿਤ ਆਣ ਨਿਸਾਰਿਓ, ਹੱਥਾਂ ਦੇ ਵਿੱਚ ਅੰਮ੍ਰਿਤ ਆਇਆ ਪਰ ਹੱਥ ਖੋਲ੍ਹ ਦਿੱਤੇ, ਅੰਮ੍ਰਿਤ ਨੂੰ ਛੱਡ ਦਿੱਤਾ। ਖਿਸਰ ਗਏ ਭੂਮ ਪਰ ਡਾਰਿਓ, ਹੱਥਾਂ ਦੇ ਵਿੱਚ ਆਈ ਦਾਤ ਨੂੰ ਹੱਥ ਖੋਲ੍ਹ ਕੇ ਧਰਤੀ 'ਤੇ ਸੁੱਟ ਦਿੱਤਾ, ਬੇਕਾਰ ਚਲੀ ਗਈ। ਹੱਥਾਂ ਦੇ ਵਿੱਚ ਸਵਾਸਾਂ ਦੀ ਪੂੰਜੀ ਆਈ, ਇੱਕ ਇੱਕ ਸਵਾਸ ਕਰਕੇ ਸਾਰੇ ਵਿਅਰਥੇ ਚਲੇ ਗਏ। ਸੁਰਤ ਨੇ ਪਰਮੇਸ਼ਰ ਦੇ ਨਾਲ ਮਿਲਾਪ ਨਹੀਂ ਕੀਤਾ, ਜੀਵਨ ਦੀ ਬਾਜੀ ਤਿਲਕ ਗਈ, ਪੈਰ ਖਿਸਕ ਗਿਆ, ਧਰਤੀ 'ਤੇ ਡਿੱਗ ਪਿਆ। ਅੰਮ੍ਰਿਤ ਮਿਲਿਆ ਸੀ ਪਰ ਅੰਮ੍ਰਿਤ ਨੂੰ ਛੱਡ ਕੇ ਜ਼ਹਿਰ ਨੂੰ ਖਾਣ ਲੱਗ ਪਿਆ। ਝੂਠ ਦੇ ਮਾਰਗ ਨੂੰ ਪਸੰਦ ਕਰਦਾ, ਸੱਚ ਦੇ ਮਾਰਗ ਨੂੰ ਛੱਡ ਦਿੱਤਾ। ਆਪ ਨਾ ਵੰਝੈ ਸਾਹੁਰੈ ਸਿੱਖ ਲੋਕ ਸੁਣਾਵੈ। ਹੁਣ ਉਦਾਹਰਣਾਂ ਦੇ ਕੇ ਸਮਝਾਉਂਦੇ ਆ, ਕਹਿੰਦੀ ਇੱਕ ਲੜਕੀ ਮਾਤਾ ਪਿਤਾ ਦੇ ਘਰੇ ਬੜੇ ਚਾਵਾਂ ਲਾਡਾਂ ਨਾਲ ਖੇਡਦੀ ਹੈ, ਜੀਵਨ ਜਿਉਂਦੀ ਹੈ, ਹੱਸਦੀ ਖੇਡਦੀ ਹੈ, ਆਜ਼ਾਦ ਹੈ, ਮਾਪਿਆਂ ਦੇ ਹੁੰਦਿਆਂ ਕੋਈ ਪ੍ਰਵਾਹ ਨਹੀਂ ਹੁੰਦੀ, ਪਰ ਜਦੋਂ ਉਹ ਵਿਆਹੁਣ ਯੋਗ ਹੋ ਜਾਂਦੀ ਹੈ, ਮਾਪਿਓ ਦਾ ਵਿਆਹ ਕਰ ਦਿੰਦੇ ਹੈ, ਫਿਰ ਉਹ ਆਪਣੇ ਘਰ ਸਹੁਰੇ ਘਰ ਚਲੀ ਜਾਂਦੀ ਹੈ। ਹੁਣ ਉਹ ਲੜਕੀ ਨਹੀਂ ਰਹਿੰਦੀ, ਹੁਣ ਲੜਕੀ ਤੋਂ ਬਦਲ ਕੇ ਵਹੁਟੀ ਬਣ ਜਾਂਦੀ ਹੈ, ਪਤਨੀ ਦਾ ਰੂਪ ਧਾਰਨ ਕਰਦੀ ਹੈ। ਜਿਹੜੀਆਂ ਲੜਕੀਆਂ, ਜਿਹੜੀਆਂ ਬੱਚੀਆਂ ਚੰਗੇ ਸੰਸਕਾਰਾਂ ਦੇ ਵਿੱਚ ਪਲੀਆਂ ਹੁੰਦੀਆਂ, ਮਾਪੇ ਚੰਗੇ ਸੰਸਕਾਰ ਦੇ ਕੇ ਗੁਰਬਾਣੀ ਨਾਲ ਜੋੜ ਦਿੰਦੇ ਆ, ਉਹਨਾਂ ਨੂੰ ਸਮਝਾਇਆ ਜਾਂਦਾ ਹੈ ਵੀ ਤੇਰੇ ਸੱਸ ਅਤੇ ਸਹੁਰਾ ਵੀ ਤੇਰੇ ਮਾਤਾ ਪਿਤਾ ਦੇ ਬਰਾਬਰ ਹੈ, ਉਹਨਾਂ ਨੂੰ ਮਾਂ ਹੀ ਸਮਝੀ, ਬਾਪ ਹੀ ਸਮਝੀ। ਡੋਲੀ 'ਚ ਬਿਠਾਉਣ ਤੋਂ ਪਹਿਲਾਂ ਉਹ ਸਮਝਾ ਦਿੰਦੇ ਆ ਵੀ ਅੱਜ ਤੋਂ ਬਾਅਦ ਅਸੀਂ ਤੇਰੇ ਮਾਪੇ ਨਹੀਂ, ਤੇਰੇ ਮਾਪੇ ਉਹੀ ਨੇ। ਜਿਹੜੀਆਂ ਸਿਆਣੀਆਂ ਬੱਚੀਆਂ ਗੱਲ ਨੂੰ ਸਮਝ ਲੈਂਦੀਆਂ ਅਤੇ ਜਾ ਕੇ ਪਰਿਵਾਰ ਦੇ ਵਿੱਚ ਮਿਲ ਜਾਂਦੀਆਂ, ਉਹ ਪਰਿਵਾਰ ਨੂੰ ਸੁਖੀ ਕਰ ਦਿੰਦੀਆਂ। ਪਰ ਜਿਨ੍ਹਾਂ ਨੂੰ ਇਹ ਚੰਗੇ ਸੰਸਕਾਰ ਨਹੀਂ ਮਿਲਦੇ, ਉਹ ਥੋੜ੍ਹੇ ਟਾਈਮ ਬਾਅਦ ਲੜਾਈ ਝਗੜਾ ਖੜਾ ਹੋ ਜਾਂਦਾ ਹੈ, ਰੁਸ ਕੇ ਘਰ ਆ ਜਾਂਦੀ ਹੈ, ਆਪ ਸਹੁਰੇ ਘਰ ਜਾਂਦੀ ਨਹੀਂ ਅਤੇ ਲੋਕਾਂ ਨੂੰ ਸਿੱਖਿਆ ਦਿੰਦੀ ਫਿਰਦੀ ਹੈ, ਲੋਕਾਂ ਨੂੰ ਸਮਝਾਉਂਦੀ ਫਿਰਦੀ ਹੈ ਵੀ ਸਹੁਰੇ ਘਰ ਦੇ ਵਿੱਚ ਬਹੁਤ ਚੰਗਾ ਹੈ, ਸੱਸ ਸਹੁਰੇ ਚੰਗੇ ਹੁੰਦੇ ਆ, ਆਗਿਆ ਮੰਨਣੀ ਚਾਹੀਦੀ ਹੈ, ਉਹਨਾਂ ਨੂੰ ਨਮਸਕਾਰ ਕਰਨੀ ਚਾਹੀਦੀ ਹੈ। ਦੂਜੀਆਂ ਲੜਕੀਆਂ ਨੂੰ ਸਮਝਾਉਂਦੀ ਹੈ ਵੀ ਆਪਣੇ ਸੱਸ ਸਹੁਰੇ ਦਾ ਸਤਿਕਾਰ ਕਰਨਾ ਚਾਹੀਦਾ, ਪਰ ਆਪ ਲੜਕੇ ਘਰ ਬੈਠੀ ਹੈ, ਆਪ ਜਾਂਦੀ ਨਹੀਂ। ਉਹਦੀ ਸਿੱਖਿਆ ਨੂੰ ਫਿਰ ਕੋਈ ਨਹੀਂ ਮੰਨਦਾ। ਕੰਤ ਨਾ ਪੁੱਛੈ ਵਾਤੜੀ ਸੁਹਾਗ ਗਣਾਵੇ, ਉਹਦਾ ਪਤੀ ਉਹਦੀ ਕਲੇਸ਼ ਵਾਲੀ ਕੋਈ ਗੱਲ ਨਹੀਂ ਸੁਣਦਾ, ਲੋਕਾਂ ਦੇ ਵਿੱਚ ਆਪਣੇ ਆਪ ਨੂੰ ਸੁਹਾਗਣ ਦੱਸਦੀ ਹੈ, ਮੈਂ ਸੁਹਾਗਣ ਹਾਂ, ਮੇਰਾ ਪਤੀ ਤੰਦਰੁਸਤ ਹੈ, ਪਰ ਆਪਣੇ ਅੜੀਅਲ ਸੁਭਾਅ ਕਰਕੇ ਸੁਹਾਗਣ ਹੁੰਦਿਆਂ ਹੋਇਆਂ ਵੀ ਪਤੀ ਦੇ ਪ੍ਰੇਮ ਤੋਂ ਖਾਲੀ ਰਹਿੰਦੀ ਹੈ।
ਲੜਾਈ ਕਲੇਸ਼ ਦੇ ਵਿੱਚ ਹੀ ਰਹਿੰਦੀ ਹੈ। ਚੂਹਾ ਖੱਡ ਨਾ ਮਾਵੇ, ਲੱਕ ਸੱਜ ਬੁਲਾਵੇ। ਹੁਣ ਤੀਜੀ ਉਦਾਹਰਣ ਦਿੰਦੇ ਆ, ਕਹਿੰਦੇ ਚੂਹਾ ਆਪ ਤਾਂ ਖੁੱਡ ਦੇ ਵਿੱਚ ਜਾਂਦਾ ਨਹੀਂ, ਲੱਕ ਨਾਲ ਸੱਜ ਬੰਨੀ ਫਿਰਦਾ ਹੈ। ਮੰਤ ਨਾ ਹੋਇਆ ਠੂਹਿਆਂ, ਹੱਥ ਛੱਪੀ ਪਾਵੇ। ਕਹਿੰਦੇ ਬਿੱਛੂ ਦਾ ਮੰਤਰ ਨਹੀਂ ਆਉਂਦਾ ਪਰ ਸੱਪਾਂ ਨੂੰ ਹੱਥ ਪਾਉਂਦਾ ਫਿਰਦਾ, ਭਾਵ ਕਿ ਸੱਪ ਲੜ ਜੇ ਜ਼ਹਿਰ ਉਤਾਰਨ ਦਾ ਮੰਤਰ ਤਾਂ ਜਾਣਦਾ ਨਹੀਂ ਪਰ ਸੱਪਾਂ ਨੂੰ ਫੜਨ ਦੀ ਕੋਸ਼ਿਸ਼ ਕਰਦਾ, ਆਪਣੀ ਤਾਕਤ ਤੋਂ ਜ਼ਿਆਦਾ ਕਰਨ ਦੀ ਕੋਸ਼ਿਸ਼ ਕਰਦਾ, ਫਿਰ ਘਾਟਾ ਖਾਂਦਾ। ਸਰ ਸੰਨੇ ਆਗਾਸ ਨੂੰ ਫਿਰ ਮੱਥੇ ਆਵੇ। ਹੁਣ ਜਿਹੜਾ ਪੁਰਖ ਆਕਾਸ਼ ਨੂੰ ਬਾਣ ਮਾਰੇ, ਜਿਹੜਾ ਕਹੇ ਵੀ ਮੇਰੇ ਤੀਰ ਕਮਾਣ ਵਿੱਚ ਇੰਨੀ ਤਾਕਤ ਹੈ, ਮੇਰੇ ਬਾਜੂਆਂ ਵਿੱਚ ਇੰਨੀ ਤਾਕਤ ਹੈ, ਮੈਂ ਅਸਮਾਨ ਵੱਲ ਤੀਰ ਚਲਾਵਾਂ ਅਤੇ ਮੁੜ ਕੇ ਆਉਂਦਾ ਨਹੀਂ, ਅਸਮਾਨ ਨੂੰ ਚੀਰ ਜਾਂਦਾ, ਉਹਦਾ ਭੁਲੇਖਾ ਹੈ। ਜਿੰਨੀ ਖਿੱਚ ਕੇ ਉੱਪਰ ਨੂੰ ਤੀਰ ਚਲਾਵੇਗਾ ਉਨੀ ਤੇਜ਼ੀ ਨਾਲ ਉਹ ਤੀਰ ਵਾਪਸ ਉਹਦੇ ਮੱਥੇ ਵੱਲ ਆਊਗਾ, ਅਤੇ ਜੇ ਅਣਜਾਣ ਹੋਇਆ ਫਿਰ ਉਹਦਾ ਤੀਰ ਉਸੇ ਲਈ ਸ਼ਿਕਾਰ ਕਰ ਲੈਂਦਾ। ਦੋਹੇ ਸਰਾਈ ਜਰਦਰੂ ਬੇਮੁੱਖ ਪਛਤਾਵੇ। ਬੇਮੁੱਖ ਲੋਕ ਅਤੇ ਪਰਲੋਕ ਦੋਨਾਂ ਜਗ੍ਹਾ 'ਤੇ ਪਛਤਾਉਂਦੇ ਰਹਿੰਦੇ ਆ, ਸ਼ਰਮਿੰਦੇ ਹੁੰਦੇ ਆ। ਹੁਣ ਲੋਕ ਦਾ ਭਾਵ ਹੈ ਜਿਹੜਾ ਹੁਣ ਸਮਾਂ ਚੱਲਦਾ, ਜੀਵਨ ਜਿਹੜਾ ਹੁਣ ਚੱਲ ਰਿਹਾ ਹੈ, ਪਰਲੋਕ ਆ ਜਿਹੜਾ ਸਮਾਂ ਆਉਣ ਵਾਲਾ ਹੈ, ਅੱਜ ਵੀ ਪਛਤਾਉਂਦੇ ਆ, ਜਿਹੜਾ ਸਮਾਂ ਬੀਤ ਗਿਆ ਉਹਦੇ ਵਿੱਚ ਵੀ ਪਛਤਾ ਰਹੇ ਹੈ, ਆਉਣ ਵਾਲਾ ਸਮਾਂ ਨਾ ਸੁਧਾਰਿਆ ਤਾਂ ਫਿਰ ਵੀ ਸ਼ਰਮਿੰਦੇ ਹੋਣਾ ਪੈਂਦਾ। ਆਪ ਕੁਝ ਕਰਨਾ ਨਹੀਂ ਪਰ ਲੋਕਾਂ ਨੂੰ ਉਪਦੇਸ਼ ਦੇਣ ਵਾਲਾ, ਮਹਾਰਾਜ ਜੀ ਕਹਿੰਦੇ ਆ, ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੇ। ਜਿਹੜਾ ਆਪ ਅਮਲ ਨਹੀਂ ਕਰਦਾ, ਲੋਕਾਂ ਨੂੰ ਉਪਦੇਸ਼ ਦਿੰਦਾ, ਉਹ ਜਨਮ ਮਰਨ ਦੇ ਚੱਕਰ ਵਿੱਚ ਪਿਆ ਰਹਿੰਦਾ। ਕਬੀਰ ਸਾਹਿਬ ਜੀ ਨੇ ਬੜਾ ਸੁੰਦਰ ਬਚਨ ਕਿਹਾ, ਕਹਿੰਦੇ ਕਬੀਰ ਅਵਰਹ ਕਉ ਉਪਦੇਸ਼ ਤੇ, ਮੁੱਖ ਮੈਂ ਪਰ ਹੈ ਰੇਤ, ਰਾਸ ਬਿਰਾਨੀ ਰਾਖਤੀ ਖਾਇਆ ਘਰ ਕਾ ਖੇਤ। ਜਿਹੜਾ ਆਪਣੇ ਅੰਦਰ ਗੁਸਤਾਖੀ ਕਰਦਾ, ਗੁਰਮੁਖਤਾਈ ਹੈ ਨਹੀਂ, ਨਿਮਰਤਾ ਹੈ ਨਹੀਂ, ਪਰ ਲੋਕਾਂ ਨੂੰ ਪਿਆਰ ਦਾ ਉਪਦੇਸ਼ ਦਿੰਦਾ ਫਿਰਦਾ, ਉਹਦਾ ਕਿਸੇ 'ਤੇ ਅਸਰ ਨਹੀਂ ਹੁੰਦਾ। ਕਾਰਨ ਕੀ? ਆਪ ਖਾਲੀ ਹੈ ਅੰਦਰੋਂ ਪਰ ਲੋਕਾਂ ਨੂੰ ਸਿੱਖਿਆ ਦੇ ਰਿਹਾ ਹੈ। ਐਸੇ ਮਨੁੱਖ ਨੂੰ ਜ਼ਿੰਦਗੀ ਵਿੱਚ ਪਛਤਾਉਣਾ ਹੀ ਪੈਂਦਾ ਹੈ। ਰਤਨ ਮਣੀ ਗਲ ਬਾਂਦਰ ਹੈ, ਕਿਹੋ ਕੀਮ ਨਾ ਜਾਣੇ। ਹੁਣ ਬੇਮੁੱਖ ਦਾ ਜੀਵਨ ਕਿਹੋ ਜਿਹਾ ਹੁੰਦਾ ਹੈ? ਬੇਮੁੱਖ ਆਪਣੇ ਜੀਵਨ ਦੇ ਵਿੱਚ ਕੋਈ ਰਾਸ ਅਤੇ ਕੋਈ ਆਨੰਦ ਨਹੀਂ ਲੈ ਸਕਦਾ। ਬੜੀ ਪਿਆਰੀ ਉਦਾਹਰਣ ਦੇ ਕੇ ਭਾਈ ਗੁਰਦਾਸ ਜੀ ਸਮਝਾਉਂਦੇ ਹੈ, ਕਹਿੰਦੇ ਬਾਂਦਰ ਦੇ ਗਲ ਦੇ ਵਿੱਚ ਕਿਸੇ ਨੇ ਰਤਨਾਂ ਦੀ ਮਾਲਾ ਪਾਤੀ, ਪਰ ਉਹਨੂੰ ਕੁਝ ਨਹੀਂ ਪਤਾ ਬਾਂਦਰ ਨੂੰ ਵੀ ਰਤਨ ਕੀ ਹੁੰਦੇ ਆ, ਉਹਦੇ ਵਾਸਤੇ ਤਾਂ ਖੇਡ ਹੈ, ਖਿਡਾਉਣਾ ਹੈ। ਉਹ ਮਾਲਾ ਨੂੰ ਖਿਲਾਰ ਕੇ ਪਰੇ ਮਾਰਦਾ, ਭਾਰ ਹੀ ਸਮਝਦਾ ਆਪਣੇ ਗਲ ਦੇ ਵਿੱਚ, ਉਹਦੀ ਕੀਮਤ ਦਾ ਨਹੀਂ ਪਤਾ। ਕੜਛੀ ਛਾਓ ਨਾ ਸੰਭਲੇ, ਭੋਜਨ ਰਸ ਖਾਣੇ। ਹੁਣ ਅਸੀਂ ਸਬਜ਼ੀ ਬਣਾਉਂਦੇ ਹਾਂ, ਕੋਈ ਪਦਾਰਥ ਖਾਣ ਵਾਲਾ ਬਣਾਇਆ ਜਾਂਦਾ ਹੈ, ਉਹਦੇ ਵਿੱਚ ਕੜਛੀ ਫੇਰੀ ਜਾਂਦੀ ਹੈ। ਕੜਛੀ ਤੋਂ ਬਿਨਾਂ, ਖੁਰਚਣੇ ਤੋਂ ਬਿਨਾਂ ਕੋਈ ਵੀ ਚੀਜ਼ ਬਣਦੀ ਨਹੀਂ, ਕਿਉਂਕਿ ਹਿਲਾਉਣੀ ਪੈਂਦੀ ਨਹੀਂ, ਥੱਲੇ ਲੱਗ ਜਾਂਦੀ ਹੈ। ਹੁਣ ਬਹੁਤ ਮਸਾਲੇ ਪਾ ਕੇ ਤਰੀਕੇ ਦੇ ਨਾਲ ਬਣਾਉਣ ਵਾਲੇ ਨੇ ਭੋਜਨ ਬਣਾਇਆ, ਅਤੇ ਜੇ ਕੋਈ ਕੜਛੀ ਨੂੰ ਪੁੱਛੇ ਵੀ ਇਹ ਕਿੰਨਾ ਕੁ ਸਵਾਦ ਬਣਿਆ, ਕੜਛੀ ਉਹਦਾ ਸਵਾਦ ਨਹੀਂ ਦੱਸ ਸਕਦੀ। ਭਾਵੇਂ ਸਾਰਾ ਭੋਜਨ ਬਣਦਿਆਂ ਬਣਦਿਆਂ ਕੜਛੀ ਵਿੱਚ ਘੁੰਮੀ ਗਈ ਹੈ ਪਰ ਉਹਨੂੰ ਸਵਾਦ ਨਹੀਂ ਆਇਆ। ਖਾਣਿਆਂ ਦਾ ਸਵਾਦ ਕੜਛੀ ਨੂੰ ਨਹੀਂ ਪਤਾ, ਕਾਰਨ ਕਿ ਅੰਦਰੋਂ ਸਖਤ ਹੈ, ਉਹਨੇ ਉਹਦੇ ਰਸ ਨੂੰ ਆਪਣੇ ਅੰਦਰ ਸਮਾਉਣ ਹੀ ਨਹੀਂ ਦਿੱਤਾ। ਮਹਾਰਾਜ ਜੀ ਕਹਿੰਦੇ ਕੜਛੀਆਂ ਫਿਰਨ ਸਵਾਉ ਨਾ ਜਾਣਨ ਸੁਣੀਆਂ। ਕੜਛੀਆਂ ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਵਿੱਚ ਘੁੰਮਦੀਆਂ ਨੇ ਪਰ ਉਹਦਾ ਸਵਾਦ ਨਹੀਂ ਜਾਣਦੀਆਂ, ਸਵਾਦ ਤੋਂ ਸੁਣੀਆਂ ਫਿਰਦੀਆਂ।
ਤੀਜੀ ਉਦਾਹਰਣ ਦਿੰਦੇ ਆ, ਡੱਡੂ ਚਿੱਕੜ ਵਾਸ ਹੈ ਕਬਲੇ ਨਾ ਸਿਆਣੇ। ਹੁਣ ਡੱਡੂ ਚਿੱਕੜ ਦੇ ਵਿੱਚ ਰਹਿੰਦਾ, ਚਿੱਕੜ ਦੇ ਵਿੱਚ ਗੰਦਗੀ ਹੁੰਦੀ ਹੈ, ਪਾਣੀ ਗੰਦਾ ਹੁੰਦਾ, ਉਸੇ ਹੀ ਚਿੱਕੜ ਦੇ ਵਿੱਚ ਇੱਕ ਕਮਲ ਦਾ ਫੁੱਲ ਹੁੰਦਾ। ਚਿੱਕੜ ਦੇ ਵਿੱਚ ਡੱਡੂ ਵੀ ਰਹਿੰਦਾ, ਕਮਲ ਦਾ ਫੁੱਲ ਵੀ ਰਹਿੰਦਾ। ਕਮਲ ਦਾ ਫੁੱਲ ਲੋਕਾਂ ਵਾਸਤੇ ਬਹੁਤ ਵਧੀਆ ਸੋਹਣਾ ਲੱਗਦਾ, ਪਰ ਡੱਡੂ ਉਹਦੀ ਸਿਆਣ ਨਹੀਂ ਕੱਢਦਾ, ਕਿਉਂਕਿ ਉਹਨੂੰ ਉਹਦੀ ਕੀਮਤ ਦਾ ਨਹੀਂ ਪਤਾ। ਨਾਭ ਕਥੂਰੀ ਮਿਰਗ ਦੇ ਫਿਰਦਾ ਹੈਰਾਨ। ਕਹਿੰਦੇ ਹਿਰਨ ਦੀ ਨਾਭੀ ਦੇ ਵਿੱਚ, ਧੁੰਨੀ ਦੇ ਵਿੱਚ ਕਸਤੂਰੀ ਹੁੰਦੀ ਹੈ। ਹੈਰਾਨਗੀ ਦੀ ਗੱਲ ਇਹ ਹੈ ਵੀ ਉਹਨੂੰ ਕਸਤੂਰੀ ਦੀ ਵਾਸਨਾ ਆਉਂਦੀ ਹੈ ਅਤੇ ਜੰਗਲ ਦੇ ਵਿੱਚ ਭੱਜਿਆ ਹੀ ਫਿਰਦਾ ਕਸਤੂਰੀ ਨੂੰ ਪਕੜਨ ਵਾਸਤੇ। ਉਹਨੂੰ ਇਹ ਨਹੀਂ ਪਤਾ ਵੀ ਇਹ ਧੁੰਨੀ ਮੇਰੀ ਧੁੰਨੀ ਦੇ ਵਿੱਚ ਹੀ ਕਸਤੂਰੀ ਹੈ, ਸਾਰੀ ਜ਼ਿੰਦਗੀ ਭਟਕਦੇ ਰਹਿੰਦਾ, ਉਹਦਾ ਆਪਣਾ ਧਿਆਨ ਅੰਦਰ ਵੱਲ ਨਹੀਂ ਜਾਂਦਾ, ਬਾਹਰ ਮੁਖੀ ਹੋ ਕੇ ਦੌੜਿਆ ਫਿਰਦਾ ਰਹਿੰਦਾ, ਅਖੀਰ ਨੂੰ ਲੱਭਦਾ ਲੱਭਦਾ ਮਰ ਜਾਂਦਾ ਪਰ ਆਪਣੇ ਅੰਦਰ ਨਹੀਂ ਮੁੜਦਾ। ਗੁੱਜਰ ਗੋਰਸ ਵੇਚ ਕੇ ਖੜ ਸੂੜੀ ਆਣੇ। ਗੁੱਜਰ ਲੋਕ ਪਸ਼ੂ ਪਾਲਣ ਦਾ ਕਿੱਤਾ ਕਰਦੇ ਆ, ਔਰ ਇਹ ਪਸ਼ੂਆਂ ਦੇ ਸੰਗਲ ਵੀ ਨਹੀਂ ਪਾ ਕੇ ਰੱਖਦੇ, ਖੁੱਲ੍ਹੇ ਰੱਖਦੇ ਆ, ਖੁੱਲ੍ਹੀ ਚਰਾਣ ਵਿੱਚ ਪਸ਼ੂ ਚਰਦੇ ਆ। ਉਹ ਗੁੱਜਰ ਪਸ਼ੂਆਂ ਦਾ ਦੁੱਧ ਵੇਚਦੇ ਹੈ, ਖਲ ਅਤੇ ਛਾਣ ਬੂਰਾ ਲੈ ਕੇ ਆਉਂਦੇ ਆ, ਫਿਰ ਉਹਦੇ ਨਾਲ ਗੁਜ਼ਾਰਾ ਕਰਦੇ ਆ। ਇਸੇ ਤਰ੍ਹਾਂ ਹੀ ਬੇਮੁੱਖ ਮੂਲੋਂ ਘੁੱਥਿਆ ਦੁੱਖ ਸਹਿ ਜਮਾਣੇ। ਬੇਮੁੱਖ ਆਪਣੇ ਮੂਲ ਤੋਂ ਭੁੱਲਿਆ ਹੋਇਆ, ਆਪਣੇ ਰੱਬ ਤੋਂ ਭੁੱਲਿਆ ਹੋਇਆ, ਅੰਤ ਨੂੰ ਜਮਾਂ ਦੀ ਮਾਰ ਪੈਂਦੀ ਹੈ, ਕਾਸ਼ਤ ਸਹਾਰਦਾ ਅਤੇ ਉਹਨੂੰ ਪਛਤਾਉਣਾ ਪੈਂਦਾ। ਜੀਵਨ ਪੁੰਨ ਕਰਨ ਵਾਸਤੇ ਮਿਲਿਆ ਸੀ ਪਰ ਪਾਪ ਕਰਦਾ ਕਰਦਾ ਮਰ ਗਿਆ। ਮਹਾਰਾਜ ਜੀ ਕਹਿੰਦੇ ਪਾਪੀ ਬੰਦਾ ਸਾਰੀ ਉਮਰ ਹਾਏ ਹਾਏ ਕਰਦਾ ਕਰਦਾ ਦੁਖੀ ਰਹਿੰਦਾ, ਕਿਉਂਕਿ ਪਾਪ ਕਮਾਉਂਦਾ। ਅੰਮ੍ਰਿਤਮਈ ਬਾਣੀ ਦਾ ਬਚਨ ਹੈ, ਪਾਪੀ ਕਰਮ ਕਮਾਵੰਦੇ ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਧਾਣੀਆਂ ਤਿਉ ਮੱਥੇ ਧਰਮ ਰਾਏ। ਪਾਪੀ ਸਾਰੀ ਉਮਰ ਕਰਮ ਕਰਦੇ ਆ ਪਰ ਹਾਏ ਹਾਏ ਕਰਦੇ ਰਹਿੰਦੇ ਆ। ਜਿਵੇਂ ਪਾਣੀ ਦੇ ਵਿੱਚ ਮਧਾਣੀ ਪਾ ਕੇ ਘਿਓ ਮੱਖਣ ਨਹੀਂ ਮਿਲਦਾ, ਲੱਸੀ ਨਹੀਂ ਮਿਲਦੀ, ਕਿਉਂਕਿ ਮਧਾਣੀ ਪਾਣੀ ਵਿੱਚ ਭੱਜ ਰਹੀ ਹੈ। ਇਸ ਤਰ੍ਹਾਂ ਫੋਕਟ ਕਰਮ ਕਰਕੇ ਸਾਨੂੰ ਜੀਵਨ ਦਾ ਆਨੰਦ ਨਹੀਂ ਮਿਲ ਸਕਦਾ। ਸਾਵਣ ਵਣ ਹਰਿਆਵਲੇ ਸੁੱਕੈ ਜਾਵਾ। ਹੁਣ ਬੇਮੁੱਖ ਬੰਦਿਆਂ ਦੀ ਹਾਲਤ ਕਿਹੋ ਜਿਹੀ ਹੁੰਦੀ ਹੈ? ਕਹਿੰਦੇ ਸਾਵਣ ਦੇ ਮਹੀਨੇ ਵਿੱਚ ਮੀਂਹ ਪੈਂਦਾ, ਸਾਰੀ ਬਨਸਪਤੀ ਹਰਿਆਵਲ ਨਾਲ ਭਰ ਜਾਂਦੀ ਹੈ, ਹਰੇ ਹਰੇ ਦਰਖਤ ਪੈਦਾ ਹੋ ਜਾਂਦੇ ਨੇ, ਪਰ ਜਵਾਹਾਂ ਸੁੱਕ ਜਾਂਦਾ। ਸਭ ਕੋ ਮਾਣ ਸਰਸਾ ਬਰਸ ਦੇ ਝੂਰੇ ਜੁਲਾਹਾ। ਕਹਿੰਦੇ ਬਾਰਸ ਦੇ ਨਾਲ ਸਾਰਿਆਂ ਦੇ ਮਨ ਆਨੰਦਿਤ ਹੋ ਜਾਂਦੇ ਹੈ, ਪਰੰਤੂ ਜੁਲਾਹਾ ਝੂਰਦਾ, ਆਪ ਸਵਾਰਥੀ ਹੋ ਕੇ ਆਪਣੀ ਤਾਣੀ ਦੀ ਚਿੰਤਾ ਕਰਦਾ। ਸਭਨਾ ਰਾਤ ਮਿਲਾਵੜਾ ਚੱਕ ਵੀ ਦੋਰਾਹਾ। ਰਾਤ ਨੂੰ ਸਾਰੇ ਆਪਣੇ ਆਪਣੇ ਘਰਾਂ ਦੇ ਵਿੱਚ ਸੌਂਦੇ ਆ, ਪਰਿਵਾਰ ਦੇ ਵਿੱਚ ਮਿਲਦੇ ਆ, ਪਰ ਚੱਕ ਵੀ ਅਤੇ ਚਕੋਰੇ ਵਿਛੜ ਜਾਂਦੇ ਆ ਰਾਤ ਨੂੰ। ਸੰਖ ਸਮੁੰਦਰ ਸੱਖਣਾ ਰੋਵੈ ਦੋ ਤਾਹਾ। ਸਮੁੰਦਰ ਦੇ ਵਿੱਚ ਸੰਖ ਛਿਪੀਆਂ, ਸੰਖ ਸਮੁੰਦਰ ਦੇ ਵਿੱਚ ਹੈ ਪਰ ਅੰਦਰੋਂ ਖਾਲੀ ਹੈ, ਬਾਹਰ ਆਉਂਦਾ ਹੈ ਕੋਈ ਗੁਣ ਵਾਲਾ ਨੂੰ ਚੁੱਕ ਲੈਂਦਾ ਹੈ, ਫਿਰ ਸਵੇਰੇ ਸ਼ਾਮ ਉਹਦੇ 'ਤੇ ਫੂਕਾਂ ਮਾਰ ਮਾਰ ਕੇ ਉਹਨੂੰ ਵਜਾਉਂਦਾ ਹੈ, ਉੱਚੀ ਉੱਚੀ ਆਵਾਜ਼ ਨਿਕਲਦੀ ਆ, ਉਹ ਲੱਗਦਾ ਜਿਵੇਂ ਧਾਹਾ ਮਾਰ ਕੇ ਰੋ ਰਿਹਾ ਹੋਵੇ ਕਿ ਮੇਰਾ ਸਮੁੰਦਰ ਤੋਂ ਵਿਛੋੜਾ ਪੈ ਗਿਆ। ਮਹਾਰਾਜ ਜੀ ਬਾਣੀ ਵਿੱਚ ਬਚਨ ਕਰਦੇ ਹੈ, ਦੇਵਲ ਦੇਵਲ ਧਾਹੜੀ ਦੇਸੈ ਉਗਵਤ ਸੂਰ। ਰਾਹੋਂ ਉੱਜੜ ਜੋ ਪਵੈ ਮੁਸੈ ਦੇਖ ਫਾਹਾ। ਕੋਈ ਰਾਹੀ ਰਸਤੇ 'ਤੇ ਤੁਰਿਆ ਜਾਂਦਾ ਹੈ, ਸਿੱਧਾ ਰਸਤਾ ਜਾਂਦਾ ਹੈ, ਪਰ ਲਾਲਚ ਕਰ ਗਿਆ ਮੈਂ ਛੇਤੀ ਪਹੁੰਚ ਜਾਂ, ਟੇਢੇ ਰਸਤੇ ਪੈ ਗਿਆ, ਟੇਢੇ ਰਸਤੇ ਪਿਆ ਹੋਇਆ ਉਲਝ ਗਿਆ, ਰਸਤੇ ਨੇ ਪਾਰ ਨਹੀਂ ਲਾਇਆ,
ਚੋਰ ਉਹ ਚੱਕੇ ਮਿਲ ਗਏ, ਲੁੱਟ ਲਿਆ, ਲੁੱਟ ਕੇ ਜੋ ਕੁਝ ਸੀ ਉਹ ਤੋਂ ਖੋਹ ਲਿਆ, ਫਿਰ ਪਛਤਾਉਂਦਾ ਵੀ ਮੈਂ ਸਿੱਧੇ ਰਾਹ ਤੁਰਿਆ ਜਾਂਦਾ ਚੰਗਾ ਰਹਿੰਦਾ। ਇਸ ਕਰਕੇ ਸਿਆਣੇ ਕਹਿੰਦੇ ਆ ਸਿੱਧਾ ਰਾਹ ਭਾਵੇਂ ਦੋ ਕੁ ਦੂਰ ਹੋਵੇ ਪਰ ਪਗਡੰਡੀ 'ਤੇ ਨਹੀਂ ਜਾਣਾ ਚਾਹੀਦਾ। ਤਿਉਂ ਜੱਗ ਅੰਦਰ ਵੇ ਮੁੱਖਾ ਨਿਤ ਉੱਭੇ ਸਾਹ। ਇਸੇ ਤਰ੍ਹਾਂ ਹੀ ਜਗਤ ਵਿੱਚ ਸੰਸਾਰ ਦੇ ਵਿੱਚ ਬੇਮੁੱਖਾਂ ਦਾ ਜੀਵਨ ਹੈ, ਉਹ ਸਦਾ ਉੱਭੇ ਸਾਹ ਲੈਂਦਾ ਭਾਵ ਦੁਖੀ ਰਹਿੰਦਾ। ਕਦੇ ਤਨ ਦਾ ਦੁੱਖ, ਕਦੇ ਮਨ ਦਾ ਦੁੱਖ, ਤਨ ਦੀ ਪਰੇਸ਼ਾਨੀ ਕਦੇ ਮਨ ਦੀ ਪਰੇਸ਼ਾਨੀ ਝੱਲਦਾ ਰਹਿੰਦਾ। ਕਾਰਨ ਕੀ ਕਿ ਸਤਿਗੁਰੂ ਤੋਂ ਬੇਮੁੱਖ ਹੋਇਆ ਹੋਇਆ ਆਪਣੀ ਮਰਜ਼ੀ ਮੁਤਾਬਕ ਜੀਵਨ ਬਤੀਤ ਕਰਦਾ। ਗੁਰੂ ਤੋਂ ਬੇਮੁੱਖ ਹੋ ਕੇ ਕੁਰਾਹੀ ਪੈ ਜਾਂਦਾ, ਕੁਰਾਹੀ ਪਏ ਹੋਏ ਨੂੰ ਦੁੱਖ ਘੇਰ ਲੈਂਦੇ ਹੈ, ਫਿਰ ਦੁਖੀ ਹੋ ਕੇ ਪਰੇਸ਼ਾਨੀਆਂ ਵਿੱਚ ਚਲਿਆ ਜਾਂਦਾ, ਫਿਰ ਉਹ ਨਿੱਤ ਰੋਜ਼ ਪਰੇਸ਼ਾਨ ਹੋ ਕੇ ਦੁਖੀ ਹੁੰਦਾ। ਇਹ ਪਰੇਸ਼ਾਨੀਆਂ ਸਾਡੇ ਜੀਵਨ ਵਿੱਚ ਨਾ ਆਉਣ, ਇਸ ਕਰਕੇ ਅਸੀਂ ਗੁਰੂ ਜੀ ਦੇ ਚਰਨਾਂ ਦੇ ਨਾਲ ਜੁੜ ਕੇ, ਬਾਣੀ ਦੇ ਨਾਲ ਜੁੜ ਕੇ ਗੁਰੂ ਜੀ ਦੀ ਬਾਣੀ ਨੂੰ ਪ੍ਰੇਮ ਨਾਲ ਪੜ੍ਹੀਏ, ਬਾਣੀ ਦੀ ਵਿਚਾਰ ਕਰੀਏ, ਵਿਚਾਰ ਦਾ ਇੱਕ ਇੱਕ ਅੱਖਰ ਆਪਣੇ ਜੀਵਨ ਦੇ ਵਿੱਚ ਕਮਾਈਏ, ਫਿਰ ਸਾਡਾ ਮਨੁੱਖਾ ਜਨਮ ਸਫਲਾ ਹੋ ਜਾਏਗਾ। ਇਹ ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ। ਸਤਿਗੁਰੂ ਅਤੇ ਸਾਧ ਸੰਗਤ ਬਖਸ਼ਣ ਯੋਗ ਹੈ, ਕਿਰਪਾ ਕਰਕੇ ਬਖਸ਼ ਲੈਣਾ। ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

0: ਸਤਿਗੁਰੂ ਡੋਲ ਬੈਠੇ ਹਨ। ਸਾਈ ਮੀਆਂ ਮੀਰ ਜੀ ਆਏ, ਕਹਿਣ ਲੱਗੇ ਸਤਿਗੁਰੂ ਜੇ ਹੁਕਮ ਕਰੋ ਤਾਂ ਜਾਵਾਂਗੇ ਬਾਦਸ਼ਾਹ ਨੂੰ ਫਲ ਭੁਗਤਾ ਦੇਵਾਂ। ਸਤਿਗੁਰੂ ਕਹਿਣ ਲੱਗੇ ਨਹੀਂ, ਉਸ ਅਕਾਲ ਪੁਰਖ ਦਾ ਕਹਿਣਾ ਜਿਹੜਾ ਮੰਨਣਾ, ਸੰਗਤ ਦਾ ਮੰਨਣਾ, ਅਸੀਂ ਤਾਂ ਉਸ ਅਕਾਲ ਪੁਰਖ ਦੇ ਭਾਣੇ ਵਿੱਚ ਆ, ਤੇਰਾ ਭਾਣਾ ਮਿੱਠਾ ਲਾ ਕੇ। ਸਤਿਗੁਰੂ ਅਡੋਲ ਬੈਠੇ ਹਨ। ਮਹਾਰਾਜ ਕਹਿਣ ਲੱਗੇ ਸਾਈ ਮੀਆਂ ਮੀਰ ਨੂੰ, ਅਸੀਂ ਧਰਨੀਆਂ ਸਨ ਦੋ ਨੀਆਂ, ਇੱਕ ਹਰਿਮੰਦਰ ਦੀ, ਇਹ ਮੈਂ ਧਰਾਂ ਉਹ ਤੂੰ ਧਰੇ, ਇਹ ਚਾਹ ਸੀ ਮੇਰੇ ਅੰਦਰ ਦੀ, ਉਹ ਤੁਸੀਂ ਧਰ ਨੀਆਂ ਜਿਹੜੀ ਧਰੀ ਹੈ, ਇਹ ਸ਼ਹੀਦਾਂ ਦੀ ਨੀਂਹ ਆ ਜਿਹੜੀ ਸ਼ਹੀਦੀ ਦੀ, ਇਹ ਮੈਂ ਧਰ ਰਿਹਾ। ਸੁਣੋ ਢਾਡੀ ਜੱਥੇ ਪਾਸੋਂ,
1: ਉਹ ਸਾਈ ਵੀ ਆਵੀ

ਜਦੋਂ ਦੇ ਨਾ ਕੋਲੇ ਕਿਸੇ ਸਹੇਲੀ ਨੇ ਜਾ ਕੇ ਦੱਸਿਆ, ਭੈਣੇ ਤੇਰਾ ਸਹੁਰਾ ਜਿਹੜਾ ਬੜਾ ਜ਼ੁਲਮ ਕਰ ਰਿਹਾ। ਸਤਿਗੁਰੂ ਤੱਤੀ ਤਵੇ ਤੇ ਅਡੋਲ ਬੈਠੇ ਹਨ, ਇਹ ਜਾ ਕੇ ਦੱਸਿਆ। ਕਿਉਂ? ਇਹਦੀ ਨੌਵਾਂ ਜਿਹੜੀ ਉਹ ਗੁਰੂ ਘਰ ਦੀ ਸੇਵਾਦਾਰ ਸੀ। ਚੰਦੂ ਆ ਜਿਹੜਾ ਇਹ ਪਾਪੀ ਬੰਦਾ ਸੀ। ਕਹਿੰਦੇ ਸਤਿਗੁਰੂ ਤੱਤੀ ਤਵੀ ਤੇ ਬੈਠੇ ਹਨ ਤੇ ਕਹਿੰਦੇ ਕਿਸੇ ਸਹੇਲੀ ਨੇ ਜਾ ਕੇ ਇਹ ਦੱਸਿਆ, ਇਹਦੀ ਨੌਂ ਕੋਲੇ ਦਰਸ਼ਨਾਂ ਨੂੰ ਆਉਣ ਲੱਗੀ ਹੈ। ਇਹਦੀ ਨੌਂ ਚੰਦੂ ਦੀ ਦਰਸ਼ਨਾਂ ਨੂੰ ਆਉਣ ਲੱਗਿਆ ਬੇਨਤੀ ਕੀਤੀ ਸੀ। ਸਤਿਗੁਰੂ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਹਮੇਸ਼ਾ ਠੰਡਾ ਵਰਤਾਉਂਦੇ ਰਹੇ ਤੇ ਕਦੇ ਘਬਰਾਏ ਨਹੀਂ। ਇੱਕ ਵਾਰੀ ਘਬਰਾਏ ਜਦੋਂ ਕਹਿੰਦੇ ਅਸਮਾਨੀ ਘੋੜੇ ਦੀਆਂ ਆਂਦਰਾਂ ਸੀ ਜਿਹੜੀਆਂ ਉਹ ਟੁੱਟ ਗਈਆਂ। ਸਤਿਗੁਰੂ ਗੰਗਾ ਨੂੰ ਵਿਆਹਣ ਵਾਸਤੇ ਗਏ ਨਾ ਜਦੋਂ ਮਾਹੋਂ ਪਿੰਡ ਦੇ ਵਿੱਚ, ਤੇ ਇਹ ਪਿੰਡ ਵਾਲਿਆਂ ਨੇ ਇੱਥੇ ਚੌਧਰੀ ਰਹਿੰਦੇ ਸੀ ਸ਼ਾਹ ਤੇ ਫਿਰੋਜ, ਉਹਨਾਂ ਨੇ ਚੁੱਕ ਦਿੱਤੇ ਮਾਤਾ ਪਿਤਾ ਨੂੰ, ਰਿਸ਼ਤੇਦਾਰ ਅੰਗ ਸਾਹਿਬ ਭੈਣ ਭਰਾਵਾਂ ਨੂੰ। ਕਹਿੰਦੇ ਤੁਸੀਂ ਬਹੁਤ ਜ਼ੁਲਮ ਕਰ ਰਹੇ ਹੋ, ਇਹ ਜਿਹੜੀ ਗੰਗਾ ਹੈ ਖੁੱਲੀ ਹੈ ਇਸ ਨੂੰ ਤੁਸੀਂ ਸਾਰਿਆਂ ਨੇ ਲੜ ਲਾਏ ਜਾਂਦੇ ਹੋ, ਇਹ ਪਤਾ ਮੁੰਡਾ ਕਮਾਊਗਾ ਜਾਂ ਨਹੀਂ ਕਮਾਊ, ਇਹ ਚੰਗੀ ਗੱਲ। ਇਹ ਚਾਹੁੰਦੇ ਸੀ ਵੀ ਗੰਗਾ ਦਾ ਰਿਸ਼ਤਾ ਜਿਹੜਾ ਇਹ ਸਾਡੇ ਘਰ ਹੋਵੇ। ਇਹਨਾਂ ਨੇ ਕਿਹਾ ਫਿਰ ਕਿਵੇਂ ਕਰੀਏ, ਸ਼ਾਹ ਤੇ ਫਿਰੋਜ ਨੂੰ ਪੁੱਛੀਏ। ਉਹ ਕਹਿੰਦਾ ਜਨ ਵਾਪਸ ਮੋੜ ਦਿਓ, ਵੱਖੋ ਵੱਖਰੀਆਂ ਦਲੀਲਾਂ ਹੋਈਆਂ, ਕਹਿੰਦੇ ਇਸ ਤਰ੍ਹਾਂ ਨਾ ਮੋੜੋ, ਤੁਸੀਂ ਜਾ ਕੇ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਆਖੋ ਵੀ ਸਾਡੇ ਇੱਕ ਰਿਵਾਜ ਹੈ, ਇਹ ਰਿਵਾਜ ਇਹਦਾ ਤੁਸੀਂ ਪੂਰਾ ਕਰ ਦਿੱਤਾ ਤੇ ਫਿਰ ਤਾਂ ਗੰਗਾ ਨੂੰ ਵਿਆਹ ਕੇ ਲੈ ਜਾਓ ਤੇ ਨਹੀਂ ਤੁਹਾਨੂੰ ਵਾਪਸ ਜਾਣਾ ਪਊਗਾ। ਕਹਿੰਦੇ ਕੀ ਰਿਵਾਜ ਹੈ? ਕਹਿੰਦੇ ਜੀ ਜਿਹੜਾ ਲਾੜਾ ਹੋਵੇ ਨਾ ਵਿਆਹੰਦਰ ਹੋਵੇ, ਉਹ ਘੋੜੇ ਦੇ ਉੱਤੇ ਚੜ ਕੇ ਘੋੜਾ ਤੇਜ ਦੌੜਾ ਕੇ ਤੇ ਕਿੱਲਾ ਅਸੀਂ ਗੱਡ ਦਿੰਦੇ ਹਾਂ, ਉੱਥੇ ਪਿੰਡ ਦਾ ਰਿਵਾਜ ਆ ਕਹਿੰਦੇ ਸਾਡਾ, ਤੇ ਉਹ ਕਿੱਲਾ ਜੇ ਤਾਂ ਫਰਸ਼ੇ ਨਾਲ ਨੇਜੇ ਨਾਲ ਪੱਟ ਕੇ ਲੈ ਜਾਵੇ ਨਾ ਵਿਆਹੰਦੜ, ਫਿਰ ਤਾਂ ਅਸੀਂ ਉਸ ਨੂੰ ਕਹਿੰਦੇ ਵਿਆਹ ਦੇ ਦਿੰਦੇ ਹਾਂ। ਕਹਿੰਦੇ ਜਿੰਨਾ ਅਸੀਂ ਵਾਪਸ ਮੋੜ ਦਿੰਦੇ ਹਾਂ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਵੀ ਠੀਕ ਹੈ, ਤੇ ਚੌਧਰੀਆਂ ਦੇ ਰਹਿ ਦੇ ਨਾਲ ਸ਼ਾਹ ਤੇ ਫਿਰੋਜ ਦੇ ਨਾਲ ਕਹਿੰਦੇ ਕਿਵੇਂ ਕਿੱਲਾ ਕੱਢੀਏ। ਇਹਨਾਂ ਨੇ ਕਿਹਾ ਵੀ ਕਿੱਲਾ ਕੱਢਣ ਦੀ ਲੋੜ ਨਹੀਂ, ਉਹਦਾ ਪੱਟਿਆ ਜਾਊਗਾ। ਬਾਰ ਬਾਰ ਇੱਕ ਜੰਡ ਖੜਾ ਸੀ, ਉਸ ਨੂੰ ਮਿਸਤਰੀ ਨੂੰ ਸੱਦ ਕੇ ਆਸੇ ਪਾਸੇ ਉਸ ਨੂੰ ਤੱਚ ਕੇ ਕੁਹਾੜੇ ਦੇ ਨਾਲ ਤੇ ਕਿੱਲੇ ਦੀ ਸ਼ਕਲ ਬਣਾ ਲਈ ਤੇ ਉਸ ਦੇ ਉੱਤੇ ਰੰਗ ਰੰਗ ਫੇਰ ਕੇ ਕਹਿੰਦੇ ਲਓ ਜੀ ਹੁਣ ਤੇ ਹਰ ਗੋਬਿੰਦ ਇਹ ਗੁਰੂ ਅਰਜਨ ਸਾਹਿਬ ਇਸ ਨੂੰ ਪੱਟਣ ਜਾ ਕੇ ਲਾਰਾ ਪੱਟੇ ਨੇਜਾ ਇਸ ਨੂੰ ਦੇ ਦਿੰਦੇ ਆ ਤੇ ਫਿਰ ਘੋੜਾ ਜਿਹੜਾ ਉਹ ਤੇਜ ਦੌੜਾ ਕੇ ਜਾਵੇ। ਇਹ ਜੇ ਤਾਂ ਕਿੱਲਾ ਦਿੱਤਾ ਪੱਟ ਤੇ ਫਿਰ ਤਾਂ ਅਸੀਂ ਕੁੜੀ ਆ ਜਿਹੜੀ ਵਿਆਹ ਦੇਵਾਂਗੇ, ਨਹੀਂ ਬਰਾਤ ਨੂੰ ਵਾਪਸ ਮੁੜਨਾ ਪਊਗਾ। ਹੁਣ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਜਿਨ੍ਹਾਂ ਨੇ ਸ਼ਸਤਰ ਵਿਦਿਆ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਸਿਖਾਈ ਸੀ, ਉਹਨਾਂ ਨੇ ਵਰਸ਼ਾ ਤੇ ਜਿਹੜਾ ਉਹ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਫੜਾ ਦਿੱਤਾ ਅਤੇ ਆਖ ਤਾ ਲੋ ਸਤਿਗੁਰੂ ਤੁਸੀਂ ਉਹ ਕਿੱਲਾ ਨਾ ਜਿਹੜਾ ਮੇਰਾ ਬੜੇ ਤੇਜ ਘੋੜਾ ਦੌੜਾ ਕੇ ਉਸ ਨੂੰ ਪੱਟਣਾ। ਸਤਿਗੁਰੂ ਘੋੜੇ ਉੱਤੇ ਹੋਏ ਅਸਮਾਨੀ ਘੋੜੇ ਤੇ ਹੋਏ ਸਵਾਰ ਦੋਰੋਂ ਘੋੜਾ ਜਿਹੜਾ ਭਜਾ ਕੇ ਲਿਆਏ ਮਹਾਰਾਜ ਨੇ ਉਹਦੇ ਵਿੱਚ ਨੇਜਾ ਜਾ ਕੇ ਮਾਰਿਆ ਜਦੋਂ ਤੇ ਘੋੜਾ ਤੇਜ ਦੌੜਾ ਕੇ ਲਿਜਾਣ ਲੱਗੇ ਹੈ। ਸਤਿਗੁਰੂ ਨੇ ਇਸ ਤਰ੍ਹਾਂ ਉਹ ਸਾਰੀਆਂ ਜੜਾਂ ਸੀ ਜਿਹੜੀਆਂ ਪੱਟੀਆਂ ਗਈਆਂ, ਜਦੋਂ ਉੱਪਰ ਨੂੰ ਜੜਾਂ ਲਗਾਏ ਨੇਜੇ ਦੇ ਉੱਤੇ ਇਹ ਸਾਰਾ ਜੜਾਂ ਦੇ ਜਿਹੜਾ ਦਰਸ਼ ਪੱਟਿਆ ਗਿਆ ਜੜਾਂ ਤੋਂ ਤੇ ਅਸਮਾਨੀ ਘੋੜਾ ਸੀ ਉਸ ਤੋਂ ਇੰਨਾ ਭਾਰ ਸਿਆਣਾ ਗਿਆ, ਉਹਦੀਆਂ ਆਂਦਰਾਂ ਟੁੱਟ ਗਈਆਂ, ਘੋੜਾ ਡਿੱਗ ਪਿਆ। ਸਤਿਗੁਰੂ ਕੋਲੇ ਬੈਠ ਕੇ ਬੜੇ ਉਦਾਸ ਹੋਏ। ਮਹਾਰਾਜ ਗੁਰੂ ਅਰਜਨ ਸਾਹਿਬ ਪਾਤਸ਼ਾਹ ਕਹਿਣ ਲੱਗੇ ਸ਼ਾਹ ਤੇ ਫਿਰੋਜ ਤੁਹਾਡਾ ਖੁਰਾ ਰਹੁ ਨਾ ਫੋਜ। ਸਤਿਗੁਰੂ ਨੇ ਉਹਨਾਂ ਨੂੰ ਕਹਿਤਾ ਵੀ ਤੁਹਾਡਾ ਖੁਰਾ ਖਾਜ ਫੋਜ ਨਹੀਂ ਇੱਥੇ ਰਹੂਗਾ ਹੁਣ ਵੀ। ਕਹਿੰਦੇ ਜਿਹੜੇ ਉਹਨਾਂ ਦਾ ਕੋਈ ਹੈ ਕੋਈ ਇੱਥੇ ਉਹਨਾਂ ਦਾ ਬੰਦਾ ਜਿਹੜਾ ਇਸ ਪਿੰਡ ਦੇ ਵਿੱਚ ਨਹੀਂ ਰਹਿੰਦਾ ਗਾ। ਤੇ ਪਿੰਡ ਵਾਲਿਆਂ ਨੂੰ ਜਿਨ੍ਹਾਂ ਨੇ ਸਲਾਹ ਦਿੱਤੇ ਸੀ ਤੇ ਫਿਰ ਸਤਿਗੁਰੂ ਪਿੰਡ ਵਾਲਿਆਂ ਨੂੰ ਕਹਿਣ ਲੱਗੇ ਕਹਿੰਦੇ ਮਾਂ ਮਾਰੇ ਕਰਤਾਰ ਵਿੱਚ ਵੱਸਦੇ ਝੂਠੇ
ਸ੍ਰੀ ਜਿਨ੍ਹਾਂ ਦੇ ਟੋਪੀਆਂ ਹੱਥ ਫੜ ਲਏ ਠੂਠੇ। ਮਹਾਰਾਜ ਕਹਿੰਦੇ ਇਸ ਪਿੰਡ ਮਹਾਂ ਦੇ ਵਿੱਚ ਕਹਿੰਦੇ ਮਹਾਮਾਰੀ ਪਊਗੀ, ਇਹ ਪਿੰਡ ਹੈ ਜਿਹੜਾ ਉੱਜੜ ਜਾਊਗਾ, ਇਸ ਪਿੰਡ ਦੇ ਲੋਕ ਆ ਜਿਹੜਾ ਉਹਨਾਂ ਦੇ ਸਿਰਾਂ ਦੇ ਟੋਪੀਆਂ ਹੋਣਗੀਆਂ, ਹੱਥਾਂ ਦੇ ਠੂਠੇ ਹੋਣਗੇ ਤੇ ਮੰਗਦੇ ਫਿਰਨਗੇ। ਕਹਿੰਦੇ ਹਰ ਹਾਂ ਜਿਹੜੇ ਗੰਗਾ ਦੀ ਭੈਣ ਸੀ ਇਹ ਸਤਿਗੁਰੂ ਦੇ ਕੋਲੇ ਆਏ, ਕਹਿਣ ਲੱਗੀ ਸਤਿਗੁਰੂ ਆ ਜਿਹੜਾ ਮੇਰਾ ਪਿੰਡ ਹੈ ਇਸ ਪਿੰਡ ਦੇ ਧੀਆਂ ਨੂੰ ਮਾਪੇ ਬੜੇ ਪਿਆਰੇ ਹੁੰਦੇ ਹੈ, ਪਿੰਡ ਬੜੇ ਪਿਆਰੇ ਹੁੰਦੇ ਹੈ। ਹਰ ਹਾਂ ਕਹਿਣ ਲੱਗੀ ਸਤਿਗੁਰੂ ਨੂੰ, ਲਾਹੌਰ ਵਿਆਹੀ ਹੋਈ ਸੀ ਇਹ, ਕਹਿਣ ਲੱਗੀ ਸਤਿਗੁਰੂ ਇਹ ਜਿਹੜੇ ਵਚਨ ਹੈ ਨਾ ਇਹ ਤੁਸੀਂ ਵਾਪਸ ਲਓ। ਸਤਿਗੁਰੂ ਕਹਿਣ ਲੱਗੇ ਚੰਗਾ ਵਾਪਸ ਲੈ ਲੈਣੇ ਆ, ਸ਼ਾਹ ਤੇ ਫਿਰੋਜ਼ ਵਾਲਾ ਵਚਨ ਆ ਇਹ ਨੀ ਵਾਪਸ ਹੋਣਾ, ਤੇ ਜਿਹੜੇ ਹੱਥਾਂ ਵਿੱਚ ਠੂਠੇ ਫੜਨੇ ਸਿਰਾਂ ਤੇ ਟੋਪੀਆਂ ਜਿਹੜੀਆਂ ਇਹ

ਆਪਣੇ ਆ ਕੇ ਇੱਕ ਸਹੇਲੀ ਹੈ ਜਿਹੜੀ ਉਹ ਦੱਸਣ ਲੱਗੀ ਹੈ ਕੀ ਕਹਿਣ ਲੱਗੀ ਹੈ ਸੁਣੋ ਤੁਹਾਡੀ ਜੱਥਾ ਕਿਉਂ ਬਿਆਨ ਕਰਦਾ ਹੈ।

ਰੇਤ ਸੀਸ ਵਿੱਚ ਪੈਂਦੀ ਜਿਸਮ ਹੋ ਗਿਆ ਛਾਲੇ ਛਾਲੇ।

0: ਜ਼ਿੰਦਗੀ ਨੂੰ ਕਾਇਮ ਰੱਖਦੇ ਨੇ ਦਾਨ ਦਾਨੀਆਂ ਦੇ, ਕਿਸੇ ਆਖਿਆ ਕੌਮਾਂ ਵਿੱਚ ਜਾਣ ਪਾਉਂਦੇ ਕਸੇ ਹੋਏ ਗਿਆਨ ਗਿਆਨੀਆਂ ਦੇ, ਕਿਸੇ ਤਾਕਤ ਤਲਵਾਰ ਨੂੰ ਮੁੱਖ ਮੰਨਿਆ ਕਿਸੇ ਫਲਸਫੇ ਦੱਸੇ ਰੂਹਾਨੀਆਂ ਦੇ, ਹੈ ਤਾਂ ਸਾਰੀਆਂ ਗੱਲਾਂ ਚੰਗੀਆਂ ਨੇ, ਚੰਗੇ ਗੁਣ ਨੇ ਚੰਗੀਆਂ ਨਿਸ਼ਾਨੀਆਂ ਦੇ, ਹੈ ਪਰ ਸੱਤ ਸਿਆਣਿਆਂ ਨੇ ਕੱਢ ਆਖਿਆ ਕੌਮਾਂ ਜਿਉਂਦੀਆਂ ਨਾਲ ਕੁਰਬਾਨੀਆਂ ਨੇ। ਜਿਹੜੀਆਂ ਕੌਮਾਂ ਵਿੱਚ ਸ਼ਹੀਦ ਪੈਦਾ ਹੁੰਦੇ ਹੈ ਉਹ ਕੌਮਾਂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੀਆਂ ਹਨ। ਸ਼ਹੀਦੀਆਂ ਦੀ ਰੁੱਤ ਹੈ ਜਿਹੜੀ, ਇਹ ਵੀ ਕਦੇ ਕਦੇ ਆਉਂਦੀ ਹੈ। ਜਿਹੜੀਆਂ ਕੌਮਾਂ ਵਿੱਚ ਸ਼ਹੀਦ ਨਾ ਹੋਣ ਉਹ ਕੌਮਾਂ ਬੁਝਦਿਲ ਹੋ ਜਾਂਦੀਆਂ ਹਨ, ਡਰਪੋਕ ਹੋ ਜਾਂਦੀਆਂ ਹਨ। 2.5 ਲੱਖ ਸ਼ਹੀਦ ਹੈ ਜਿਹੜਾ, ਉਹ ਸਿੱਖ ਕੌਮ ਹੈ ਜਿਹੜੀ, ਇਸ ਦੇ ਵਿੱਚੋਂ ਹੋਇਆ ਜੋ ਕੁਰਬਾਨੀ ਹੈ ਜਿਹੜੀ ਗੁਰੂ ਅਰਜਨ ਸਾਹਿਬ ਮਹਾਰਾਜ ਪਾਤਸ਼ਾਹ ਦੀ, ਉਹਨਾਂ ਨੇ ਸਾਨੂੰ ਇਹ ਗੁੜਤੀ ਦਿੱਤੀ ਹੈ। ਸੋ ਆਓ ਅਸੀਂ ਸਾਰੀਆਂ ਸੰਗਤਾਂ ਦੇ ਬਹੁਤੇ ਬਹੁਤੇ ਧੰਨਵਾਦੀ ਹਾਂ ਜਿਨ੍ਹਾਂ ਨੇ ਬੈਠ ਕੇ ਗੁਰੂ ਕਾ ਇਤਿਹਾਸ ਹੈ ਜਿਹੜਾ ਸੁਣਿਆ।
1: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
2: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
3: You are listening Sikh Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਅਸਾਰ ਤਪ ਰਿਹਾ ਸੀ। ਪ੍ਰੇਮ ਦਾ ਰਸ ਰਗਾਂ ਵਿੱਚੋਂ ਸੁੱਕ ਰਿਹਾ ਸੀ। ਗੁਣਾਂ ਦੇ ਫੁੱਲ ਕੁਮਲਾ ਰਹੇ ਸਨ। ਹਰ ਪਾਸੇ ਸੁਕੇਵਾਂ ਸੁਕੇਵਾਂ ਹੀ ਦਿਸਦਾ ਸੀ। ਅਸਾੜ ਤਪੰਦਾ ਦੀ ਇਹ ਤਸਵੀਰ ਸੀ ਜਿਹੜੀ ਕੱਲ ਅਸਾਂ ਦੇਖੀ। ਅਸਾੜ ਤਪੰਦਾ ਤਿਸ ਲੱਗੇ ਹਰ ਨਾ ਨਾ ਜਿੰਨਾ ਪਾਸ। ਜਗ ਜੀਵਨ ਪੁਰਖ ਤਿਆਗ ਕੇ ਮਾਨਸ ਸੰਦਿਆਸ ਤੇ ਹਾਲਤ ਇਹ ਸੀ ਦੂਜੇ ਬਹਾਏ ਵਿਗੁੱਤੀਏ ਗੱਲ ਪਈ ਸੁਜਮ ਕੀ ਫਾਸ। ਇੱਕ ਮਾਰੂਥਲ ਵਾਲੀ ਰੇਗਿਸਤਾਨ ਵਾਲੀ ਜ਼ਿੰਦਗੀ ਵਿੱਚੋਂ ਜੀਵਨ ਵਿੱਚੋਂ ਲੰਘਦਿਆਂ ਅੰਦਰ ਦੀ ਵਿਲਕ ਨੇ ਇੱਕ ਪੜਾ ਲਿਆਂਦਾ। ਉਸ ਦਰਦ ਨੇ ਉਸ ਦੁੱਖ ਨੇ ਇੱਕ ਹਾਲਾਤ ਪੈਦਾ ਕੀਤੇ ਤੇ ਅੰਦਰੋਂ ਨਿਕਲੀ ਇੱਕ ਅਰਦਾਸ। ਪਿਛਲੀ ਲੜੀ ਜੋੜਨੀ ਸੀ ਅੰਦਰੋਂ ਨਿਕਲੀ ਇੱਕ ਅਰਦਾਸ। ਉਹ ਅਰਦਾਸ ਸੀ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ।

ਆਸ ਦੇਖਿਆ ਜਦੋਂ ਅਸਾੜ ਤਪੰਦਾ ਸਿਸ ਲਗੇ ਹਰ ਨਾ ਨਾ ਜਿੰਨਾ ਪਾਸ ਦੀ ਤਪਤ ਦੇਖੀ ਉਹਦੇ ਵਿੱਚੋਂ ਇੱਕ ਅਰਦਾਸ ਨੇ ਜਨਮ ਲਿਆ ਉਹ ਸੀ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਦੀ ਅਰਦਾਸ ਪਤਾ ਜੇ ਉਸ ਅਰਦਾਸ ਦਾ ਅਸਰ ਕੀ ਹੋਇਆ ਅਸੀਂ ਸੰਸਾਰਿਕ ਪਦਾਰਥਾਂ ਦੁਨੀਆਂ ਦੇ ਸੁੱਖਾਂ ਲਈ ਰੋਜ਼ ਅਰਦਾਸਾਂ ਕਰਨੇ ਆ ਦਿਨ ਰਾਤ ਕਰਨੇ ਅਰਦਾਸ ਸਾਡੇ ਜੀਵਨ ਦਾ ਹਿੱਸਾ ਹੈ ਗੁਰੂ ਨੇ ਸਾਨੂੰ ਇੱਕ ਸਾਧਨ ਦਿੱਤਾ ਹੈ ਜੀਵਨ ਦੇ ਹਰ ਮੋੜ ਦੀਆਂ ਔਕੜਾਂ ਨੂੰ ਹਟਾਉਣ ਲਈ ਇੱਕ ਸੰਪੂਰਨ ਸ਼ਕਤੀ ਬਣ ਕੇ ਸਾਡੇ ਜੀਵਨ ਦੇ ਹਰ ਕੋਨੇ ਵਿੱਚ ਬੈਠਾ ਹੈ ਇਸ ਅਰਦਾਸ ਦਾ ਮਹੱਤਵ ਕਿਸੇ ਲਈ ਦਿਨ ਰਾਤ ਜੀਵਨ ਅੰਦਰ ਅਸੀਂ ਕਿਸੇ ਨਾ ਕਿਸੇ ਲਫ਼ਜ਼ਾਂ ਵਿੱਚ ਅਰਦਾਸ ਕਰਨੇ ਹਾਂ ਸਿਰਫ ਕਿਸ ਲਈ ਕਰਨੇ ਆ ਇਹ ਇੱਕ ਵੱਖਰਾ ਮਸਲਾ ਤੰਦਰੁਸਤੀ ਲਈ ਅਰਦਾਸ ਕਰਨੇ ਆ ਧਨ ਦੌਲਤ ਲਈ ਅਰਦਾਸ ਕਰਨੇ ਆ ਕਾਰੋਬਾਰ ਵਿਹਾਰ ਲਈ ਅਰਦਾਸ ਕਰਨੇ ਆ ਸਾਥ ਸੰਬੰਧੀਆਂ ਪਰਿਵਾਰ ਲਈ ਅਰਦਾਸ ਕਰਨੇ ਆ ਖਿਆਲ ਕਰੇ ਜਿਸ ਅਰਦਾਸ ਦਾ ਜ਼ਿਕਰ ਕੱਲ ਦੇ ਸ਼ਬਦ ਵਿੱਚ ਹੋਇਆ ਉਹ ਅਰਦਾਸ ਵੱਖਰੀ ਕਿਸਮ ਦੀ ਹੈ ਉਹ ਹੈ ਦੂਜੇ ਭਾਏ ਵਿਗੁੱਚੀ ਇਹ ਗੱਲ ਪਈ ਸੋ ਜੰਮ ਕੀ ਖਾਸ ਵਿੱਚੋਂ ਨਿਕਲੀ ਹੋਈ ਅਰਦਾਸ ਉਹ ਅਰਦਾਸ ਨਿਕਲੀ ਹੈ ਹਰ ਨਾ ਜਿੰਨਾ ਪਾਸ ਦੇ ਦੁੱਖ ਵਿੱਚੋਂ ਤੇਰੇ ਮਾਲਿਕ ਤੇਰੇ ਤੋਂ ਵਿਛੜ ਕੇ ਮੇਰੀ ਇਹ ਹਾਲਤ ਹੋ ਗਈ ਜੇ ਤੇ ਇਸ ਅਰਦਾਸ ਨੇ ਕੀ ਅਸਰ ਕੀਤਾ ਹੈ ਇਹ ਅੱਜ ਦੇਖਣਾ ਗੁਰੂ ਨੇ ਬਾਣੀ ਚਾਹੀ ਇੱਕ ਹੋਰ ਸਮੇਂ ਵੀ ਬੜਾ ਖੂਬਸੂਰਤ ਦ੍ਰਿਸ਼ ਖਿੱਚਿਆ ਤੇ ਕਹਿੰਦੇ ਨੇ ਅਰਦਾਸ ਹੋਈ ਜਦੋਂ ਸੂਰਜ ਦੀ ਤਪਤ ਨਾਲ ਤਪੀ ਹੋਈ ਭੱਠ ਵਾਂਗੂ ਬਣੀ ਹੋਈ ਇਸ ਧਰਤੀ ਨੇ ਮੇਦਨੀ ਨੇ ਅਰਦਾਸ ਕੀਤੀ ਹੈ ਮੇਰੇ

ਟਵੈਲ ਕੀਤੀ ਸੀ। ਕਲ ਤੇ ਮਲ ਦੋ ਲਫ਼ਜ਼ ਵਰਤੇ ਨੇ, ਇਹਨਾਂ ਦਾ ਆਪਸ ਵਿੱਚ ਬੜਾ ਸੰਬੰਧ ਹੈ। ਜਿੱਥੇ ਕਲ ਹੁੰਦੀ ਹੈ ਉੱਥੇ ਮਲ ਹੁੰਦੀ ਹੈ। ਕਲ ਦਾ ਅਰਥ ਹੈ ਅੱਗ, ਕਲੇਸ਼, ਕਲ ਯੁੱਗ, ਰਥ, ਸਾਧਨ ਕਲ ਤੇ ਕਲ ਅੱਗ ਜਿਹੜੀ ਹੈ ਉਹ ਰਸ ਸੁਕਾ ਦਿੰਦੀ ਹੈ, ਸਿਲਾਬ ਖਤਮ ਕਰ ਦਿੰਦੀ ਹੈ। ਤੇ ਜਦੋਂ ਸਿਲਾਬ ਖਤਮ ਹੋ ਜਾਏ ਮਲ ਉੱਠਦੀ ਹੈ, ਮਿੱਟੀ ਉੱਡਦੀ। ਜਿੱਥੇ ਸਿਲਾਬ ਹੋਵੇ ਉੱਥੇ ਮਿੱਟੀ ਉੱਡਦੀ ਨਹੀਂ, ਮਲ ਕਹਿੰਦੇ ਨੇ ਮਿੱਟੀ। ਮੈਲ ਜਿਨ੍ਹਾਂ ਰਾਹਾਂ ਤੋਂ ਕਿਸੇ ਕਾਫਲੇ ਨੇ ਲੰਘਣਾ ਹੋਵੇ ਉੱਥੇ ਪਾਣੀ ਕਿਉਂ ਛਿੜਕਦੇ ਸਨ? ਜਦੋਂ ਕੱਚੀਆਂ ਸੜਕਾਂ ਹੁੰਦੀਆਂ ਸਨ, ਜਦੋਂ ਕੱਚੀਆਂ ਗਲੀਆਂ ਹੁੰਦੀਆਂ ਸਨ, ਉਦੋਂ ਪਾਣੀ ਛਿੜਕਣ ਦਾ ਰਿਵਾਜ਼ ਕਿਉਂ ਸੀ? ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਿਸ ਰਾਹੋਂ ਲੰਘਣਾ ਹੋਵੇ ਉੱਥੇ ਵੀ ਅੱਗੇ ਅੱਗੇ ਪਾਣੀ ਛਿੜਕਣ ਦਾ ਰਿਵਾਜ਼ ਕਿਉਂ ਪਿਆ ਸੀ? ਮਿੱਟੀ ਕੱਚੀ ਹੈ, ਮਲ ਬਣੇਗੀ, ਉੱਡੇਗੀ ਜਿੱਥੋਂ ਕੋਈ ਲੰਘੇਗਾ। ਤੇ ਜੇ ਇਹਦੇ ਵਿੱਚ ਸ਼ਰਾਬ ਪੈਦਾ ਕਰ ਦਿੱਤੀ ਜਾਏ, ਪਾਣੀ ਛਿੜਕ ਦਿੱਤਾ ਜਾਏ, ਉੱਡੇਗੀ ਨਹੀਂ, ਮਲ ਨਹੀਂ ਰਹੇਗੀ। ਕਿਉਂਕਿ ਮਲ ਜਿਹੜੀ ਹੈ ਉਹ ਮਨੁੱਖ ਨੂੰ ਬਦਸੂਰਤ ਕਰਦੀ ਹੈ, ਮਲ ਜਿਹੜੀ ਹੈ ਉਹ ਬੇਪਛਾਣ ਕਰਦੀ ਹੈ। ਜਦੋਂ ਚਿਹਰੇ ਤੇ ਬਹੁਤੀ ਮਲ ਪੈ ਜਾਏ ਨਾ, ਮਿੱਟੀ ਪੈ ਜਾਏ, ਉਦੋਂ ਚਿਹਰਾ ਵੀ ਬੇਪਛਾਣ ਹੋ ਜਾਂਦਾ ਤੇ ਉਹ ਮਲ ਪੈਦਾ ਹੁੰਦੀ ਹੈ ਕੱਲ੍ਹ ਤੋਂ। ਗੁਰੂ ਨੇ ਆਖਿਆ ਬਾਣੀ ਵਿੱਚ